ਇਹ ਆਕਾਸ਼ਵਾਣੀ FM ਬੈਂਡ 101.1 MHz 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਸ਼ੁੱਕਰਵਾਰ ਸ਼ੱਕ ਸੰਵਤ 1948 ਦੇ ਭਾਦੋ ਮਹੀਨੇ ਦੀ 4 ਤਰੀਕ ਅਤੇ ਈਸਵੀ ਸੰਨ 2026 ਦੇ ਅਗਸਤ ਮਹੀਨੇ ਦੀ 28 ਤਰੀਕ ਹੈ। ਹੁਣ ਸਾਡੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਅੱਜ ਪ੍ਰਸਾਰਿਤ ਹੋਣ ਵਾਲੀ ਪ੍ਰਸਾਰਣ ਸਭਾ ਵਿੱਚ ਆਕਾਸ਼ਵਾਣੀ FM ਬਠਿੰਡਾ ਆਪ ਸਭ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦਾ ਹੈ। ਖੁਸ਼ਾਮਦੀਦ।

ਆਪਣੇ ਰੇਡੀਓ ਨੂੰ 101.1 ਮੈਗਾਹਰਟਜ਼ ਤੇ ਟਿਊਨ ਕਰਕੇ ਤੁਸੀਂ ਜੁੜਿਓ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 5:59 ਤੇ 32 ਸਕਿੰਟ। 6:06 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: President Draupadi Murmu has extended greetings to people on the occasion of Raksha Bandhan. The president also urged every citizen to take a pledge to strengthen the bonds amongst families and communities, marching forward with the spirit towards a Viksit Bharat. The annual Sri Amarnath Yatra will conclude today in Jammu and Kashmir, coinciding with the festival of Raksha Bandhan. The 57-day long Yatra began on July 3 this year. Culmination of the Yatra is marked by the arrival of the holy mace Chhari Mubarak led by Mahant Dipendra Giri at the sacred cave shrine. Over 4.8 lakh devotees performed the pilgrimage this year across both the Pahalgam and Baltal routes. And women's hockey, India defeated Germany 3-1 in a classification match to finish 5th in the FIH World Cup in Amstelveen, Netherlands. This was Indian women team's best performance since finishing 4th in the inaugural World Cup in 1974. India's Vellavan Senthil Kumar stormed into the final of the PSA Budapest Squash Open after a thrilling 3-2 victory over compatriot Virjot Rani in the semi-finals last night. Both Indian players advanced to the semi-finals following impressive performances as Chotrani defeated Egypt's Mohammad El Sherbani 3-1 and Belwan secured a dominant 3-0 victory. And that is the end of this news bulletin.
1: ਹੁਣ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜਿਓ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਸਟੂਡੀਓ ਦੀ ਘੜੀ ਅਨੁਸਾਰ ਸਮਾਂ ਹੋ ਗਿਆ ਜੀ 6:10 ਤੇ 30 ਸਕਿੰਟ ਦਾ। ਤੋ ਹੁਣ ਤੁਹਾਨੂੰ ਜਾਣਕਾਰੀ ਦੇਵਾਂਗੇ ਅੱਜ ਪ੍ਰਸਾਰਿਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵੇਲਾ ਹੋਵੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ, ਜਿਸ ਦੇ ਤਹਿਤ ਅੱਜ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਅਧਾਰਿਤ ਹੋਵੇਗਾ ਫਿਲਮ ਦਿਲ ਚਾਹਤਾ ਹੈ ਦੇ ਉੱਤੇ। ਵਾਚਕ ਹੋਣਗੇ ਸੁਧਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਠੀਕ 8 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, ਅਤੇ 8:15 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 ਰਿਲੇਅ ਹੋਣਗੀਆਂ ਪੰਜਾਬੀ ਵਿੱਚ ਖਬਰਾਂ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਅੱਠ ਵੱਜ ਕੇ 40 ਮਿੰਟ ਦੇ ਪ੍ਰੋਗਰਾਮ ਹੋਵੇਗਾ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਸਿਲਸਿਲਾ ਹੋਵੇਗਾ ਸੂਫੀਆਨਾ ਸੰਗੀਤ। ਸਵੇਰੇ 9 ਵਜੇ ਤੋਂ 10 ਵਜੇ ਤੱਕ ਰਿਲੇਅ ਕੀਤੇ ਜਾਣਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਅੰਤਰਗਤ 9 ਵਜੇ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਚੱਲੇਗਾ। 10 ਵਜੇ ਤੁਸੀਂ ਸੁਣੋਗੇ ਸਦਾ ਬਹਾਰ, ਪੰਜਾਬੀ ਗੈਰ ਫਿਲਮੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ। ਠੀਕ 11 ਵਜੇ ਲਈ ਹੋਣਗੀਆਂ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 'ਤੇ ਪ੍ਰਸਾਰਿਤ ਹੋਣਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ। ਦੁਪਹਿਰ 12 ਵਜੇ ਲਈ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 12:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 'ਤੇ ਤੁਸੀਂ ਸੁਣੋਗੇ ਰੱਖੜੀ ਦੇ ਤਿਉਹਾਰ 'ਤੇ ਆਕਾਸ਼ਵਾਣੀ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼, ਆਜਾ ਵੀਰਾ ਗੁੱਟ 'ਤੇ ਬਣਾ ਲੈ ਰੱਖੜੀ। ਪੇਸ਼ਕਰਤਾ ਨੇ ਸੀਮਾ ਮਹਿਰਾ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਦੁਪਹਿਰ 1:10 ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਰਹੇਗਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਇਹ ਪ੍ਰੋਗਰਾਮ ਲਾਈਵ ਫੋਨ ਇਨ ਰਹੇਗਾ। 2 ਵਜੇ ਲਈ ਹੋਣਗੀਆਂ ਅੰਗਰੇਜ਼ੀ ਵਿੱਚ ਖਬਰਾਂ ਅਤੇ 2:15 ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਦੁਪਹਿਰ 2:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸੁਰੀਲੀ ਦੁਪਹਿਰ, ਜੋ ਕਿ ਅਧਾਰਿਤ ਹੋਵੇਗਾ ਸਰੋਤਿਆਂ ਦੇ ਖਤਾਂ ਅਤੇ ਵਟਸਐਪ ਮੈਸੇਜਸ ਦੇ ਉੱਤੇ, ਅਤੇ ਜਿਸ ਤਹਿਤ ਤੁਸੀਂ ਸੁਣੋਗੇ ਫਿਲਮੀ ਅਤੇ ਗੈਰ ਫਿਲਮੀ ਗੀਤ। ਦੁਪਹਿਰ 3:00 ਤੋਂ 5:00 ਤੱਕ ਰਹਿਣਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ ਪ੍ਰੋਗਰਾਮ ਸਖੀ ਸਹੇਲੀ 3:00 ਚੱਲੇਗਾ ਅਤੇ 4:00 ਹੋਵੇਗਾ ਪ੍ਰੋਗਰਾਮ ਆਜ ਕੇ ਮਹਿਮਾਨ। ਸ਼ਾਮ 5:00 ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ, ਸਿਲਸਿਲਾ ਪਿੰਡਾਂ ਵਾਲੇ, ਅਤੇ ਵਿਸ਼ਾ ਹੋਵੇਗਾ ਫੁਲਕਾਰੀ। ਸੰਚਾਲਨ ਕਰਨਗੇ ਮਮਤਾ ਅਰੋੜਾ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਸਾਢੇ 5:00 ਪੇਸ਼ ਕਰਾਂਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ, ਜਿਸ ਦੇ ਤਹਿਤ ਸਿਲਸਿਲਾ ਹੋਵੇਗਾ ਸਰੋਤਾ ਮੰਚ, ਜਿਸ ਦਾ ਸੰਚਾਲਨ ਕਰਨਗੇ ਸੀਮਾ ਮਹਿਰਾ ਅਤੇ ਵਿਜੈ ਲਕਸ਼ਮੀ। ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। 6:20 ਦੇ ਰਿਲੇਅ ਹੋਣਗੀਆਂ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸ਼ਾਮ 6:30 ਪ੍ਰੋਗਰਾਮ ਨੌਜਵਾਨ ਸਰੋਤਿਆਂ ਲਈ ਪ੍ਰੋਗਰਾਮ ਯੁਵਾਣੀ ਪੇਸ਼ ਕਰਾਂਗੇ, ਜਿਸ ਦਾ ਸੰਚਾਲਨ ਕਰਨਗੇ ਮਨਦੀਪ ਰਜੌਰਾ। ਸ਼ਾਮ 7:00 ਤੁਹਾਡਾ ਮਨਪਸੰਦ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹੋਵਾਂਗੇ, ਜੋ ਕਿ ਲਾਈਵ ਫੋਨ ਇਨ ਹੋਏਗਾ। ਇਹ ਪ੍ਰੋਗਰਾਮ 8:00 ਤੱਕ ਜਾਰੀ ਰਹੇਗਾ। ਇਸ ਦੇ ਦਰਮਿਆਨ ਠੀਕ 7:30 ਤੋਂ ਲੈ ਕੇ 7:40 ਤੱਕ ਰਿਲੇਅ ਹੋਣਗੀਆਂ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਠੀਕ 8:00 ਵੇਲਾ ਰਹੇਗਾ ਸਪੋਂਸਰ ਪ੍ਰੋਗਰਾਮ ਉਮੰਗ ਦਾ। ਇਸ ਪ੍ਰੋਗਰਾਮ ਦੇ ਸਪੋਂਸਰ ਹੋਣਗੇ NCERT ਅਤੇ ਅੱਜ ਸੁਣੋਗੇ ਪ੍ਰੋਗਰਾਮ ਦਾ ਐਪੀਸੋਡ 1360ਵਾਂ। ਰਾਤ 8:30 ਰੂਬਰੂ ਕਰਾਂਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ, ਜੋ ਕਿ ਅਧਾਰਿਤ ਹੋਵੇਗਾ ਵਟਸਐਪ ਮੈਸੇਜਿਸ ਦੇ ਉੱਤੇ। ਠੀਕ 9:45 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ, ਅਤੇ ਰਾਤ 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ News@9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 'ਤੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਰਿਲੇਅ ਕੀਤੇ ਜਾਣਗੇ, ਜੋ ਕਿ ਰਾਤ ਦੇ 11:00 ਤੱਕ ਜਾਰੀ ਰਹਿਣਗੇ, ਅਤੇ ਰਾਤ ਦੇ 11:00 ਹੋਵੇਗੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ। ਇਹ ਸੀ ਸਾਡੇ ਅੱਜ ਪ੍ਰਸਾਰਣ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ। FM ਬੈਂਡ 101.1 ਮੈਗਾਹਰਟਜ਼ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ 'ਤੇ ਸਮਾਂ 6:15 ਅਤੇ 30 ਸਕਿੰਟ ਦਾ ਹੋ ਰਿਹਾ। ਆਓ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਬਖਸ਼ੀਸ਼ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੈ ਸ਼ਬਦ ਗਾਇਨ। ਆਓ ਸਰਵਣ ਕਰਦੇ ਹਾਂ ਗਿਆਨੀ ਗੁਰਦਿਆਲ ਸਿੰਘ ਰਸੀਆ ਪਾਸੋਂ ਗਾਇਨ ਕੀਤਾ ਹੈ ਸ਼ਬਦ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ, ਤਕਨੀਕੀ ਸਹਿਯੋਗ ਸਮੂਹ ਤਕਨੀਕੀ ਅਮਲੇ ਦਾ ਧੰਨਵਾਦ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ, ਅਤੇ ਹੁਣ ਵੇਲਾ ਹੈ ਜੀ ਪ੍ਰੋਗਰਾਮ ਸੱਜਰੀ ਸਵੇਰ ਦਾ, FM ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੀ ਪੇਸ਼ਕਸ਼ ਦਾ। ਸਟੂਡੀਓ ਦੀ ਘੜੀ ਮੁਤਾਬਕ ਹੁਣ ਸਮਾਂ 6:59 ਅਤੇ 10 ਸਕਿੰਟ ਦਾ ਹੋ ਰਿਹਾ ਵੇਲਾ ਜੀ ਪ੍ਰੋਗਰਾਮ ਸੱਜਰੀ ਸਵੇਰ ਦਾ।

ਨਮਸਕਾਰ ਸੋਤਿਓ, ਸਵੇਰ ਸਿਰਫ ਸੂਰਜ ਦੇ ਚੜ੍ਹਨ ਦਾ ਨਾਮ ਨਹੀਂ ਹੈ, ਸਵੇਰ ਤਾਂ ਇੱਕ ਅਹਿਸਾਸ ਹੈ, ਇੱਕ ਨਵੀਂ ਉਮੀਦ ਹੈ, ਇੱਕ ਅਣਲਿਖਿਆ ਸਫ਼ਾ ਹੈ ਜਿਸ ਉੱਤੇ ਅਸੀਂ ਅੱਜ ਆਪਣੀ ਕਹਾਣੀ ਲਿਖਣੀ ਹੈ। ਬੀਤਿਆ ਕੱਲ੍ਹ ਭਾਵੇਂ ਕਿਹੋ ਜਿਹਾ ਵੀ ਸੀ, ਅੱਜ ਸਾਡੇ ਲਈ ਬਿਲਕੁਲ ਨਵਾਂ ਪਿਆ ਏ, ਤਾਂ ਕਿਉਂ ਨਾ ਸਫ਼ੇ 'ਤੇ ਪਹਿਲਾ ਸ਼ਬਦ ਹੀ ਮੁਸਕਾਨ ਦਾ ਲਿਖੀਏ ਕਿ ਹਵਾ ਨੇ ਕੰਨਾਂ ਵਿੱਚ ਫਿਰ ਕੋਈ ਪੈਗਾਮ ਸੁਣਾਇਆ ਏ, ਸੂਰਜ ਦੀਆਂ ਕਿਰਨਾਂ ਨੇ ਧਰਤੀ ਨੂੰ ਗਲ ਨਾਲ ਲਾਇਆ ਏ। ਹਵਾਲੇ ਕੱਲ੍ਹ ਦੇ ਕਰੀਏ ਜੀ, ਕੱਲ੍ਹ ਦੀਆਂ ਉਲਝਣਾਂ ਨੂੰ, ਤੁਹਾਨੂੰ ਅੱਜ ਨੇ ਫਿਰ ਤੋਂ ਖੁਸ਼ਾਮਦੀਦ ਬੁਲਾਇਆ ਏ, ਖੁਸ਼ਾਮਦੀਦ ਬੁਲਾਇਆ ਏ। ਸਵੇਰ ਦੀਆਂ ਸੁਨਹਿਰੀ ਕਿਰਨਾਂ ਮਧੁਰ ਸੰਗੀਤ ਅਤੇ ਰੌਚਕ ਜਾਣਕਾਰੀ ਦੇ ਸੁਚੱਜੇ ਸਮੇਂ ਨਾਲ ਸਜਿਆ ਪ੍ਰੋਗਰਾਮ ਸਜਰੀ ਸਵੇਰ ਲੈ ਕੇ ਮੈਂ ਹਾਜ਼ਰ ਹਾਂ ਤੁਹਾਡਾ ਦੋਸਤ ਕੁਲਜੀਤ ਚਹਿਲ। ਤੁਹਾਡੇ ਸਨੇਹ ਅਤੇ ਸਾਥ ਦਾ ਦਿਲੋਂ ਧੰਨਵਾਦ ਦੋਸਤੋ।

ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਅੱਜ ਦੇ ਵਿਚਾਰ ਨਾਲ। ਸੋ ਪੇਸ਼ੇ ਨਜ਼ਰ ਹੈ ਅੱਜ ਦਾ ਵਿਚਾਰ, ਸਫਲਤਾ ਅੰਤਮ ਨਹੀਂ, ਅਸਫਲਤਾ ਘਾਤਕ ਨਹੀਂ, ਅੱਗੇ ਵੱਧਦੇ ਰਹਿਣ ਦਾ ਹੌਸਲਾ ਹੀ ਅਸਲ ਮਾਇਨੇ ਰੱਖਦਾ ਹੈ। ਜੀ ਦੋਸਤੋ, ਇਹ ਪ੍ਰੇਰਣਾ ਦਾ ਇੱਕ ਵਿਚਾਰ ਹੈ ਵਿੰਸਟਨ ਚਰਚਿਲ ਜੀ ਦਾ ਕਿ ਸਫਲਤਾ ਅੰਤਮ ਨਹੀਂ, ਅਸਫਲਤਾ ਘਾਤਕ ਨਹੀਂ, ਅੱਗੇ ਵੱਧਦੇ ਰਹਿਣ ਦਾ ਹੌਸਲਾ ਹੀ ਅਸਲ ਮਾਇਨੇ ਰੱਖਦਾ ਹੈ। ਵਿੰਸਟਨ ਚਰਚਿਲ ਜੀ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਅਤੇ ਪ੍ਰਸਿੱਧ ਰਾਜਨੇਤਾ, ਲੇਖਕ ਅਤੇ ਬੇਮਿਸਾਲ ਵਕਤਾ ਵੀ ਨੇ। ਚਰਚਿਲ ਸਾਹਿਬ ਦਾ ਇਹ ਵਿਚਾਰ ਸਾਨੂੰ ਬੜੀ ਸੋਹਣੀ ਗੱਲ ਸਮਝਾਉਂਦਾ ਹੈ। ਜਿੱਤ ਸਾਨੂੰ ਰੁਕਣਾ ਨਹੀਂ ਸਿਖਾਉਂਦੀ ਅਤੇ ਹਾਰ ਸਾਨੂੰ ਟੁੱਟਣਾ ਨਹੀਂ ਸਿਖਾਉਂਦੀ। ਅਸਲ ਗੱਲ ਇਹ ਕਿ ਅਸੀਂ ਹਰ ਹਾਲ ਵਿੱਚ ਅੱਗੇ ਵੱਧਦੇ ਰਹੀਏ ਇਸੇ ਹੌਸਲੇ ਅਤੇ ਸਕਾਰਾਤਮਕ ਸੋਚ ਨਾਲ। ਸੋ ਦੋਸਤੋ, ਅੱਜ ਦੇ ਵਿਚਾਰ ਤੋਂ ਬਾਅਦ ਚੱਲਦਿਆਂ ਸਿੱਧਾ ਸੁਰਾਂ ਵੱਲ, ਆਓ ਸੁਣਦੇ ਹਾਂ ਗੀਤ।

0: ਸ਼ਾਮ ਦੀ ਰਿਕਾਰਡਿੰਗ ਦਾ ਸਮਾਂ ਰਹੇਗਾ 28 ਅਗਸਤ ਸ਼ਾਮ 4 ਵਜੇ। ਸੋ ਇਸ ਸਮੇਂ ਤੋਂ ਪਹਿਲਾਂ ਤੁਹਾਡੇ ਵੱਲੋਂ ਭੇਜੇ ਹੋਏ ਪੈਗਾਮ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਏ ਜਾਣਗੇ। ਰਿਕਾਰਡਿੰਗ ਦਾ ਸਮਾਂ ਅਤੇ ਤਾਰੀਖ ਇੱਕ ਵਾਰ ਫੇਰ ਸੁਣ ਲਓ, 28 ਅਗਸਤ ਸ਼ਾਮ 4 ਵਜੇ, ਦਿਨ ਸ਼ੁੱਕਰਵਾਰ। ਭੇਜ ਦਿਓ ਆਪਣੇ ਪੈਗਾਮ 77173 73 146 ਤੇ, ਜਿਸ ਦਾ ਪ੍ਰਸਾਰਣ ਕੀਤਾ ਜਾਵੇਗਾ 30 ਅਗਸਤ ਦਿਨ ਐਤਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ।
1: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा, या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
2: प्रोग्राम संबंधी सूचना, मिति 30 अगस्त दिन एतवार सवेरे 11 बजे मानयोग प्रधानमंत्री श्री नरेंद्र मोदी जी देशवासियां नाल सांझी करनगे अपने मन की बात, ते उस तो तुरंत बाद मानयोग प्रधानमंत्री जी दी मन की बात दा पंजाबी रूपांतर पेश कीता जावेगा, ते पंजाबी रूपांतर दा मुड़ प्रसारण ऐसे ही दिन शामी 8 बजे प्रसारित कीता जावेगा।
3: हर वड्डा बिजनेस एक वड्डी सोच तो शुरू हुंदा है, पर उस सोच नू हकीकत बनाउन लई चाहिदा हुंदा है सही फाइनेंशियल सपोर्ट।
4: हुन तुसी भी मन्नापुरम IGL गोल्ड लोन दे नाल पाओ अप टू 85% LTV ते 5 करोड़ रुपए तक दा गोल्ड लोन, ते अपने बिजनेस एक्सपेंशन नू बनाओ होर भी आसान।
3: तो अज ही विजिट करो अपनी नजदीकी मन्नापुरम ब्रांच, मन्नापुरम IGL गोल्ड लोन, तुहाडी ग्रोथ साडा विश्वास।
5: टोल फ्री नंबर 1800-420-2233।
6: ਜੀ ਦੋਸਤੋ, ਹੁਣ ਗੱਲ ਕਰਦੇ ਹਾਂ 28 ਅਗਸਤ ਦੇ ਦਿਨ ਦੀਆਂ ਕੁਛ ਖਾਸ ਗੱਲਾਂ ਬਾਰੇ। ਅਠਾਈ ਅਗਸਤ ਅੱਜ ਦਾ ਦਿਨ ਸਿਰਫ ਕੈਲੰਡਰ ਦੀ ਇੱਕ ਤਾਰੀਖ ਨਹੀਂ, ਸਗੋਂ ਭੈਣ ਭਰਾ ਦੇ ਪਿਆਰ, ਵਿਸ਼ਵਾਸ ਅਤੇ ਰੱਖਿਆ ਦੇ ਪਵਿੱਤਰ ਰਿਸ਼ਤੇ ਦਾ ਦਿਨ ਹੈ। ਜੀ ਹਾਂ, ਅੱਜ ਮਨਾਇਆ ਜਾ ਰਿਹਾ ਰੱਖੜੀ ਦਾ ਤਿਉਹਾਰ, ਉਹ ਧਾਗਾ ਜਿਸ ਵਿੱਚ ਸਿਰਫ ਰੇਸ਼ਮ ਨਹੀਂ ਸਗੋਂ ਪਿਆਰ, ਦੁਆਵਾਂ ਅਤੇ ਉਮਰਾਂ ਦੀ ਸਾਂਝ ਬੱਝੀ ਹੁੰਦੀ ਹੈ। ਸੋ ਹਰ ਭੈਣ ਭਰਾ ਨੂੰ ਰੱਖੜੀ ਲਈ ਰੱਖੜੀ ਦੀਆਂ ਦਿਲੋਂ ਮੁਬਾਰਕਾਂ। ਦੋਸਤੋ, ਪ੍ਰਾਚੀਨ ਭਾਰਤੀ ਪਰੰਪਰਾਵਾਂ ਵਿੱਚ ਰੱਖਿਆ ਸੂਤਰ ਬੰਨਣ ਦੀ ਰੀਤ ਮਿਲਦੀ ਸੀ। ਅਸਲ ਵਿੱਚ ਆਪਣੇ ਦਿਮਾਗ ਦੇ ਵਿੱਚ ਇਹ ਸਵਾਲ ਜ਼ਰੂਰ ਆਉਂਦਾ ਕਿ ਰੱਖੜੀ ਸ਼ੁਰੂ ਕਿੱਥੋਂ ਹੋਈ, ਤਾਂ ਪੁਰਾਣਿਕ ਕਥਾਵਾਂ ਵਿੱਚ ਇੰਦਰਾਣੀ ਵੱਲੋਂ ਇੰਦਰ ਨੂੰ ਰੱਖਿਆ ਸੂਤਰ ਬੰਨਣ ਅਤੇ ਸ੍ਰੀ ਕ੍ਰਿਸ਼ਨ ਦ੍ਰੌਪਦੀ ਨਾਲ ਜੁੜੀਆਂ ਕਥਾਵਾਂ ਪ੍ਰਸਿੱਧ ਹਨ। ਬਾਅਦ ਦੇ ਸਮੇਂ ਵਿੱਚ ਇਹ ਪਰੰਪਰਾ ਭੈਣ ਵੱਲੋਂ ਭਰਾ ਦੀ ਕਲਾਈ ਅਤੇ ਰੱਖੜੀ ਬੰਨਣ ਵਾਲੇ ਤਿਉਹਾਰ ਵਜੋਂ ਵਧੇਰੇ ਪ੍ਰਚਲਿਤ ਹੋਈ। ਅੱਜ ਦੇ ਦਿਨ ਪੰਜਾਬ 'ਚ ਰੱਖੜੀ ਦੇ ਨਾਲ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆਂ ਦਾ ਇਤਿਹਾਸ ਮੇਲਾ ਲੱਗਦਾ ਹੈ। ਇਹ ਇਤਿਹਾਸਕ ਮੇਲਾ ਜਿਹੜਾ ਹੈ ਬਾਬਾ ਬਕਾਲਾ ਵਿੱਚ ਲੱਗਦਾ। ਇਹ ਉਹੀ ਪਵਿੱਤਰ ਸਥਾਨ ਹੈ ਜਿੱਥੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਗਟ ਹੋਣ ਦੀ ਸਾਖੀ ਜੁੜੀ ਹੋਈ ਹੈ।

28 ਅਗਸਤ ਲਈ ਰੱਖੜੀ ਤੋਂ ਇਲਾਵਾ ਇੱਕ ਹੋਰ ਮਹੱਤਵਪੂਰਨ ਗੱਲ ਵਿਸ਼ਵ ਪੱਧਰ ਤੇ ਇਹ ਹੈ ਕਿ 28 ਅਗਸਤ 1963 ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਲੱਖਾਂ ਲੋਕ ਨਸਲੀ ਵਿਤਕਰੇ ਦੇ ਵਿਰੋਧ ਅਤੇ ਬਰਾਬਰੀ ਦੀ ਮੰਗ ਨੂੰ ਲੈ ਕੇ ਇਕੱਠੇ ਹੋਏ। ਇਸੇ ਮੌਕੇ ਤੇ ਮਨੁੱਖੀ ਹੱਕਾਂ ਦੇ ਮਹਾਨ ਆਗੂ ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਆਪਣਾ ਇਤਿਹਾਸਕ ਭਾਸ਼ਣ ਦਿੱਤਾ, ਜਿਸ ਨੂੰ ਦੁਨੀਆ ਅੱਜ ਵੀ ਆਈ ਹੈਵ ਦ ਡ੍ਰੀਮ ਦੇ ਨਾਲ ਯਾਦ ਕਰਦੀ ਹੈ।

ਅੱਜ 28 ਅਗਸਤ 2026 ਨੂੰ ਸਾਵਣ ਪੂਰਨਿਮਾ ਵੀ ਹੈ। ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਇਸ ਪੂਰਨਿਮਾ ਨਾਲ ਕਈ ਧਾਰਮਿਕ ਤੇ ਸੱਭਿਆਚਾਰਕ ਪਰੰਪਰਾਵਾਂ ਜੁੜੀਆਂ ਹਨ। ਦੋਸਤੋ, ਅੱਜ ਦੇ ਦਿਨ ਦੀ ਇਤਿਹਾਸ ਦੀ ਖਾਸ ਗੱਲ ਜਿਹੜੀ ਹੈ ਉਹ ਇਹ ਹੈ ਕਿ 28 ਅਗਸਤ 1928 ਨੂੰ ਨਹਿਰੂ ਰਿਪੋਰਟ ਨਾਲ ਜੁੜਿਆ ਮਹੱਤਵਪੂਰਨ ਪੜਾਅ ਸਾਹਮਣੇ ਆਇਆ। ਇਹ ਭਾਰਤ ਦੇ ਸੰਵਿਧਾਨਕ ਵਿਕਾਸ ਅਤੇ ਆਜ਼ਾਦੀ ਦੀ ਲਹਿਰ ਦੇ ਇਤਿਹਾਸ ਵਿੱਚ ਮਹੱਤਵਪੂਰਨ ਦਸਤਾਵੇਜ਼ ਸੀ। ਮੋਤੀ ਲਾਲ ਨਹਿਰੂ ਦੀ ਅਗਵਾਈ ਹੇਠ ਤਿਆਰ ਕੀਤੀ ਇਸ ਰਿਪੋਰਟ ਵਿੱਚ ਭਾਰਤ ਲਈ ਡੋਮੀਨੀਅਨ ਦਰਜਾ, ਜ਼ਿੰਮੇਵਾਰ ਸਰਕਾਰ, ਮੌਲਿਕ ਅਧਿਕਾਰ, ਸਾਂਝੀਆਂ ਚੋਣਾਂ ਅਤੇ ਘੱਟ ਗਿਣਤੀਆਂ ਲਈ ਸੁਰੱਖਿਆ ਵਰਗੀਆਂ ਤਜਵੀਜ਼ਾਂ ਰੱਖੀਆਂ ਗਈਆਂ। ਖਾਸ ਗੱਲ ਇਹ ਕਿ ਇਸ ਰਿਪੋਰਟ ਨੇ ਭਾਰਤੀਆਂ ਵੱਲੋਂ ਆਪਣੇ ਦੇਸ਼ ਦੇ ਸੰਵਿਧਾਨਕ ਪੱਖ ਦਾ ਖਾਕਾ ਖੁਦ ਤਿਆਰ ਕਰਨ ਲਈ ਕੋਸ਼ਿਸ਼ ਕੀਤੀ ਹੈ।

ਇੱਕ ਹੋਰ ਬਹੁਤ ਵੱਡੀ ਗੱਲ, ਆਜ਼ਾਦੀ ਤੋਂ ਠੀਕ ਬਾਅਦ 28 ਅਗਸਤ 1947 ਨੂੰ ਭਾਰਤ ਦਾ ਸੰਵਿਧਾਨ ਤਿਆਰ ਕਰਨ ਲਈ ਡਰਾਫਟਿੰਗ ਕਮੇਟੀ ਬਣਾਉਣ ਦਾ ਫੈਸਲਾ ਲਿਆ ਗਿਆ ਸੀ, ਜਿਸ ਦੇ ਪ੍ਰਧਾਨ ਡਾਕਟਰ ਬੀ ਆਰ ਅੰਬੇਡਕਰ ਜੀ ਬਣੇ ਸਨ। ਇਸੇ ਦਿਨ ਹੀ 1965 ਦੀ ਭਾਰਤ ਪਾਕਿਸਤਾਨ ਜੰਗ ਵਿੱਚ ਅੱਜ ਦੇ ਦਿਨ ਸਾਡੇ ਸੂਰਮਿਆਂ ਨੇ ਔਖੀਆਂ ਪਹਾੜੀਆਂ ਨੂੰ ਪਾਰ ਕਰਕੇ ਹਾਜੀ ਪੀਰ ਪਾਸ 'ਤੇ ਤਿਰੰਗਾ ਲਹਿਰਾਇਆ ਸੀ। ਸਲਾਮ ਹੈ ਉਹਨਾਂ ਸ਼ਹੀਦ ਵੀਰਾਂ ਨੂੰ, ਅਤੇ ਉਹਨਾਂ ਸ਼ਹੀਦ ਵੀਰਾਂ ਨੂੰ ਅਸੀਂ ਰੱਖੜੀ ਦੇ ਦਿਨ 'ਤੇ ਮੁਬਾਰਕਬਾਦ ਵੀ ਦਿੰਦੇ ਹਾਂ।

ਇਹ ਸਨ ਅੱਜ ਦੇ ਦਿਨ ਤੇ ਰੌਚਕ ਜਾਣਕਾਰੀ ਭਰਪੂਰ ਕੁਝ ਗੱਲਾਂ। ਉਮੀਦ ਹੈ ਤੁਹਾਡੇ ਜਾਗਰੂਕਤਾ ਪੱਧਰ ਵਿੱਚ ਕੁਝ ਨਾ ਕੁਝ ਵਾਧਾ ਹੋਇਆ ਹੋਵੇਗਾ। ਇਤਿਹਾਸ ਦੇ ਸਮੇਂ ਸਫ਼ੇ ਨੂੰ ਪਲਟਦਿਆਂ ਸਿੱਧਾ ਚੱਲਦਿਆਂ ਅੱਜ ਦੇ ਸਿਲਸਿਲੇ ਵੱਲ, ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ ਜੋ ਕਿ ਆਧਾਰਿਤ ਹੋਵੇਗਾ ਹਿੰਦੀ ਫਿਲਮ ਦਿਲ ਚਾਹਤਾ ਹੈ ਅਤੇ ਵਾਚਕ ਨੇ ਸੁਦਾ। ਲਓ ਜੀ ਸੁਣੋ ਸਿਲਸਿਲਾ ਦਿਲ ਚਾਹਤਾ ਹੈ

ਜੀ ਸਰੋਤਿਓ ਨਮਸਕਾਰ, ਕੀ ਹਾਲ ਚਾਲ ਹੈ ਤੁਹਾਡਾ ਸਭ ਦਾ? ਉਮੀਦ ਹੈ ਸਵਸਥ ਹੋਵੋਗੇ, ਵਿਅਸਤ ਹੋਵੋਗੇ ਤੇ ਮਸਤ ਹੋਵੋਗੇ। ਤੇ ਮੈਂ ਸੁਧਾ ਕਰ ਰਹੀ ਹਾਂ ਤੁਹਾਡਾ ਸਭ ਦਾ ਸਵਾਗਤ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ ਚ। ਤੇ ਅੱਜ ਦੇ ਸਿਲਸਿਲੇ ਚ ਕਿਹੜੀ ਫਿਲਮ ਦੇ ਨਾਲ ਜੁੜੇ ਹੋਏ ਅਫਸਾਨੇ ਤਰਾਨੇ ਤੁਹਾਨੂੰ ਸੁਣਾਏ ਜਾਣਗੇ? ਜੀ ਬਿਲਕੁਲ, ਦਿਲ ਚਾਹਤਾ ਹੈ ਉਹ ਫਿਲਮ ਜੋ ਲੀਕ ਤੋਂ ਹਟਕੇ ਬਣੀ ਸੀ, ਕਈ ਮਾਮਲਿਆਂ ਚ ਪਹਿਲੀ ਫਿਲਮ ਸੀ। ਫਿਲਮੀ ਦੁਨੀਆ ਚ ਕਈ ਨਵੇਂ ਪੂਰਨੇ ਇਸ ਫਿਲਮ ਨੇ ਪਾਏ। ਅੱਜ ਇਸ ਫਿਲਮ ਦੇ ਬਾਰੇ ਹੀ ਕਿਉਂ ਗੱਲ ਕਰ ਰਹੇ ਹਾਂ? ਇਸ ਫਿਲਮ ਨੂੰ ਰਿਲੀਜ਼ ਹੋਇਆ 25 ਵਰੇ ਬੀਤ ਗਏ ਨੇ। 10 ਅਗਸਤ 2001 ਨੂੰ ਇਹ ਫਿਲਮ ਰਿਲੀਜ਼ ਹੋਈ ਸੀ। 25 ਵਰਿਆਂ ਬਾਅਦ ਵੀ ਓਨੀ ਹੀ ਨਵੀਂ ਨਕੋਰ, ਓਨੀ ਹੀ ਪ੍ਰਸੰਗਕ ਤੇ ਬਿਲਕੁਲ ਜੀ ਓਨੀ ਹੀ ਮਨੋਰੰਜਕ ਹੈ। 25 ਸਾਲ ਹੋ ਗਏ ਨੇ, 25 ਕੁ ਗੱਲਾਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ। ਫਿਲਮ ਫਰਹਾਨ ਅਖਤਰ ਦੀ ਡਾਇਰੈਕਸ਼ਨਲ ਡੈਬਿਊ ਸੀ, ਯਾਨੀ ਕਿ ਫਿਲਮ ਦਿਲ ਚਾਹਤਾ ਹੈ ਤੋਂ ਹੀ ਫਰਹਾਨ ਅਖਤਰ ਨੇ ਬਤੌਰ ਡਾਇਰੈਕਟਰ ਆਪਦੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਕੇਵਲ ਡਾਇਰੈਕਟਰ ਹੀ ਕਿਉਂ, ਪ੍ਰੋਡਿਊਸਰ ਰਿਤੇਸ਼ ਸਿਧਵਾਨੀ ਉਹਨਾਂ ਦੀ ਵੀ ਬਤੌਰ ਨਿਰਮਾਤਾ ਇਹ ਪਹਿਲੀ ਹੀ

ਫਿਲਮ ਸੀ। ਪਹਿਲਾਂ ਪਹਿਲਾਂ ਇਸ ਫਿਲਮ ਦੇ ਨਾਲ ਹੋਰ ਕੀ ਜੁੜਿਆ ਹੋਇਆ ਹੈ? ਐਕਸਲ ਐਂਟਰਟੇਨਮੈਂਟ ਜਿਹੜੇ ਬੈਨਰ ਦੇ ਅਧੀਨ ਇਸ ਫਿਲਮ ਦਾ ਨਿਰਮਾਣ ਕੀਤਾ ਗਿਆ ਸੀ, ਉਹ ਵੀ ਬਿਲਕੁਲ ਨਵਾਂ ਹੀ ਬਣਾਇਆ ਗਿਆ ਸੀ। ਤੇ ਕੇਵਲ ਪ੍ਰੋਡਿਊਸਰ ਤੇ ਡਾਇਰੈਕਟਰ ਯਾਨੀ ਕਿ ਨਿਰਮਾਤਾ ਨਿਰਦੇਸ਼ਕ ਹੀ ਨਹੀਂ, ਸਗੋਂ ਹੇਅਰ ਸਟਾਈਲਿਸਟ ਅਦਨਾ ਬਬਾਨੀ ਦੀ ਵੀ ਇਹ ਪਹਿਲੀ ਫਿਲਮ ਸੀ। ਤੇ ਹੇਅਰ ਸਟਾਈਲਿਸਟ ਦਾ ਕੀ ਰੋਲ ਸੀ? ਅਦਨਾ ਬਬਾਨੀ ਹੋਰਾਂ ਨੇ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਵਾਲੇ, ਉਹਨਾਂ ਦੀ ਪਰਸਨੈਲਿਟੀ ਨੂੰ ਸੂਟ ਕਰਨ ਵਾਲੇ ਅਨੇਕਾਂ ਹੀ ਹੇਅਰ ਸਟਾਈਲ, ਵਾਲਾਂ ਦੇ ਸਟਾਈਲ ਇਸ ਫਿਲਮ ਦੇ ਵਿੱਚ ਇੰਟਰੋਡਿਊਸ ਕੀਤੇ। ਕਿਉਂ ਸਰੋਤਿਓ, ਜਿਨ੍ਹਾਂ ਨੇ ਇਹ ਫਿਲਮ ਦੇਖੀ ਹੈ, ਫਿਲਮ ਦੇ ਟ੍ਰੇਲਰ ਦੇਖੇ ਨੇ ਜਾਂ ਗੀਤ ਦੇਖੇ ਨੇ, ਯਾਦ ਹੈ ਤੁਹਾਨੂੰ ਆਮਿਰ ਖਾਨ ਹੋਰਾਂ ਦੀ ਛੋਟੀ ਜਿਹੀ ਸਪੈਸ਼ਲ ਦਾੜੀ, ਜੋ ਅੱਜ ਤੋਂ ਪਹਿਲਾਂ ਕਦੇ ਵੀ ਫਿਲਮ ਦੇ ਨਾਇਕ ਨੇ ਨਹੀਂ ਰੱਖੀ ਸੀ, ਤੇ ਬਾਅਦ ਵਿੱਚ ਇਹ ਨਿੱਕੀ ਜਿਹੀ ਨਿਵੇਕਲੀ ਜਿਹੀ ਦਾੜੀ ਨੌਜਵਾਨਾਂ ਦੇ ਵਿੱਚ ਬੜੀ ਹੀ ਟ੍ਰੈਂਡੀ ਤੇ ਆਈਕੋਨਿਕ ਬਣ ਗਈ ਸੀ। ਤਾਂ ਇਹ ਤਾਂ ਹੋ ਗਈ ਜੀ ਫਿਲਮ ਦੇ ਨਾਲ ਜੁੜੇ ਹੋਏ ਵਿਅਕਤੀਆਂ ਬਾਰੇ ਗੱਲ, ਤੇ ਫਿਲਮ ਦੇ ਵਿੱਚ ਇੱਕ ਨਵੀਂ ਤਕਨੀਕ ਬਾਰੇ ਵੀ ਤੁਹਾਨੂੰ ਜ਼ਰੂਰ ਦੱਸਾਂਗੀ। ਇਹ ਤਕਨੀਕ ਸੀ ਜੀ ਸਿੰਕ ਸਾਊਂਡ। ਜਿਹੜੀਆਂ ਹਿੰਦੀ ਫਿਲਮਸ ਦੇ ਵਿੱਚ ਸਿੰਕ ਸਾਊਂਡ ਦਾ ਇਸਤੇਮਾਲ ਕੀਤਾ ਗਿਆ, ਫਿਲਮ ਦਿਲ ਚਾਹਤਾ ਹੈ ਉਹਨਾਂ ਪਹਿਲੀਆਂ ਫਿਲਮਸ ਵਿੱਚੋਂ ਇੱਕ ਸੀ। ਤਾਂ ਇਹ ਸਿੰਕ ਸਾਊਂਡ ਕੀ ਹੁੰਦੀ ਹੈ? ਸਰੋਤਿਓ, ਫਿਲਮ ਨਿਰਮਾਣ ਦੇ ਦੌਰਾਨ ਕਲਾਕਾਰ ਅਭਿਨੈ ਕਰਦੇ ਨੇ, ਡਾਇਲੋਗ ਬੋਲਦੇ ਨੇ, ਪਰ ਉਹਨਾਂ ਡਾਇਲੋਗਸ ਨੂੰ ਵੱਧ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਬਾਅਦ ਵਿੱਚ ਡਬਿੰਗ ਦਾ ਇਸਤੇਮਾਲ ਕੀਤਾ ਜਾਂਦਾ, ਯਾਨੀ ਕਿ ਡਾਇਲੋਗ ਦੁਬਾਰਾ ਬੁਲਵਾਏ ਜਾਂਦੇ ਨੇ। ਪਰ ਇਸ ਫਿਲਮ ਦੇ ਵਿੱਚ ਸਿੰਕ ਸਾਊਂਡ ਦਾ ਇਸਤੇਮਾਲ ਕੀਤਾ ਗਿਆ, ਯਾਨੀ ਕਿ ਮੌਕੇ ਤੇ ਹੀ ਡਾਇਲੋਗ ਬੋਲੇ ਗਏ ਤੇ ਫਿਲਮ ਦੇ ਵਿੱਚ ਓਦਾਂ ਹੀ ਉਹਨਾਂ ਦ੍ਰਿਸ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਜੀ ਸਰੋਤਿਓ, ਇਹ ਫਿਲਮ ਕੇਵਲ ਪਹਿਰਾਵੇ ਦੇ ਲਈ, ਚਿਹਰੇ ਦੀ ਲੁੱਕ ਦੇ ਲਈ, ਵਾਲਾਂ ਦੇ ਸਟਾਈਲ ਦੇ ਲਈ ਹੀ ਟ੍ਰੈਂਡੀ ਆਈਕੋਨਿਕ ਸਾਬਿਤ ਨਹੀਂ ਹੋਈ, ਸਗੋਂ ਹਿੰਦੀ ਫਿਲਮੀ ਖੇਤਰ ਦੇ ਵਿੱਚ ਇਸ ਫਿਲਮ ਨੇ ਇੱਕ ਨਵਾਂ ਅਧਿਆਇ ਸ਼ੁਰੂ ਕੀਤਾ। ਉਹ ਅਧਿਆਇ ਸੀ ਅਰਬਨ ਤੇ ਰੂਰਲ ਸਿਨੇਮਾ ਦਾ, ਯਾਨੀ ਕਿ ਸ਼ਹਿਰੀ ਖੇਤਰ ਨੂੰ ਪ੍ਰਭਾਵਿਤ ਕਰਨ ਵਾਲਾ ਸਿਨੇਮਾ, ਸ਼ਹਿਰੀ ਖੇਤਰ ਦੇ ਵਿੱਚ ਪਾਪੂਲਰ ਜਾਂ ਪ੍ਰਸਿੱਧ ਹੋਣ ਵਾਲਾ ਸਿਨੇਮਾ, ਤੇ ਰੂਰਲ ਯਾਨੀ ਕਿ ਪੇਂਡੂ ਜਾਂ ਛੋਟੇ ਸ਼ਹਿਰਾਂ ਤੇ ਕਸਬਿਆਂ ਦੇ ਵਿੱਚ ਪ੍ਰਸਿੱਧ ਹੋਣ ਵਾਲਾ ਤੇ ਪ੍ਰਭਾਵਿਤ ਕਰਨ ਵਾਲਾ ਸਿਨੇਮਾ। ਤੇ ਉਹ ਕਿਵੇਂ ਜੀ? ਬਿਲਕੁਲ, ਜਦੋਂ ਇਹ ਫਿਲਮ ਰਿਲੀਜ਼ ਹੋਈ ਸੀ, ਸਿਲਵਰ ਸਕਰੀਨ ਤੇ ਇਸ ਦਾ ਪ੍ਰਦਰਸ਼ਨ ਕੀਤਾ ਗਿਆ ਸੀ, ਤਾਂ ਕਸਬਿਆਂ ਚ ਤੇ ਪੇਂਡੂ ਖੇਤਰਾਂ ਚ

ਲਗਭਗ ਫਲੋਪ ਸਿੱਧ ਹੋਈ ਸੀ ਜੀ। ਬਿਲਕੁਲ, ਇਸ ਨੇ ਛੋਟੇ ਸ਼ਹਿਰਾਂ ਦੇ ਦਰਸ਼ਕਾਂ ਨੂੰ ਕੋਈ ਬਹੁਤਾ ਆਕਰਸ਼ਿਤ ਨਹੀਂ ਕੀਤਾ ਸੀ, ਪਰ ਮੁਕਾਬਲਤਨ ਵੱਡੇ ਸ਼ਹਿਰਾਂ ਚ, ਖਾਸ ਤੌਰ ਤੇ ਮੈਟਰੋ ਸਿਟੀਜ਼ ਚ ਇਹ ਫਿਲਮ ਇੰਨੀ ਕੁ ਸੁਪਰ ਡੁਪਰ ਹਿੱਟ ਸਾਬਤ ਹੋਈ। ਉਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਚ ਪੰਜਵੇਂ ਨੰਬਰ ਤੇ ਆਈ ਸੀ। ਹੁਣ ਗੱਲ ਕਰਦੇ ਹਾਂ ਫਿਲਮ ਦੇ ਵਿੱਚ ਅਭਿਨੈ ਕਰਨ ਵਾਲੇ ਮੁੱਖ ਕਿਰਦਾਰਾਂ ਦੀ ਤੇ ਇਹਨਾਂ ਨੂੰ ਨਿਭਾਉਣ ਵਾਲੇ ਕਲਾਕਾਰਾਂ ਦੀ। ਆਮਿਰ ਖਾਨ ਨੇ ਫਿਲਮ ਦੇ ਮੁੱਖ ਕਿਰਦਾਰ ਹੀਰੋ ਆਕਾਸ਼ ਮਲਹੋਤਰਾ ਦਾ ਰੋਲ ਪਲੇ ਕੀਤਾ। ਸੈਫ ਅਲੀ ਖਾਨ ਉਹਨਾਂ ਦੇ ਦੋਸਤ ਸਮੀਰ ਦੀ ਭੂਮਿਕਾ ਵਿੱਚ ਨਜ਼ਰ ਆਏ ਤੇ ਅਕਸ਼ੇ ਖੰਨਾ ਇਸੇ ਤਿੱਕੜੀ ਦੇ ਤੀਜੇ ਮੈਂਬਰ ਸਿਧਾਰਥ ਯਾਨੀ ਕਿ ਸਿੱਡ ਦੀ ਭੂਮਿਕਾ ਦੇ ਵਿੱਚ ਨਜ਼ਰ ਆਏ। ਮਹਿਲਾ ਕਿਰਦਾਰਾਂ ਦੇ ਵਿੱਚ ਪ੍ਰੀਤੀ ਜ਼ਿੰਟਾ ਨੇ ਫਿਲਮ ਦੀ ਹੀਰੋਇਨ ਸ਼ਾਲਿਨੀ ਦਾ ਕਿਰਦਾਰ ਅਦਾ ਕੀਤਾ। ਸੋਨਾਲੀ ਕੁਲਕਰਨੀ ਪੂਜਾ ਦੇ ਰੂਪ ਚ ਨਜ਼ਰ ਆਏ ਤੇ ਡਿੰਪਲ ਕਪਾੜੀਆ ਨੇ ਫਿਲਮ ਦੇ ਵਿੱਚ ਇੱਕ ਵੱਡੀ ਉਮਰ ਦੀ ਤੇ ਆਜ਼ਾਦ ਖਿਆਲਾਂ ਦੀ ਔਰਤ ਤਾਰਾ ਜੈਸਵਾਲ ਦਾ ਕਿਰਦਾਰ ਅਦਾ ਕੀਤਾ ਤੇ ਸਚਿਤਰਾ ਪਿੱਲੇ ਨੇ ਨੌਜਵਾਨ ਕੁੜੀ ਪ੍ਰਿਆ ਦਾ ਕਿਰਦਾਰ ਨਿਭਾਇਆ। ਪ੍ਰਿਆ ਤੇ ਸਮੀਰ ਦੀ ਰਿਲੇਸ਼ਨਸ਼ਿਪ ਦੇ ਵਿੱਚ ਵਾਪਰੀਆਂ ਛੋਟੀਆਂ ਮੋਟੀਆਂ ਘਟਨਾਵਾਂ, ਹਾਸਾ ਪੈਦਾ ਕਰਨ ਵਾਲੀਆਂ ਲੜਾਈਆਂ ਨੇ ਫਿਲਮ ਦੇ ਵਿੱਚ ਬੜੀ ਖੂਬਸੂਰਤ ਸਿਚੁਏਸ਼ਨਲ ਕਾਮੇਡੀ ਦਾ ਨਜ਼ਾਰਾ ਵੀ ਦਿੱਤਾ। ਫਿਲਮ ਦੇ ਗੀਤਕਾਰ ਰਹੇ ਜਾਵੇਦ ਅਖਤਰ ਸਾਹਿਬ। ਸਰੋਤਿਓ, ਤੁਹਾਨੂੰ ਇਹ ਪਤਾ ਹੀ ਹੈ ਕਿ ਜਾਵੇਦ ਅਖਤਰ ਸਾਹਿਬ ਫਿਲਮ ਦੇ ਨਿਰਦੇਸ਼ਕ ਫਰਹਾਨ ਅਖਤਰ ਦੇ ਪਿਤਾ ਜੀ ਨੇ। ਉਹਨਾਂ ਨੇ ਫਰਹਾਨ ਅਖਤਰ ਨੂੰ ਹੀ ਧਿਆਨ ਵਿੱਚ ਰੱਖਦਿਆਂ, ਆਪਣੇ ਨੌਜਵਾਨ ਬੱਚਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਫਿਲਮ ਦੇ ਗੀਤ ਲਿਖੇ ਸੀ ਜੋ ਨੌਜਵਾਨ ਦਿਲਾਂ ਦੀ ਧੜਕਣ ਬਣ ਗਈ ਤੇ ਇਹਨਾਂ ਖੂਬਸੂਰਤ ਗੀਤਾਂ ਨੂੰ ਸੰਗੀਤ ਚ ਪਰੋਇਆ ਸ਼ੰਕਰ ਅਹਿਸਾਨ ਲੋਏ ਦੀ ਤਿੱਕੜੀ ਨੇ।

ਫਿਲਮ ਦੇ ਮੁੱਖ ਕਿਰਦਾਰ ਯਾਨੀ ਕਿ ਆਕਾਸ਼ ਮਲਹੋਤਰਾ ਦੇ ਰੋਲ ਵਾਸਤੇ ਪਹਿਲਾਂ ਅਕਸ਼ੇ ਖੰਨਾ ਨੂੰ ਚੁਣਿਆ ਗਿਆ ਸੀ, ਪਰ ਜਦੋਂ ਸਾਰੇ ਕਿਰਦਾਰਾਂ ਨੇ ਆਪਣੀ ਆਪਣੀ ਸਕ੍ਰਿਪਟ ਪੜ੍ਹੀ, ਕਹਾਣੀ ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਤਾਂ ਮਿਸਟਰ ਪਰਫੈਕਸ਼ਨਿਸਟ ਕਹੇ ਜਾਣ ਵਾਲੇ ਆਮਿਰ ਖਾਨ ਨੂੰ ਆਕਾਸ਼ ਮਲਹੋਤਰਾ ਦਾ ਰੋਲ ਸੂਟੇਬਲ ਲੱਗਿਆ। ਆਪਸੀ ਸਹਿਮਤੀ ਦੇ ਨਾਲ ਆਕਾਸ਼ ਅਤੇ ਸਿੱਡ ਯਾਨੀ ਕਿ ਆਮਿਰ ਖਾਨ ਤੇ ਅਕਸ਼ੇ ਖੰਨਾ ਦੇ ਰੋਲ ਆਪਸ ਦੇ ਵਿੱਚ ਇੰਟਰਚੇਂਜ ਕਰ ਦਿੱਤੇ ਗਏ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾਂਦਾ ਕਿ ਪ੍ਰੀਤੀ ਜਿੰਟਾ ਹੋਰਾਂ ਨੇ ਸ਼ਾਲਿਨੀ ਦਾ ਕਿਰਦਾਰ ਅਦਾ ਕਰਨ ਲਈ ਲਗਭਗ 3.5 ਮਹੀਨੇ ਤਿਆਰੀ ਕੀਤੀ ਸੀ ਜੀ। ਫਿਲਮ ਦੀ ਸ਼ੂਟਿੰਗ ਵੇਲੇ ਦੇ ਜੋ ਕਿੱਸੇ ਅਕਸਰ ਸਾਂਝੇ ਕੀਤੇ ਜਾਂਦੇ ਨੇ, ਉਹਨਾਂ ਦੇ ਵਿੱਚ ਡਿੰਪਲ ਕਪਾੜੀਆ ਜੀ ਨੂੰ ਆਂਟੀ ਕਹਿਣ ਦਾ ਕਿੱਸਾ ਬੜਾ ਰੋਚਕ ਹੈ, ਕਿਉਂ ਜੋ ਫਰਹਾਨ ਅਖਤਰ ਦੀ ਪਿੱਠਭੂਮੀ ਫਿਲਮੀ ਰਹੀ ਹੈ, ਉਹ ਅਕਸਰ ਹੀ ਇਹਨਾਂ ਕਲਾਕਾਰਾਂ ਦੇ ਨਾਲ ਬਚਪਨ ਤੋਂ ਵਿਚਰਦੇ ਰਹੇ ਨੇ, ਸੋ ਉਹ ਉਸੇ ਜਾਣ ਪਛਾਣ ਦੇ ਤਹਿਤ ਡਿੰਪਲ ਕਪਾੜੀਆ ਨੂੰ ਸੈੱਟ ਤੇ ਆਂਟੀ ਕਹਿ ਕੇ ਬੁਲਾਉਂਦੇ ਸੀ, ਤੇ ਡਿੰਪਲ ਕਪਾੜੀਆ ਜੀ ਨੇ ਸ਼ੂਟਿੰਗ ਦੀ ਇਹ ਸ਼ਰਤ ਰੱਖ ਦਿੱਤੀ ਸੀ ਕਿ ਮੈਂ ਵੀ ਨੌਜਵਾਨ ਹਾਂ ਤੇ ਮੈਨੂੰ ਮੇਰਾ ਨਾਮ ਲੈ ਕੇ ਬੁਲਾਇਆ ਜਾਵੇ।

ਫਿਲਮ ਦਿਲ ਚਾਹਤਾ ਹੈ ਨੂੰ ਫਰਹਾਨ ਅਖਤਰ ਦੀ ਪਰਸਨਲ ਡਾਇਰੀ ਵੀ ਕਿਹਾ ਜਾਂਦਾ ਹੈ। ਇਹ ਦੱਸਿਆ ਜਾਂਦਾ ਹੈ ਕਿ ਸਨ 1996 ਚ ਫਰਹਾਨ ਅਖਤਰ ਗੋਆ ਤੇ ਅਮੈਰੀਕਾ ਚ ਨਿਊਯਾਰਕ ਚ 6 ਹਫਤੇ ਲਈ ਘੁੰਮਣ ਗਏ ਸੀ। ਇਸੇ ਦੌਰਾਨ ਜੋ ਉਹਨਾਂ ਦੇ ਤਜਰਬੇ ਹੋਏ ਉਹਨਾਂ ਨੂੰ ਉਹ ਡਾਇਰੀ ਚ ਉਤਾਰਦੇ ਰਹੇ। 1998 ਚ ਉਹਨਾਂ ਤਜਰਬਿਆਂ ਦੇ ਆਧਾਰ ਤੇ ਹੀ ਫਰਹਾਨ ਅਖਤਰ ਨੇ ਇਸ ਫਿਲਮ ਦੀ ਕਹਾਣੀ ਲਿਖਣੀ ਸ਼ੁਰੂ ਕੀਤੀ ਸੀ ਤੇ ਇਸ ਕਹਾਣੀ ਨੂੰ ਉਹਨਾਂ ਨੇ ਟਾਈਟਲ ਦਿੱਤਾ ਸੀ ਹਮ ਤੀਨ, ਯਾਨੀ ਕਿ ਜੋ ਕਹਾਣੀ ਤਿੰਨ ਦੋਸਤਾਂ ਦੀ ਜ਼ਿੰਦਗੀ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵਾਪਰੀਆਂ ਘਟਨਾਵਾਂ ਤੇ ਆਧਾਰਿਤ ਸੀ। ਫਿਲਮ ਦੇ ਆਧੁਨਿਕ ਕਥਾਨਕ ਨੂੰ ਦੇਖਦਿਆਂ ਜਿਵੇਂ ਕਿ ਮੁੱਖ ਕਿਰਦਾਰਾਂ ਦੇ ਇੱਕ ਤੋਂ ਵਧੇਰੇ ਪਿਆਰ ਸੰਬੰਧ ਦਿਖਾਏ ਗਏ ਜਾਂ ਆਪਣੇ ਤੋਂ ਵਡੇਰੀ ਉਮਰ ਦੀ ਔਰਤ ਦੇ ਨਾਲ ਦੋਸਤੀ ਦਿਖਾਈ ਗਈ ਤਾਂ ਪਹਿਲਾਂ ਇਸ ਫਿਲਮ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਬਣਾਇਆ ਜਾਣਾ ਤੈਅ ਕੀਤਾ ਸੀ। ਕਾਸਿਮ ਜਹਾਂਗੀਰੀਆ, ਜੋ ਕਿ ਫਰਹਾਨ ਅਖਤਰ ਦਾ ਬਹੁਤ ਵਧੀਆ ਦੋਸਤ ਸੀ, ਉਸ ਨੇ ਫਰਹਾਨ ਦੀ ਨਿੱਜੀ ਡਾਇਰੀ ਨੂੰ ਇੱਕ ਸ਼ਾਨਦਾਰ ਫਿਲਮ ਸਕ੍ਰਿਪਟ ਚ ਢਾਲਣ ਚ ਪੂਰੀ ਮਦਦ ਕੀਤੀ ਤੇ ਜਿੱਥੇ ਜਿੱਥੇ ਫਰਹਾਨ ਅਖਤਰ ਘੁੰਮਣ ਗਏ ਸੀ, ਯਾਨੀ ਕਿ ਗੋਆ, ਤੇ ਫਿਲਮ ਦੀ ਸ਼ੂਟਿੰਗ ਵੀ ਗੋਆ ਦੀਆਂ ਪ੍ਰਮੁੱਖ ਲੋਕੇਸ਼ਨਾਂ ਤੇ ਕੀਤੀ ਗਈ ਸੀ। ਇਸ ਦੇ ਨਾਲ ਹੀ ਆਸਟ੍ਰੇਲੀਆ ਚ ਸਿਡਨੀ ਸ਼ਹਿਰ ਚ ਵੀ ਫਿਲਮ ਦੇ ਕਈ ਦ੍ਰਿਸ਼ ਫਿਲਮਾਏ ਗਏ ਸੀ। ਤੇ ਹੁਣ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਫਿਲਮ ਦੇ ਨਿਰਮਾਣ ਦੇ ਨਾਲ ਜੁੜਿਆ ਹੋਇਆ ਇੱਕ ਹੋਰ ਕਿੱਸਾ। ਜਦੋਂ ਫਿਲਮ ਦੇ ਗੀਤ ਕੰਪੋਜ਼ ਕੀਤੇ ਗਏ ਤਾਂ ਲਗਭਗ 9 ਗਾਣੇ ਫਿਲਮ ਦੇ ਵਿੱਚ ਸ਼ਾਮਲ ਕਰਨ ਦਾ ਵਿਚਾਰ ਸੀ। ਫਰਹਾਨ ਅਖਤਰ, ਜਾਵੇਦ ਅਖਤਰ ਸਾਹਿਬ, ਫਿਲਮ ਦੇ ਨਿਰਮਾਤਾ ਸਿਦਵਾਨੀ, ਬਾਕੀ ਟੀਮ ਦੇ ਨਾਲ ਖੰਡਾਲਾ ਲੋਨਾਵਲਾ ਚਲੇ ਗਏ ਤੇ ਇਹ ਟੀਮ ਹਮ ਉਮਰ ਹਮ ਖਿਆਲ ਮਿੱਤਰ ਮੰਡਲੀ ਦੇ ਵਿੱਚ ਬਦਲ ਗਈ। ਤੇ ਜਦੋਂ ਫਿਲਮ ਦੇ ਨਾਲ ਜੁੜੀਆਂ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਤਾਂ ਅਹਿਸਾਨ ਨੂਰਾਨੀ ਹੋਰਾਂ ਨੇ ਦੱਸਿਆ, ਉਹਨਾਂ ਨੇ ਤਾਂ 35% ਹੀ ਕੰਮ ਕੀਤਾ, 65% ਤਾਂ ਫਨ ਹੀ ਕੀਤਾ ਤੇ ਇਸ ਫਨ ਦਾ ਨਤੀਜਾ ਸਰੋਤਿਓ ਇਹ ਨਿਕਲਿਆ ਕਿ ਸਿਰਫ 3.5 ਦਿਨਾਂ ਚ 6 ਗਾਣੇ ਕੰਪੋਜ਼ ਕਰ ਦਿੱਤੇ ਗਏ।

ਲੋ ਜੀ ਹੁਣ ਗਾਣੇ ਦਾ ਆਨੰਦ ਤੁਸੀਂ ਮਾਣ ਚੁੱਕੇ ਹੋ। ਅਗਲਾ ਅਫਸਾਨਾ, ਅਗਲਾ ਕਿੱਸਾ, ਤੇ ਜਦੋਂ ਸਨ 2001 ਦੇ ਵਿੱਚ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਣਾ ਸੀ, ਉਸ ਤੋਂ ਕੁਝ ਸਮਾਂ ਪਹਿਲਾਂ ਹੀ ਆਮਿਰ ਖਾਨ ਹੋਰਾਂ ਦੀ ਸੁਪਰ ਡੁਪਰ ਹਿੱਟ ਫਿਲਮ ਲਗਾਨ ਸਿਨੇਮਿਆਂ ਦੇ ਵਿੱਚ ਚੱਲ ਰਹੀ ਸੀ। ਉਸ ਫਿਲਮ 'ਚ ਆਮਿਰ ਖਾਨ ਹੋਰਾਂ ਨੇ ਅੰਗਰੇਜ਼ੀ ਸੱਤਾ ਦੇ ਨਾਲ ਟਕਰਾ ਜਾਣ ਵਾਲਾ ਇੱਕ ਜ਼ਿੰਮੇਵਾਰ ਤੇ ਇੱਕ ਗੰਭੀਰ ਵਿਅਕਤੀ ਦਾ ਰੋਲ ਅਦਾ ਕੀਤਾ ਸੀ, ਤੇ ਇਧਰੋਂ ਸ਼ਰਾਰਤੀ ਚੰਚਲ ਆਕਾਸ਼ ਮਲਹੋਤਰਾ। ਲਗਾਨ ਦੇ ਪ੍ਰਦਰਸ਼ਨ ਦੇ ਦੌਰਾਨ ਹੀ ਸਿਰਫ ਇੱਕ ਮਿੰਟ ਦਾ ਟ੍ਰੇਲਰ ਸਿਨੇਮਿਆਂ ਦੇ ਵਿੱਚ ਰਿਲੀਜ਼ ਕੀਤਾ ਗਿਆ ਤੇ ਦਰਸ਼ਕਾਂ ਦੇ ਵਿੱਚ ਇਸ ਫਿਲਮ ਦੇ ਪ੍ਰਤੀ ਉਤਸੁਕਤਾ ਜਾਗ ਗਈ ਸੀ। ਆਮਿਰ ਖਾਨ ਹੋਰਾਂ ਨੇ ਸ਼ਰਾਰਤੀ ਚੰਚਲ ਮਨ ਦੇ ਮੁੰਡੇ ਆਕਾਸ਼ ਦਾ ਕਿਰਦਾਰ ਇੰਨੀ ਕੁ ਖੂਬਸੂਰਤੀ ਨਾਲ ਨਿਭਾਇਆ ਕਿ ਇਉਂ ਜਾਪਦਾ ਹੈ ਕਿ ਆਕਾਸ਼ ਦਾ ਰੋਲ ਉਹਨਾਂ ਬਿਨਾਂ ਹੋਰ ਕੋਈ ਕਰ ਹੀ ਨਹੀਂ ਸਕਦਾ ਸੀ। ਇਸ ਕਿਰਦਾਰ ਦੇ ਨਾਲ ਇਨਸਾਫ ਕਰਨ ਲਈ ਆਮਿਰ ਖਾਨ ਹੋਰਾਂ ਨੇ ਇੱਕ ਵਿਸ਼ੇਸ਼ ਸਟਾਈਲ ਅਪਣਾਇਆ। ਫਿਲਮ ਦੇ ਦੌਰਾਨ ਉਹਨਾਂ ਦੀਆਂ ਅੱਖਾਂ ਸਦਾ ਘੁੰਮਦੀਆਂ ਰਹਿੰਦੀਆਂ ਸੀ। ਉਹਨਾਂ ਨੇ ਖੁਦ ਕਿਹਾ ਕਿ ਇਹ ਮੇਰੇ ਕਿਰਦਾਰ ਲਈ ਜ਼ਰੂਰੀ ਸੀ ਕਿ ਮੈਂ ਕਿਸੇ ਵੱਲ ਵੀ ਸਿੱਧਾ ਨਾ ਵੇਖਾਂ, ਸਦਾ ਇੱਧਰ ਉੱਧਰ ਚਾਰੇ ਪਾਸੇ ਦੇਖਦਾ ਰਹਾਂ ਤੇ ਮਨ ਦੀ ਚੰਚਲਤਾ ਚਿਹਰੇ ਦੇ ਹਾਵ ਭਾਵ ਤੇ ਪ੍ਰਗਟ ਹੁੰਦੀ ਰਹੇ। ਸਾਰੀ ਫਿਲਮ ਦੇ ਦੌਰਾਨ ਉਹਨਾਂ ਦਾ ਚਿਹਰਾ ਸ਼ਰਾਰਤੀ ਤੇ ਅੱਖਾਂ ਗੋਲ ਗੋਲ ਘੁੰਮਦੀਆਂ ਰਹੀਆਂ। ਫਿਲਮ ਦੇ ਦੌਰਾਨ ਸਿਰਫ ਇੱਕ ਸੀਨ ਅਜਿਹਾ ਸੀ ਜਦੋਂ ਆਮਿਰ ਖਾਨ ਦੀਆਂ ਅੱਖਾਂ ਸਥਿਰ ਹੋਈਆਂ, ਤੇ ਉਹ ਵੀ ਉਹ ਸੀਨ ਸੀ ਜਦੋਂ ਅਕਸ਼ੇ ਖੰਨਾ ਉਹਨਾਂ ਨੂੰ ਅਚਾਨਕ ਥੱਪੜ ਮਾਰ ਦਿੰਦੇ ਨੇ ਤੇ ਉਹਨਾਂ ਦੀਆਂ ਅੱਖਾਂ ਅੱਡੀਆਂ ਹੀ ਰਹਿ ਜਾਂਦੀਆਂ ਨੇ। ਤੇ ਜੇ ਗੱਲ ਕਰੀਏ ਫਿਲਮ ਦੀ ਕਮਾਈ ਦੀ ਤੇ ਪੁਰਸਕਾਰਾਂ ਦੀ, ਤਾਂ ਇਸ ਫਿਲਮ ਨੇ ਲਗਭਗ 40 ਕਰੋੜ ਰੁਪਏ ਦਾ ਬਿਜ਼ਨਸ ਉਹਨਾਂ ਵੇਲਿਆਂ 'ਚ ਕੀਤਾ ਸੀ ਜੀ। 49ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਦੌਰਾਨ ਫਿਲਮ ਦਿਲ ਚਾਹਤਾ ਹੈ ਨੂੰ 2 ਨੈਸ਼ਨਲ ਅਵਾਰਡ ਪ੍ਰਦਾਨ ਕੀਤੇ ਗਏ ਤੇ 47ਵੇਂ ਫਿਲਮ ਫੇਅਰ ਪੁਰਸਕਾਰਾਂ ਦੇ ਦੌਰਾਨ ਫਿਲਮ ਦਿਲ ਚਾਹਤਾ ਹੈ ਨੂੰ 13 ਸ਼੍ਰੇਣੀਆਂ ਦੇ ਵਿੱਚ ਨੋਮੀਨੇਟ ਕੀਤਾ ਗਿਆ ਸੀ, ਜਿਨ੍ਹਾਂ 'ਚੋਂ ਇਹ ਫਿਲਮ 7 ਪੁਰਸਕਾਰ ਜਿੱਤਣ ਦੇ ਵਿੱਚ ਕਾਮਯਾਬ ਰਹੀ ਸੀ। ਤੇ ਪੁਰਸਕਾਰਾਂ ਦੇ ਵਿੱਚ ਖਾਸ ਤੌਰ ਤੇ ਤੁਹਾਡੇ ਨਾਲ ਸਾਂਝੀ ਕਰਾਂਗੀ ਗੱਲ ਸੈਫ ਅਲੀ ਖਾਨ ਦੀ। ਉਹਨਾਂ ਨੂੰ ਇਸ ਫਿਲਮ ਦੇ ਲਈ ਬੈਸਟ ਕਾਮੇਡੀਅਨ ਦਾ ਪੁਰਸਕਾਰ ਮਿਲਿਆ ਸੀ ਤੇ ਇਸ ਪੁਰਸਕਾਰ ਦੇ ਵਿੱਚ ਪੂਰਾ ਯੋਗਦਾਨ ਸੀ ਸੈਫ ਅਲੀ ਖਾਨ, ਯਾਨੀ ਕਿ ਸਮੀਰ ਤੇ ਪ੍ਰਿਆ ਤੇ ਫਿਲਮਾਏ ਗਏ ਦ੍ਰਿਸ਼ਾਂ ਦਾ। ਬਿਲਕੁਲ ਜੀ, ਪ੍ਰਿਆ ਜੋ ਅਕਸਰ ਹੀ ਸਮੀਰ ਤੇ ਦਬਾਓ ਬਣਾਉਂਦੀ ਹੈ ਕਿ ਉਹ ਦੋਸਤੀ ਜਾਂ ਪਿਆਰ ਦੇ ਵਿੱਚੋਂ ਇੱਕ ਨੂੰ ਚੁਣੇ, ਪਰ ਉਹ ਖੁਦ ਸਮੀਰ ਦੀ ਬਜਾਏ ਉਸ ਦੇ ਦੋਸਤ ਆਕਾਸ਼ ਤੇ ਵੱਧ ਵਿਸ਼ਵਾਸ ਕਰਦੀ ਹੈ। ਇਹ ਤਾਂ ਸੀ ਜੀ ਰਾਸ਼ਟਰੀ ਪੱਧਰ ਦੀ ਗੱਲ। ਅਨੇਕਾਂ ਹੀ ਅੰਤਰਰਾਸ਼ਟਰੀ ਫਿਲਮ ਫੈਸਟੀਵਲਸ ਦੇ ਵਿੱਚ ਇਸ ਫਿਲਮ ਦਾ ਸਫਲ ਪ੍ਰਦਰਸ਼ਨ ਕੀਤਾ ਗਿਆ ਸੀ। ਅੰਤਰਰਾਸ਼ਟਰੀ ਪੱਧਰ ਤੇ ਇਸ ਫਿਲਮ ਨੇ ਕਾਫੀ ਪ੍ਰਸ਼ੰਸਾ ਤੇ ਕਾਫੀ ਕਮਾਈ ਵੀ ਇਕੱਤਰ ਕੀਤੀ ਸੀ।

ਤਾਂ ਹੁਣ ਤੁਹਾਨੂੰ ਸੁਣਾਨੇ ਆ ਅਫਸਾਨਾ ਫਿਲਮ ਦੇ ਤਿਆਰ ਹੋਣ ਤੋਂ ਬਾਅਦ ਦਾ। ਇਸ ਫਿਲਮ ਦੀ ਸਪੈਸ਼ਲ ਸਕਰੀਨਿੰਗ ਉਸ ਵੇਲੇ ਦੇ ਗ੍ਰਹਿ ਮੰਤਰੀ ਸ਼੍ਰੀ LK ਅਡਵਾਨੀ ਹੋਰਾਂ ਦੇ ਘਰ ਵਿਸ਼ੇਸ਼ ਤੌਰ ਤੇ ਕੀਤੀ ਗਈ ਸੀ। ਨੌਜਵਾਨ ਮੁੰਡੇ ਕੁੜੀਆਂ ਦੀਆਂ ਉਮੀਦਾਂ, ਦੋਸਤੀ ਤੇ ਪਿਆਰ ਦੇ ਰਿਸ਼ਤਿਆਂ ਚ ਪੈਦਾ ਹੋਈਆਂ ਉਲਝਣਾਂ, ਉਹਨਾਂ ਦੀਆਂ ਆਸਾਂ, ਇਹ ਸਭ ਨੂੰ ਇਸ ਫਿਲਮ ਦੇ ਵਿਚ ਬਖੂਬੀ ਪ੍ਰਦਰਸ਼ਿਤ ਕੀਤਾ ਗਿਆ ਸੀ। ਸਮੀਰ ਦੀ ਗਰਲਫ੍ਰੈਂਡ ਪ੍ਰਿਆ, ਉਸ ਤੋਂ ਬਾਅਦ ਉਸਦੀ ਗਰਲਫ੍ਰੈਂਡ ਕ੍ਰਿਸਟੀਨ, ਜੋ ਕਿ ਉਸ ਨੂੰ ਇੰਨੀ ਬੁਰੀ ਤਰ੍ਹਾਂ ਲੁੱਟਦੀ ਹੈ ਕਿ ਉਹ ਬੰਬਈ ਤੱਕ ਟਰੱਕ ਤੇ ਸਫ਼ਰ ਕਰਕੇ ਪਹੁੰਚਦਾ ਹੈ। ਉੱਥੇ ਉਸ ਨੂੰ ਪੂਜਾ ਨੂੰ ਮਿਲਵਾਇਆ ਜਾਂਦਾ ਹੈ। ਫਿਲਮ ਦਾ ਇੱਕ ਹੋਰ ਕਿਰਦਾਰ ਸਿੱਡ ਆਪਣੇ ਤੋਂ 15 ਸਾਲ ਵੱਡੀ ਤਾਰਾ ਜੈਸਵਾਲ ਦੇ ਨਾਲ ਦੋਸਤੀ ਕਰ ਲੈਂਦਾ ਹੈ। ਆਕਾਸ਼ ਦੀ ਦੋਸਤੀ ਸ਼ਾਲਿਨੀ ਨਾਲ ਹੁੰਦੀ ਹੈ, ਜੋ ਕਿ ਰੋਹਿਤ ਦੀ ਮੰਗੇਤਰ ਹੈ। ਇਸ ਤਾਣੇ ਬਾਣੇ ਤੇ ਦੋਸਤੀ ਤੇ ਪਿਆਰ ਦੀ ਆਪਸੀ ਖਿੱਚੋ ਤਾਣ ਤੇ ਪੂਰੀ ਫਿਲਮ ਚੱਲਦੀ ਹੈ ਤੇ ਨਾਲੋ ਨਾਲ ਚੱਲਦਾ ਹੈ ਖੂਬਸੂਰਤ ਲੋਕੇਸ਼ਨ ਤੇ ਸੁਰੀਲੇ ਗੀਤ ਸੰਗੀਤ ਦਾ ਸਫ਼ਰ।

ਤਾਂ ਸਰੋਤਿਓ ਅਗਲਾ ਅਫਸਾਨਾ ਇਹ ਹੈ, ਜਦੋਂ ਇਹ ਫਿਲਮ ਰਿਲੀਜ਼ ਹੋਈ, ਫਿਲਮ ਦੀ ਮੁੱਖ ਅਦਾਕਾਰਾ ਪ੍ਰੀਟੀ ਜਿੰਟਾ ਦੀ ਹੀ ਇੱਕ ਹੋਰ ਫਿਲਮ ਯੇ ਰਾਸਤੇ ਹੈ ਪਿਆਰ ਕੇ ਵੀ ਰਿਲੀਜ਼ ਹੋਈ ਸੀ, ਤੇ ਪ੍ਰੀਟੀ ਜਿੰਟਾ ਦੀਆਂ ਹੀ ਦੋਹੇ ਫਿਲਮਾਂ ਦੇ ਵਿੱਚ ਚੰਗਾ ਮੁਕਾਬਲਾ ਹੋਇਆ। ਖੈਰ, ਫਿਲਮ ਦਿਲ ਚਾਹਤਾ ਹੈ ਇੰਨੀ ਕੁ ਹਿੱਟ ਹੋਈ, ਨੌਜਵਾਨਾਂ ਵੱਲੋਂ ਇੰਨੀ ਕੁ ਪਸੰਦ ਕੀਤੀ ਗਈ ਕਿ ਅੱਜ 25 ਸਾਲ ਬਾਅਦ ਵੀ ਇਹ ਯੂਥ ਦੀ ਫੇਵਰੇਟ ਫਿਲਮਸ ਲਿਸਟ ਦੇ ਵਿੱਚ ਇੱਕ ਹੈ। ਹੁਣ ਪ੍ਰੋਗਰਾਮ ਦੇ ਅੰਤ ਚ ਫਿਲਮ ਦੇ ਅੰਤ ਦੀ ਗੱਲ ਕਰੀਏ, ਯਾਨੀ ਕਿ ਕਲਾਈਮੈਕਸ। ਕਿਹਨੂੰ ਪਿਆਰ ਮਿਲਿਆ, ਹਮ ਤੀਨ ਦੀ ਦੋਸਤੀ ਬਰਕਰਾਰ ਰਹੀ ਜਾਂ ਟੁੱਟ ਗਈ? ਨਾ ਨਾ ਨਾ, ਮੈਂ ਨਹੀਂ ਦੱਸਣਾ ਜੀ। ਇਸ ਦੇ ਲਈ ਤਾਂ ਤੁਸੀਂ ਖੁਦ ਹੀ ਫਿਲਮ ਦੇਖੋ ਤੇ ਇੰਜੋਏ ਕਰੋ, ਤੇ ਮੈਨੂੰ ਸੁਧਾ ਨੂੰ ਦਵੋ ਇਜਾਜ਼ਤ। ਨਮਸਕਾਰ।

ਹੁਣੇ ਤੁਸੀਂ ਆਨੰਦ ਮਾਣਿਆ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ ਜੋ ਕਿ ਆਧਾਰਿਤ ਸੀ ਦਿਲ ਚਾਹਤਾ ਦੇ ਉੱਤੇ, ਵਾਚਕ ਸੀ ਸੁਧਾ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਬਹੁਤ ਹੀ ਖੂਬਸੂਰਤ ਫਿਲਮ ਦਾ ਜਿਹੜਾ ਬਿਆਨ ਉਹਨਾਂ ਨੇ ਕੀਤਾ। ਆਓ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਇਹ ਗੀਤ।

0: ਧੋਣ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਡਾਕਟਰ ਦੀ ਸਲਾਹ ਨਾਲ ਸਮੇਂ ਸਿਰ ਦਵਾਈ ਸ਼ੁਰੂ ਕਰ ਲਈ ਜਾਵੇ ਤੇ ਜਣੇਪਾ ਹਮੇਸ਼ਾ ਹਸਪਤਾਲ ਵਿੱਚ ਹੀ ਕਰਵਾਇਆ ਜਾਵੇ। ਇਹ ਇਲਾਜ ਵੀ ਮੁਫ਼ਤ ਹੈ।
1: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
2: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 28 ਅਗਸਤ ਦਿਨ ਸ਼ੁੱਕਰਵਾਰ ਦੁਪਹਿਰ 12:10 ਤੇ
3: ਰੱਖੜੀ ਦੇ ਤਿਉਹਾਰ ਤੇ ਤੁਸੀਂ ਸੁਣੋਗੇ ਇੱਕ ਵਿਸ਼ੇਸ਼ ਪ੍ਰੋਗਰਾਮ
2: ਆਜਾ ਵੀਰਾ ਗੁੱਟ ਤੇ ਬਣਾ ਲੈ ਰੱਖੜੀ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ 'ਤੇ। ਸਟੂਡੀਓ ਦੀ ਘੜੀ ਅਨੁਸਾਰ ਸਮਾਂ ਹੋ ਰਿਹਾ ਜੀ 7:59 ਅਤੇ 28 ਸਕਿੰਟ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 8:15 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 ਵਜੇ ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: Similar conditions are predicted over Andaman and Nicobar Islands, Andhra Pradesh, North Interior Karnataka, Odisha, Tamil Nadu, Puducherry, Karaikal, and Uttarakhand during the same period. And now for a look at today's newspapers, it's over to Tanvi Khurana.
1: Thank you, Nishit. Nepal flood toll hits close to 400 as rescue work in top gear is the headline carried by all the leading dailies. Center steps up efforts to bring back Indians stranded in Nepal, says a report in the Asian Age. Prime Minister heads to Uzbekistan SEO summit. Key bilateral talks likely, says the top story in Hindustan Times. Four Naga civilians killed in Manipur ambush, reports the Tribune. 18th BRICS summit set for 12th and 13th of September, says Ministry of External Affairs, according to the Statesman. IPO flood puts appetite to the test as 4.62 lakh crore pipeline bills, says a report in Financial Express. FPIs keep going in August in select picks, reports the Economic Times. And finally, wait for a US green card could stretch to 179 years, writes the Times of India. And with that, it's back to you, Nishit.
0: Thank you, Tanvi. And now before we end the bulletin, the headlines once again. Death toll in devastating Nepal-Tibet flash floods rises to 392, while 1,468 people remain missing on both sides of the border. Center steps up efforts to bring back Indians stranded in Nepal. World's largest financial inclusion initiative, Pradhan Mantri Jan Dhan Yojana, completes 12 years today. Festival of Raksha Bandhan being celebrated across the country. 57-day-long annual Amarnath Yatra to conclude in Jammu and Kashmir. Finance Minister Nirmala Sitharaman to be on a six-day visit to US beginning today. An Indian Grandmaster R. Pragyanandan creates history, becomes the first Indian to win Grand Chess Tour. For details of this stories and more, log on to our website newsonair.gov.in and News on AIR app. And with that, we end the morning news. Have a nice day.
2: नमस्कार, ये आकाशवाणी है। खबरां दिस बुलेटिन नाल मैं चंचल शर्मा पहला बुलेटिन दियां खास खबरां। नेपाल विच हड़ां कारण मरण वाले की गिनती 392 हुई 1468 लोग अजे भी लापता। भारत ने नेपाल च फसे भारतीय नागरिकां नूं लभण ते बचाउण लई उपराले तेज कीते। दुनिया की सब तो वड्डी वित्तीय समावेशी पहल प्रधानमंत्री जनधन योजना के 12 साल पूरे हुए। पंजाब समेत देश भर में रखड़ी का त्यौहार उत्साह नाल मनाया जा रहा है। जम्मू कश्मीर च सालाना अमरनाथ यात्रा अज समाप्त होगी। केंद्रीय खेतीबाड़ी मंत्री शिवराज सिंह चौहान अज पंजाब च बाबा बकाला विखे किसान चौपाल च हिस्सा लेंगे ते भारतीय ग्रैंड मास्टर आर प्रज्ञानानंदा ने ग्रैंड शतरंज टूर जितने वाले पहले भारतीय बन के इतिहास रचे। ਹੁਣ ਖਬਰਾਂ ਵਿਸਥਾਰ ਨਾਲ। ਨੇਪਾਲ ਤਿੱਬਤ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 392 ਹੋ ਗਈ ਹੈ। ਨੇਪਾਲ ਵਿੱਚ 399 ਲੋਕਾਂ ਦੀ ਮੌਤ ਹੋਈ ਹੈ ਤੇ ਤਿੱਬਤ ਵਿੱਚ 3 ਵਿਅਕਤੀਆਂ ਦੀ ਮੌਤ ਹੋਈ ਹੈ। ਸਰਹੱਦ ਦੇ ਦੋਵੇਂ ਪਾਸੇ 1468 ਲੋਕ ਅਜੇ ਵੀ ਲਾਪਤਾ ਨੇ। ਨੇਪਾਲ ਦੇ ਅਧਿਕਾਰੀਆਂ ਨੇ 910 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਦਿੱਤੀ ਹੈ। ਤਿੱਬਤ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 558 ਲੋਕ ਲਾਪਤਾ ਨੇ। ਬਚਾਅ ਕਰਮਚਾਰੀ ਨਦੀਆਂ ਦੇ ਕੰਢਿਆਂ ਤੇ ਹੋਰਨਾਂ ਥਾਵਾਂ ਤੇ ਬਚੇ ਲੋਕਾਂ ਦੀ ਭਾਲ ਕਰ ਰਹੇ ਨੇ ਅਤੇ ਮ੍ਰਿਤਕ ਦੇਹਾਂ ਨੂੰ ਕੱਟ ਰਹੇ ਨੇ। ਖੇਤਰ ਚ ਖਤਰਾ ਅਜੇ ਵੀ ਖਤਮ ਨਹੀਂ ਹੋਇਆ। ਪੋਟੇਕੋਸ਼ੀ ਨਦੀ ਪ੍ਰਣਾਲੀ ਦੇ ਸੋਧ ਦੇ ਨੇੜੇ ਇੱਕ ਨਵੀਂ ਝੀਲ ਬਣ ਗਈ ਹੈ। ਇਸ ਦੇ ਟੁੱਟਣ ਨਾਲ ਪਾਣੀ ਦਾ ਇੱਕ ਹੋਰ ਸ਼ਕਤੀਸ਼ਾਲੀ ਵਾਧਾ ਹੋਣ ਦਾ ਡਰ ਬਣਿਆ ਹੋਇਆ। ਇਹ ਆਫਤ ਨੂੰ ਹੋਰ ਵਧਾ ਸਕਦਾ ਤੇ ਚੱਲ ਰਹੇ ਬਚਾਅ ਕਾਰਜਾਂ ਨੂੰ ਵੀ ਗੁੰਝਲਦਾਰ ਬਣਾ ਸਕਦਾ। ਨੇਪਾਲ ਦੇ ਸੁਰੱਖਿਆ ਕਰਮਚਾਰੀਆਂ ਨੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਤੋਂ 800 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ। ਇਸ ਦੌਰਾਨ ਭਾਰਤ ਨੇ ਇੱਕ ਵੱਡੇ ਪੱਧਰ ਤੇ ਬਚਾਅ ਕਾਰਜ ਸ਼ੁਰੂ ਕੀਤਾ। ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਨੇਪਾਲ 'ਚ 290 ਭਾਰਤੀ ਨਾਗਰਿਕਾਂ ਨਾਲ ਅਜੇ ਤੱਕ ਸੰਪਰਕ ਨਹੀਂ ਹੋ ਸਕਿਆ। ਸਰਕਾਰ ਉਹਨਾਂ ਨੂੰ ਲੱਭਣ ਤੇ ਬਚਾਉਣ ਲਈ ਕੋਸ਼ਿਸ਼ਾਂ ਜਾਰੀ ਕਰ ਰਹੀ ਹੈ। ਲਾਪਤਾ ਭਾਰਤੀ ਨਾਗਰਿਕਾਂ 'ਚ ਵੱਖ ਵੱਖ ਰਾਜਾਂ 'ਚ ਪਣ ਬਿਜਲੀ ਪ੍ਰੋਜੈਕਟਾਂ ਦੇ ਕਰਮਚਾਰੀ ਤੇ ਸੈਲਾਨੀ ਸਮੂਹ ਸ਼ਾਮਲ ਨੇ। ਵਿਦੇਸ਼ ਮੰਤਰੀ ਡਾਕਟਰ ਐਚ ਸ਼ੰਕਰ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਫਸੇ ਭਾਰਤੀਆਂ ਦੀ ਸਥਿਤੀ ਤੇ ਤੰਦਰੁਸਤੀ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਨੇ। ਉਹਨਾਂ ਕਿਹਾ ਕਿ ਵਿਦੇਸ਼ ਮੰਤਰਾਲਾ ਨੇਪਾਲੀ ਅਧਿਕਾਰੀਆਂ, ਮੰਤਰਾਲਿਆਂ, ਰਾਜ ਸਰਕਾਰਾਂ, ਟੂਰ ਆਪਰੇਟਰਾਂ ਤੇ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰ ਰਿਹਾ। ਵਿਦੇਸ਼ ਮੰਤਰਾਲੇ ਨੇ ਲੋਕਾਂ ਨੂੰ ਲੱਭਣ ਤੇ ਬਚਾਉਣ 'ਚ ਸਹਾਇਤਾ ਲਈ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ ਸਥਾਪਿਤ ਕੀਤਾ। ਹੁਣ ਤੱਕ ਭਾਰਤ ਨੇ ਤ੍ਰਿਸ਼ੁਲੀ ਇੱਕ ਰਨ ਆਫ ਰਿਵਰ ਬਣ ਬਿਜਲੀ ਪ੍ਰੋਜੈਕਟ ਦੇ 63 ਕਰਮਚਾਰੀਆਂ ਤੇ ਤਾਮਿਲਨਾਡੂ ਦੇ 21 ਵਿਅਕਤੀਆਂ ਸਮੇਤ 84 ਨਾਗਰਿਕਾਂ ਨੂੰ ਬਚਾਇਆ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਬਲਿੰਦਰ ਸ਼ਾਹ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਭਾਰਤ ਦੀ ਪੂਰੀ

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਦੇਸ਼ ਵਾਸੀਆਂ ਨੂੰ ਰੱਖੜੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਰਾਸ਼ਟਰਪਤੀ ਨੇ ਕਿਹਾ ਕਿ ਰੱਖੜੀ ਦਾ ਤਿਉਹਾਰ ਪ੍ਰਾਚੀਨ ਸਮੇਂ ਤੋਂ ਦੇਸ਼ ਦੇ ਸਭਿਆਚਾਰ ਤੇ ਰਵਾਇਤ ਦਾ ਇਕ ਮਹੱਤਵਪੂਰਨ ਹਿੱਸਾ ਰਿਹਾ। ਰਾਸ਼ਟਰਪਤੀ ਨੇ ਕਿਹਾ ਕਿ ਰੱਖੜੀ ਉਤੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਤੇ ਰੱਖੜੀ ਬੰਨਦੀਆਂ ਨੇ। ਉਨਾਂ ਕਿਹਾ ਕਿ ਇਹ ਤਿਉਹਾਰ ਸਾਨੂੰ ਯਾਦ ਦਵਾਉਂਦਾ ਕਿ ਹਰ ਰਿਸ਼ਤਾ ਵਿਸ਼ਵਾਸ, ਸੰਵੇਦਨਸ਼ੀਲਤਾ ਤੇ ਆਪਸੀ ਸਹਾਇਤਾ ਤੇ ਆਧਾਰਿਤ ਹੁੰਦਾ। ਰਾਸ਼ਟਰਪਤੀ ਨੇ ਸਾਰਿਆਂ ਨੂੰ ਪਰਿਵਾਰਾਂ ਤੇ ਭਾਈਚਾਰਿਆਂ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਇਸ ਭਾਵਨਾ ਨਾਲ ਵਿਕਸਿਤ ਭਾਰਤ ਵੱਲ ਅੱਗੇ ਵਧਣ ਦਾ ਅਹਿਦ ਲੈਣ ਦੀ ਅਪੀਲ ਕੀਤੀ। ਲੋਕ ਸਭਾ ਸਪੀਕਰ ਓਮ ਬਿਰਲਾ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਰੱਖੜੀ ਦੇ ਤਿਉਹਾਰ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਸ੍ਰੀ ਅਮਰਨਾਥ ਯਾਤਰਾ ਅੱਜ ਰੱਖੜੀ ਦੇ ਤਿਉਹਾਰ ਦੇ ਨਾਲ ਸਮਾਪਤ ਹੋਵੇਗੀ। ਇਸ ਸਾਲ 57 ਦਿਨਾਂ ਦੀ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਈ ਸੀ। ਯਾਤਰਾ ਮਹੰਤ ਦੀਪੇਂਦਰ ਗਿਰੀ ਦੀ ਅਗਵਾਈ ਹੇਠ ਪਵਿੱਤਰ ਗੁਫਾ ਮੰਦਰ ਵਿੱਚ ਪਵਿੱਤਰ ਸੋਟੀ ਛੜੀ ਮੁਬਾਰਕ ਤੇ ਪਹੁੰਚਣ ਨਾਲ ਸਮਾਪਤ ਹੁੰਦੀ ਹੈ। ਇਸ ਸਾਲ ਪਹਿਲਗਾਮ ਬਾਲਤਾਲ ਦੋਵਾਂ ਰਸਤਿਆਂ ਤੋਂ 4,80,000 ਤੋਂ ਵੱਧ ਸ਼ਰਧਾਲੂਆਂ ਨੇ ਯਾਤਰਾ ਕੀਤੀ। ਯਾਤਰਾ ਦੌਰਾਨ ਸ਼ਰਧਾਲੂ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਤੇ ਕੁਦਰਤੀ ਤੌਰ ਤੇ ਬਣੇ ਬਰਫ਼ ਦੇ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਕਰੀਬ 3,888 ਮੀਟਰ ਦੀ ਉਚਾਈ ਤੇ ਸਥਿਤ ਪਵਿੱਤਰ ਅਮਰਨਾਥ ਗੁਫਾ ਮੰਦਰ ਜਾਂਦੇ ਨੇ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਪੰਜਾਬ ਦੇ ਦੌਰੇ ਤੇ ਨੇ। ਉਹ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਗੇ। ਉਹ ਰੱਖੜ ਪੁੰਨਿਆ ਦੇ ਮੌਕੇ ਤੇ ਜ਼ਿਲ੍ਹੇ ਦੇ ਇਤਿਹਾਸਕ ਗੁਰਦੁਆਰਾ ਬਾਬਾ ਬਕਾਲਾ ਵਿਖੇ ਵੀ ਮੱਥਾ ਟੇਕਣਗੇ। ਰੱਖੜ ਪੁੰਨਿਆ ਹਰ ਸਾਲ ਬਾਬਾ ਬਕਾਲਾ ਵਿਖੇ ਮਨਾਇਆ ਜਾਣ ਵਾਲਾ ਇੱਕ ਤਿਉਹਾਰ ਹੈ ਜੋ ਸਿਰਫ ਰੱਖੜੀ ਦੀ ਰਵਾਇਤ ਤੱਕ ਹੀ ਸੀਮਿਤ ਨਹੀਂ, ਸਗੋਂ ਇਹ ਸਿੱਖ ਧਰਮ ਦੇ ਬੇਮਿਸਾਲ ਇਤਿਹਾਸ 'ਚ ਇੱਕ ਮਹੱਤਵਪੂਰਨ ਉਪਲਬਧੀ ਨੂੰ ਵੀ ਦਰਸਾਉਂਦਾ ਏ। ਗੁਰਦੁਆਰਾ ਬਾਬਾ ਬਕਾਲਾ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਬਾਅਦ ਵਿੱਚ ਉਹ ਪਿੰਡ ਉਮਰਾ ਨੰਗਲ ਵਿਖੇ ਕਿਸਾਨ ਚੌਪਾਲ 'ਚ ਹਿੱਸਾ ਲੈਣਗੇ ਤੇ ਕਿਸਾਨਾਂ ਨਾਲ ਗੱਲਬਾਤ ਵੀ ਕਰਨਗੇ। ਭਾਰਤੀ ਮਿਆਰ ਬਿਊਰੋ BIS ਨੇ ਚਾਂਦੀ ਦੀ ਗੁਣਵੱਤਾ ਦੀ ਪੁਸ਼ਟੀ ਕਰਨ ਲਈ 102 ਜ਼ਿਲ੍ਹਿਆਂ 'ਚ 341 ਚਾਂਦੀ ਜਾਂਚ ਤੇ ਹਾਲਮਾਰਕਿੰਗ ਕੇਂਦਰਾਂ ਤੱਕ ਆਪਣੇ ਹਾਲਮਾਰਕ ਵਿਲੱਖਣ ਪਛਾਣ ਅਧਾਰਤ ਚਾਂਦੀ ਹਾਲਮਾਰਕਿੰਗ ਪ੍ਰਣਾਲੀ ਦਾ ਵਿਸਥਾਰ ਕੀਤਾ ਹੈ। ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਬਿਊਰੋ ਨੇ 25,000 ਤੋਂ ਵੱਧ ਚਾਂਦੀ ਵਪਾਰੀਆਂ ਨੂੰ ਰਜਿਸਟਰਡ ਕੀਤਾ ਹੈ। HUID ਪੋਰਟਲ ਪਿਛਲੇ ਸਾਲ 1 ਸਤੰਬਰ ਨੂੰ ਜਾਰੀ ਕੀਤਾ ਗਿਆ ਸੀ। ਉਦੋਂ ਤੋਂ 77 ਲੱਖ ਤੋਂ ਵੱਧ ਚਾਂਦੀ ਦੇ ਗਹਿਣੇ ਦੀਆਂ ਚੀਜ਼ਾਂ ਇਸ ਪੋਰਟਲ ਨਾਲ ਹਾਲਮਾਰਕ ਕੀਤੀ

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ 'ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਗੂੰਜ ਤੁਹਾਡੇ ਤੱਕ ਨਿਰੰਤਰ ਪਹੁੰਚ ਰਹੀ ਹੈ। ਵਕਤ ਸਟੂਡੀਓ ਦੀ ਘੜੀ ਮੁਤਾਬਕ 8:40 ਅਤੇ 35 ਸਕਿੰਟ ਦਾ ਹੋ ਰਿਹਾ ਹੈ। ਔਰ ਰੁੱਖ ਕਰਦੇ ਹਾਂ ਪ੍ਰੋਗਰਾਮ ਮਹਿਕ ਪੰਜਾਬ ਦੀ ਵੱਲ, ਜਿਸ ਦੇ ਤਹਿਤ ਅੱਜ ਸਿਲਸਿਲਾ ਰਹੇਗਾ ਪ੍ਰਦੇਸ਼ਿਕ ਸੰਗੀਤ। ਜੀ ਦੋਸਤੋ, ਸੰਗੀਤ ਦੀ ਮਹਿਕ ਨਾਲ ਰੰਗੇ ਇਸ ਪ੍ਰੋਗਰਾਮ ਨੂੰ ਲੈ ਕੇ ਮੈਂ ਕੁਲਜੀਤ ਚਹਿਲ ਹਾਜ਼ਰ ਹਾਂ ਤੁਹਾਡੀ ਖਿਦਮਤ 'ਚ। ਇਸ਼ਕ, ਰੂਹਾਨੀਅਤ ਅਤੇ ਖੁਦਾ ਨਾਲ ਜੁੜੇ ਅਹਿਸਾਸਾਂ ਦਾ ਸੰਗੀਤਕ ਸਫ਼ਰ ਸ਼ੁਰੂ ਕਰਦੇ ਹਾਂ ਇਸ ਪੇਸ਼ਕਸ਼ ਦੇ ਨਾਲ।

0: ਪੈਗਾਮ ਦੀ ਰਿਕਾਰਡਿੰਗ ਸੰਬੰਧੀ ਸੂਚਨਾ ਸਰੋਤਿਓ, ਮਿਤੀ 30 ਅਗਸਤ 2026 ਨੂੰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਦਾ ਸਮਾਂ ਰਹੇਗਾ 28 ਅਗਸਤ ਸ਼ਾਮ 4 ਵਜੇ। ਸੋ ਇਸ ਸਮੇਂ ਤੋਂ ਪਹਿਲਾਂ ਤੁਹਾਡੇ ਵੱਲੋਂ ਭੇਜੇ ਹੋਏ ਪੈਗਾਮ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਏ ਜਾਣਗੇ। ਰਿਕਾਰਡਿੰਗ ਦਾ ਸਮਾਂ ਅਤੇ ਤਾਰੀਖ ਇੱਕ ਵਾਰ ਫੇਰ ਸੁਣ ਲਓ, 28 ਅਗਸਤ ਸ਼ਾਮ 4 ਵਜੇ, ਦਿਨ ਸ਼ੁੱਕਰਵਾਰ। ਭੇਜ ਦਿਓ ਆਪਣੇ ਪੈਗਾਮ 7173 73 146 ਤੇ, ਜਿਸ ਦਾ ਪ੍ਰਸਾਰਣ ਕੀਤਾ ਜਾਵੇਗਾ 30 ਅਗਸਤ ਦਿਨ ਐਤਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ।
1: ਆਓ ਸੁਣਦੇ ਹਾਂ ਇਹ ਸਿੰਧੀ ਗੀਤ

ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸੂਝਵਾਨ ਤੇ ਸਤਿਕਾਰਯੋਗ ਸਰੋਤਿਓ, 29 ਅਗਸਤ ਦਿਨ ਸ਼ਨੀਵਾਰ ਸ਼ਾਮ 5 ਵਜੇ ਪ੍ਰੋਗਰਾਮ ਕਿਸਾਨ ਵਾਣੀ ਤਹਿਤ ਝੋਨੇ ਅਤੇ ਬਾਸਮਤੀ ਦੇ ਕੀੜਿਆਂ ਦੀ ਰੋਕਥਾਮ ਵਿਸ਼ੇ ਤੇ ਜਾਣਕਾਰੀ ਦੇਣ ਲਈ

ਸਾਡੇ ਸਟੂਡੀਓ ਵਿਖੇ ਮੌਜੂਦ ਹੋਣਗੇ ਮਾਹਿਰ ਡਾਕਟਰ ਜਸਚਿੰਦਰ ਕੌਰ, ਜੋ ਕਿ ਖੇਤਰੀ ਖੋਜ ਕੇਂਦਰ PAU ਬਠਿੰਡਾ ਵਿਖੇ ਕੀਟ ਵਿਗਿਆਨੀ ਵਜੋਂ ਸੇਵਾਵਾਂ ਨਿਭਾ ਰਹੇ ਨੇ, ਅਤੇ ਡਾਕਟਰ ਨਾਲ ਗੱਲਬਾਤ ਕਰਨਗੇ ਵੀਰਪਾਲ ਕੌਰ ਧਾਲੀਵਾਲ। ਸਰੋਤਿਓ, ਅਗਰ ਤੁਸੀਂ ਝੋਨੇ ਅਤੇ ਬਾਸਮਤੀ ਦੇ ਕੀੜਿਆਂ ਦੀ ਰੋਕਥਾਮ ਸੰਬੰਧੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਸਟੂਡੀਓ ਦੇ ਨੰਬਰ 0164-2240-331 ਤੇ ਕਾਲ ਕਰ ਸਕਦੇ ਹੋ। ਸੋ ਸੁਣਨਾ ਜ਼ਰੂਰ।

ਗਾਏ ਇਸ ਗੀਤ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਹੀ ਵਿਰਾਮ ਦਿੰਦੇ ਹਾਂ। ਮੈਂ ਸ਼ੁਕਰਗੁਜ਼ਾਰ ਹਾਂ ਸਾਡੀ ਟੈਕਨੀਕਲ ਟੀਮ ਦਾ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ। ਐਫਐਮ ਬੈਂਡ 101.1 ਮੈਗਾਹਰਟਜ਼ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਜੀ 8:59 ਅਤੇ 7 ਸਕਿੰਟ। ਹੁਣ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 9 ਵਜੇ ਹੋਵੇਗਾ ਪ੍ਰੋਗਰਾਮ ਚਿੱਤਰਲੋਕ ਅਤੇ 9:30 ਦੇ ਪ੍ਰੋਗਰਾਮ ਆਜ ਕੇ ਫਨਕਾਰ ਚੱਲੇਗਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਆਜ ਕੇ ਫਨਕਾਰ, ਵਿਵਿਧ ਭਾਰਤੀ, ਮੁੰਬਈ ਤੋਂ। FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਆਕਾਸ਼ਵਾਣੀ FM ਬਠਿੰਡਾ ਤੁਹਾਡੀ ਸੇਵਾ 'ਚ ਮੁੜ ਹਾਜ਼ਰ ਹੈ। ਸਮਾਂ ਸਟੂਡੀਓ ਦੀ ਘੜੀ ਤੇ 10:28 ਦਾ ਹੋ ਰਿਹਾ। ਵੇਲਾ ਇਹ ਪ੍ਰੋਗਰਾਮ ਗੀਤ ਪਿਟਾਰਾ ਦਾ, ਜਿਸ ਦੇ ਤਹਿਤ ਤੁਸੀਂ ਅੱਜ ਸੁਣੋਗੇ ਸਦਾਬਹਾਰ ਗੈਰ ਫਿਲਮੀ ਗੀਤ। ਜੀ, ਮੈਂ ਹਾਂ ਤੁਹਾਡਾ ਦੋਸਤ ਕੁਲਜੀਤ ਚਹਿਲ ਅਤੇ ਮੇਰੀ ਆਵਾਜ਼ ਦੇ ਨਾਲ ਖੁੱਲ੍ਹ ਰਿਹਾ ਸੰਗੀਤ ਦਾ ਉਹ ਪਿਟਾਰਾ, ਜਿਸ ਵਿੱਚੋਂ ਨਿਕਲਣਗੇ ਕੁਝ 94 ਗੀਤ, ਜਿਹੜੇ ਨਵੇਂ ਤਾਂ ਨਹੀਂ ਪਰ ਦਿਲਾਂ 'ਚ ਅੱਜ ਵੀ ਬਿਲਕੁਲ ਤਾਜ਼ੇ ਨੇ। ਤਾਂ ਫਿਰ ਆਵਾਜ਼ ਜਿਹੜੀ ਆ ਥੋੜ੍ਹੀ ਜਿਹੀ ਉਤਾਨੂੰ ਚੱਕ ਦਿਓ, ਕਿਉਂਕਿ ਪੇਸ਼ ਕਰ ਲਿਆ ਪ੍ਰੋਗਰਾਮ ਗੀਤ ਪਿਟਾਰਾ ਦਾ ਪਹਿਲਾ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ, ਜਿਸ ਨੂੰ ਲਿਖਿਆ ਹੈ ਕਰਨੈਲ ਸਿੰਘ ਪਾਰਸ ਨੇ ਅਤੇ ਸੰਗੀਤਬੱਧ ਕੀਤਾ ਹੈ ਗੋਪਾਲ ਖੰਨਾ ਨੇ। ਆਓ ਸੁਣਦੇ ਹਾਂ ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ ਇਹ ਗੀਤ। ਗੀਤ ਰਚਨਾ ਸਿਮਰਜੀਤ ਸਿੰਘ ਅਤੇ ਸੰਗੀਤਬੱਧ ਕੀਤਾ ਹੈ ਅਤੁਲ ਸ਼ਰਮਾ ਨੇ।

ਹੁਣੇ ਤੁਸੀਂ ਸੁਣ ਰਹੇ ਸੀ ਗੁਲਾਮ ਅਲੀ ਦੀ ਆਵਾਜ਼ 'ਚ ਇਹ ਗੀਤ। ਆਓ ਸੁਣਦੇ ਹਾਂ ਪਵਨਦੀਪ ਦੀ ਆਵਾਜ਼ ਦੇ ਵਿੱਚ ਗੀਤ, ਜਿਸ ਦੀ ਗੀਤ ਰਚਨਾ ਕੀਤੀ ਹੈ ਡਾਕਟਰ ਜਗਤਾਰ ਨੇ।

ਜੀ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ। ਆਓ ਸੁਣਦੇ ਹਾਂ ਇਹ ਗੀਤ ਜਿਸ ਨੂੰ ਆਵਾਜ਼ ਦਿੱਤੀ ਏ ਆਸਾ ਸਿੰਘ ਮਸਤਾਨਾ ਅਤੇ ਸੁਰਿੰਦਰ ਕੌਰ ਨੇ। ਗੀਤ ਰਚਨਾ ਏ ਚਮਨ ਲਾਲ ਦੀ ਅਤੇ ਸੰਗੀਤਬੱਧ ਕੀਤਾ ਏ ਐਸ ਮੋਹਿੰਦਰ ਨੇ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 28 ਅਗਸਤ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਪਿੰਡਾਂ ਵਾਲੇ। ਤੇ ਜੇ ਗੱਲ ਪ੍ਰੋਗਰਾਮ ਪਿੰਡਾਂ ਵਾਲੇ ਦੀ ਹੋਵੇ ਤੇ ਵਿਸ਼ਾ ਫੁਲਕਾਰੀ ਨਾ ਹੋਵੇ, ਇਹ ਕਿਸ ਤਰ੍ਹਾਂ ਹੋ ਸਕਦਾ ਹੈ?

ਤੇ ਤੁਸੀਂ ਜੁੜੇ ਹੋਏ ਹੋ ਮੇਰੇ ਨਾਲ, ਜਾਣੀ ਕਿ ਕੁਲਜੀਤ ਚਹਿਲ ਦੇ ਨਾਲ। ਆਓ ਸੁਣਦੇ ਹਾਂ ਅਗਲਾ ਗੀਤ, ਜਸਬੀਰ ਜੱਸੀ ਦੀ ਆਵਾਜ਼ ਦੇ ਵਿੱਚ, ਜਿਸ ਦੀ ਗੀਤ ਰਚਨਾ ਕੀਤੀ ਹੈ ਬਾਬੂ ਸਿੰਘ ਮਾਨ ਨੇ ਅਤੇ ਸੰਗੀਤਬੱਧ ਕੀਤਾ ਹੈ ਜੈਦੇਵ ਕੁਮਾਰ ਨੇ।

ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਡੀ ਸਮੂਹ ਤਕਨੀਕੀ ਟੀਮ ਦਾ, ਉਹਨਾਂ ਦਾ ਤਕਨੀਕੀ ਸਹਿਯੋਗ ਸਾਨੂੰ ਰਿਹਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ।

ਜੀ ਜਸਬੀਰ ਜੱਸੀ ਵੱਲੋਂ ਗਾਏ ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਗੀਤ ਪਿਟਾਰਾ ਦਾ ਵੇਲਾ ਇੱਥੇ ਮੁੱਕਦਾ ਏ। ਮੈਂ ਹਾਂ ਤੁਹਾਡਾ ਦੋਸਤ ਕੁਲਜੀਤ ਚਹਿਲ। ਹੱਸਦੇ ਮੁਸਕਰਾਉਂਦੇ ਰਹੋ। ਸ਼ੁਕਰੀਆ।

ਸਰੋਤਿਓ, ਤੁਸੀਂ ਜਿਹੜੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ ਸਟੂਡੀਓ ਦੀ ਘੜੀ ਤੇ ਸਮਾਂ 10:59 ਤੇ 20 ਸਕਿੰਟ ਦਾ ਹੋ ਰਿਹਾ ਹੈ। 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 ਤੇ ਰਿਲੇਅ ਕਰਾਂਗੇ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ। ਖ਼ਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਜ਼ ਤੇ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 11:59 ਤੇ 40 ਸਕਿੰਟ ਦਾ ਸਮਾਂ ਹੋ ਚੁੱਕਾ ਹੈ। ਠੀਕ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ, 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖ਼ਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

0: ਵੀ ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
1: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ, ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
2: ਟੋਲ ਫ੍ਰੀ ਨੰਬਰ 1800-420-2233।
3: ਪੁਲਿਸ?
4: ਮਿਸ ਸੀਮਾ?
3: ਹਾਂਜੀ।
4: ਹੁਣੇ ਪੁਲਿਸ ਥਾਣੇ ਆਓ। ਰੁਕੋ, ਨਹੀਂ ਤਾਂ ਘਰ ਆ ਜਾਵਾਂਗੇ। ਹਾਂ
3: ਕਿਉਂ? ਪਰ ਮੈਂ
4: ਇਕੱਲੇ ਦੂਜੇ ਕਮਰੇ ਵਿੱਚ ਆਉਂ। ਤੁਹਾਡਾ ਬੇਟਾ ਸਾਡੀ ਹਿਰਾਸਤ ਵਿੱਚ ਹੈ ਅਤੇ ਤੁਸੀਂ ਡਿਜੀਟਲ ਅਰੈਸਟ ਵਿੱਚ ਹੋ।
3: ਡਿਜੀਟਲ ਅਰੈਸਟ?
4: 1,00,000 ਦਿਓ, ਬਚ ਜਾਓਗੇ।
3: ਇੰਨੇ ਪੈਸੇ?
4: ਅੱਛਾ ਠੀਕ ਹੈ, ਇੱਕ ਲਿੰਕ ਭੇਜਿਆ, ਹੁਣੇ ਪ੍ਰੋਸੈਸਿੰਗ ਲਈ 30,000 ਦਿਓ, ਨਹੀਂ ਤਾਂ ਬੇਟਾ ਜੇਲ੍ਹ ਜਾਵੇਗਾ।
3: ਜੇਲ੍ਹ ਤਾਂ ਤੂੰ ਜਾਵੇਂਗਾ, ਤੇਰਾ ਚਿਹਰਾ ਰਿਕਾਰਡ ਹੋ ਗਿਆ ਹੈ।
4: ਓਏ,
3: ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰਾਡ ਹੈ। ਇਸ ਲਈ ਘਬਰਾਓ ਨਾ। ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ।
5: ਹੈਲੋ ਮੰਮਾ।
3: ਹਾਏ।
6: RBI ਕਹਿੰਦਾ ਹੈ
3: ਜਾਣਕਾਰ ਬਣੋ, ਸੁਚੇਤ ਰਹੋ।
7: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
1: ਹਰ ਵੱਡਾ ਬਿਜ਼ਨਸ ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ, ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ।
0: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
1: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ, ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
2: ਟੋਲ ਫ੍ਰੀ ਨੰਬਰ 1800-420-2233।
7: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
8: श्रोतियों, 12:13 का समा हो चुका है, आओ हुण सुनदे हां रखड़ी दे त्योहार ते आकाशवाणी बठिंडा दी विशेष पेशकश आजा वीरा गुट ते बना लै रखड़ी। इस प्रोग्राम दे वाचक अते संपादन ममता अरोड़ा दा, प्रोग्राम दे निर्माता निर्देशक ਸ਼੍ਰੀ ਬਲਜੀਤ ਸ਼ਰਮਾ।
9: ਆਦਾਬ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਆਜਾ ਵੀਰਾ ਗੁੱਟ ਤੇ ਬਣਾ ਲੈ ਰੱਖੜੀ ਲੈ ਕੇ ਹਾਜ਼ਰ ਹੈ ਤੁਹਾਡੀ ਰੇਡੀਓ ਦੋਸਤ ਮਮਤਾ ਅਰੋੜਾ।

ਉਮੀਦ ਕਰਦੀ ਹਾਂ ਕਿ ਮੇਰੀਆਂ ਭੈਣਾਂ ਨੇ ਆਪਣੇ ਆਪਣੇ ਭਰਾਵਾਂ ਦੇ ਗੁੱਟ ਤੇ ਰੱਖੜੀ ਬੰਨ ਦਿੱਤੀ ਹੋਵੇਗੀ ਅਤੇ ਕੁਝ ਭੈਣਾਂ ਸਫ਼ਰ ਕਰ ਰਹੀਆਂ ਹੋਣਗੀਆਂ ਬੱਸ ਗੱਡੀ ਟ੍ਰੇਨ ਦਾ ਕਿ ਜਾ ਕੇ ਅਸੀਂ ਜਲਦੀ ਜਲਦੀ ਆਪਣੇ ਭਰਾ ਨੂੰ ਰੱਖੜੀ ਬੰਨ ਦਈਏ ਅਤੇ ਇਸ ਮੋਹ ਪਿਆਰ ਵਾਲੇ ਤਿਉਹਾਰ ਦੀਆਂ ਮੇਰੇ ਵੱਲੋਂ ਯਾਨੀ ਕਿ ਮਮਤਾ ਅਰੋੜਾ ਵੱਲੋਂ ਤੇ ਸਾਰੇ ਆਕਾਸ਼ਵਾਣੀ ਬਠਿੰਡਾ ਵੱਲੋਂ ਸਾਰੀਆਂ ਭੈਣਾਂ ਨੂੰ ਭਰਾਵਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਰੱਬ ਕਰੇ ਇੰਜ ਹੀ ਇਹ ਭੈਣਾਂ ਭਰਾਵਾਂ ਦੀਆਂ ਜੋੜੀਆਂ ਬਣੀਆਂ ਰਹਿਣ ਖੁਸ਼ੀਆਂ ਮਾਨਣ

ਜੀ ਸਰੋਤਿਓ, ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਉਸ ਪਵਿੱਤਰ ਰਿਸ਼ਤੇ ਨੂੰ ਜਿਸ ਵਿੱਚ ਬਚਪਨ ਦੀਆਂ ਸ਼ਰਾਰਤਾਂ ਵੀ ਨੇ, ਲੜਾਈਆਂ ਵੀ ਨੇ, ਰੁਸਣਾ ਵੀ ਹੈ, ਮਨਾਉਣਾ ਵੀ ਹੈ, ਅਤੇ ਸਭ ਤੋਂ ਵੱਧ ਇੱਕ ਦੂਜੇ ਲਈ ਇੰਤਹਾ ਪਿਆਰ। ਜੀ ਹਾਂ, ਗੱਲ ਹੋ ਰਹੀ ਹੈ ਭੈਣ ਭਰਾ ਦੇ ਰਿਸ਼ਤੇ ਦੀ ਅਤੇ ਰੱਖੜੀ ਦੇ ਤਿਉਹਾਰ ਦੀ। ਰੱਖੜੀ ਸਿਰਫ ਗੁੱਟ ਉੱਤੇ ਬੰਨਿਆ ਧਾਗਾ ਨਹੀਂ, ਇਹ ਧਾਗਾ ਕਈ ਯਾਦਾਂ ਨੂੰ ਜੋੜਦਾ ਹੈ, ਬਚਪਨ ਨੂੰ ਜੋੜਦਾ ਹੈ, ਮਾਂ ਪਿਓ ਦੇ ਘਰ ਨੂੰ ਜੋੜਦਾ ਹੈ ਅਤੇ ਭੈਣ ਭਰਾ ਦੇ ਦਿਲਾਂ ਨੂੰ ਜੋੜਦਾ ਹੈ।

ਅਸੀਂ ਅਕਸਰ ਸੋਚਦੇ ਹਾਂ ਰੱਖੜੀ ਮਨਾਈ ਕਿਉਂ ਜਾਂਦੀ ਹੈ, ਇਸ ਦੀ ਸ਼ੁਰੂਆਤ ਹੋਈ ਕਿੱਥੋਂ, ਇਸ ਦੇ ਪਿੱਛੇ ਕੀ ਧਾਰਮਿਕ ਅਤੇ ਸੱਭਿਆਚਾਰਕ ਭਾਵਨਾਵਾਂ ਨੇ। ਰੱਖੜੀ ਨੂੰ ਆਮ ਤੌਰ ਤੇ ਰਕਸ਼ਾ ਬੰਧਨ ਕਿਹਾ ਜਾਂਦਾ ਹੈ, ਇਸ ਦਾ ਭਾਵ ਹੈ ਸੁਰੱਖਿਆ ਦਾ ਬੰਧਨ, ਪਰ ਸਮੇਂ ਦੇ ਨਾਲ ਨਾਲ ਇਸ ਦਾ ਅਰਥ ਸਿਰਫ ਭਰਾ ਵੱਲੋਂ ਭੈਣ ਦੀ ਰੱਖਿਆ ਤੱਕ ਸੀਮਿਤ ਨਹੀਂ ਰਿਹਾ, ਅੱਜ ਇਹ ਦੋਵਾਂ ਪਾਸਿਆਂ ਤੋਂ ਪਿਆਰ, ਸਤਿਕਾਰ, ਚਿੰਤਾ ਅਤੇ ਸਾਥ ਦਾ ਪ੍ਰਤੀਕ ਬਣ ਗਿਆ ਹੈ। ਭੈਣ ਭਰਾ ਦੇ ਗੁੱਟ ਤੇ ਰੱਖੜੀ ਬੰਨਦੀ ਹੈ, ਤਿਲਕ ਕਰਦੀ ਹੈ, ਮਿਠਾਈ ਖਵਾਉਂਦੀ ਹੈ ਅਤੇ ਉਸਦੀ ਖੁਸ਼ਹਾਲੀ ਦੀ ਕਾਮਨਾ ਕਰਦੀ ਹੈ। ਭਰਾ ਵੀ ਭੈਣ ਨੂੰ ਤੋਹਫੇ ਦਿੰਦਾ ਹੈ ਅਤੇ ਹਮੇਸ਼ਾ ਉਸ ਨਾਲ ਖੜੇ ਰਹਿਣ ਦਾ ਵਾਅਦਾ ਕਰਦਾ ਹੈ। ਪਰ ਇਸ ਰਸਮ ਦੀ ਖੂਬਸੂਰਤੀ ਇਹ ਹੈ ਕਿ ਇੱਥੇ ਤੋਹਫੇ ਦੀ ਕੀਮਤ ਨਹੀਂ ਦੇਖੀ ਜਾਂਦੀ, ਦੇਖਿਆ ਜਾਂਦਾ ਹੈ ਦਿਲ ਦਾ ਪਿਆਰ।

ਪੁਰਾਣੀਆਂ ਧਾਰਮਿਕ ਪਰੰਪਰਾਵਾਂ ਵਿੱਚ ਰੱਖਿਆ ਸੂਤਰ ਯਾਨੀ ਕਿ ਰੱਖਿਆ ਬੰਧਨ ਦਾ ਜ਼ਿਕਰ ਆਉਂਦਾ ਹੈ। ਰੱਖੜੀ ਨਾਲ ਜੁੜੀਆਂ ਕਈ ਲੋਕ ਕਥਾਵਾਂ ਵੀ ਸੁਣਨ ਨੂੰ ਮਿਲਦੀਆਂ ਨੇ। ਇਨ੍ਹਾਂ ਕਥਾ ਕਹਾਣੀਆਂ ਵਿੱਚ ਭੈਣ ਭਰਾ ਦਾ ਪਿਆਰ, ਰੱਖਿਆ ਅਤੇ ਵਿਸ਼ਵਾਸ ਨੂੰ ਮਹੱਤਵ ਦਿੱਤਾ ਗਿਆ ਹੈ। ਸਾਡੇ ਭਾਰਤ ਦੀ ਖੂਬਸੂਰਤੀ ਇਹੀ ਹੈ ਕਿ ਇੱਕੋ ਤਿਉਹਾਰ ਨੂੰ ਵੱਖ ਵੱਖ ਇਲਾਕਿਆਂ 'ਚ ਵੱਖਰੇ ਵੱਖਰੇ ਢੰਗ ਨਾਲ ਮਨਾਇਆ ਜਾਂਦਾ ਹੈ।

ਇੱਕ ਹੋਰ ਮਾਨਿਅਤਾ ਅਨੁਸਾਰ ਮ੍ਰਿਤਯੂ ਦਾ ਦੇਵਤਾ ਯਾਨੀ ਕਿ ਯਮਰਾਜ ਨੇ ਆਪਣੀ ਭੈਣ ਯਮੁਨਾ ਤੋਂ ਪਹਿਲੀ ਰੱਖੜੀ ਬਣਵਾਈ ਸੀ ਜਿਸ ਨਾਲ ਯਮਰਾਜ ਅਮਰ ਹੋ ਗਏ ਅਤੇ ਉਹਨਾਂ ਨੇ ਆਪਣੀ ਭੈਣ ਯਮੁਨਾ ਨੂੰ ਸਦਾ ਖੁਸ਼ ਰਹਿਣ ਦਾ ਆਸ਼ੀਰਵਾਦ ਦਿੱਤਾ। ਦੋਸਤੋ, ਧਾਗਾ ਕੇਵਲ ਕੱਚਾ ਰੇਸ਼ਮ ਨਹੀਂ ਹੁੰਦਾ, ਇਹ ਬੰਧਨ ਹੁੰਦਾ ਹੈ ਵਿਸ਼ਵਾਸ ਦਾ, ਪਿਆਰ ਦਾ, ਕੁਝ ਅਣਕਹੇ ਵਾਅਦਿਆਂ ਦਾ ਜੋ ਦੋ ਰੂਹਾਂ ਇੱਕ ਦੂਜੇ ਨਾਲ ਕਰਦੀਆਂ ਨੇ।

ਦੋਸਤੋ ਇਤਿਹਾਸ ਦੇ ਵਿੱਚ ਇੱਕ ਹੋਰ ਕਹਾਣੀ ਰੱਖੜੀ ਨਾਲ ਜੁੜੀ ਹੋਈ ਹੈ। ਮੇਵਾੜ ਦੀ ਰਾਣੀ ਕਰਨਾਵਤੀ ਨੇ ਜਦੋਂ ਆਪਣੇ ਰਾਜ ਤੇ ਸੰਕਟ ਵੇਖਿਆ ਤਾਂ ਉਸਨੇ ਸਮਰਾਟ ਹਿਮਾਯੂ ਨੂੰ ਰੱਖੜੀ ਭੇਜੀ ਸੀ। ਹਿਮਾਯੂ ਨੇ ਧਰਮ ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਉਸ ਧਾਗੇ ਦੀ ਲਾਜ ਰੱਖੀ ਅਤੇ ਮਦਦ ਲਈ ਪਹੁੰਚਿਆ। ਰੱਖੜੀ ਸਿਰਫ ਇੱਕ ਰਿਵਾਜ ਨਹੀਂ, ਇਹ ਹਿੰਮਤ, ਸੁਰੱਖਿਆ ਤੇ ਇੱਕ ਦੂਜੇ ਨਾਲ ਖੜੇ ਹੋਣ ਦਾ ਹੌਸਲਾ ਏ। ਇਹ ਧਾਗਾ ਦੱਸਦਾ ਹੈ ਚਾਹੇ ਦੁਨੀਆ ਇਧਰ ਦੀ ਉਧਰ ਹੋ ਜਾਵੇ ਪਰ ਇੱਕ ਭਰਾ ਆਪਣੀ ਭੈਣ ਦੀ ਢਾਲ ਬਣ ਕੇ ਖੜਾ ਰਹਿੰਦਾ ਹੈ ਅਤੇ ਇੱਕ ਭੈਣ ਦੀ ਅਰਦਾਸ ਹਮੇਸ਼ਾ ਵੀਰ ਦੀ ਲੰਮੀ ਉਮਰ ਮੰਗਦੀ ਹੈ।

ਲੋਹੜੀ ਤੋਂ ਕੁਝ ਦਿਨ ਪਹਿਲਾਂ ਹੀ ਬਾਜ਼ਾਰਾਂ ਵਿੱਚ ਰੰਗ ਬਿਰੰਗੀਆਂ ਰੱਖੜੀਆਂ ਸੱਜ ਜਾਂਦੀਆਂ ਨੇ। ਭੈਣਾਂ ਕਈ ਹਫ਼ਤਿਆਂ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੰਦੀਆਂ ਨੇ, ਕਿਹੜੇ ਰੰਗ ਦਾ ਸੂਟ ਪਾਉਣਾ, ਵੀਰ ਲਈ ਕਿਹੜੀ ਰੱਖੜੀ ਲੈਣੀ ਹੈ, ਕਿਹੜੀ ਮਿਠਾਈ ਮੇਰੇ ਭਰਾ ਨੂੰ ਪਸੰਦ ਹੈ। ਬਾਜ਼ਾਰ ਵਿੱਚ ਜਾ ਕੇ ਦੁਕਾਨਦਾਰ ਨੂੰ ਕਹਿੰਦੀਆਂ ਨੇ, ਜਿਹੜੀ ਸਭ ਤੋਂ ਸੋਹਣੀ ਰੱਖੜੀ ਹੈ ਉਹ ਮੈਨੂੰ ਮੇਰੇ ਭਰਾ ਲਈ ਦੇ ਦੇ। ਪਰ ਜ਼ਰਾ ਸੋਚੋ ਉਹਨਾਂ ਭੈਣਾਂ ਬਾਰੇ ਜਿਨ੍ਹਾਂ ਦਾ ਵਿਆਹ ਹੋ ਜਾਂਦਾ ਹੈ, ਜਿਹੜੀਆਂ ਸਹੁਰੇ ਘਰ ਚਲੀਆਂ ਜਾਂਦੀਆਂ ਨੇ, ਵਿਆਹ ਤੋਂ ਬਾਅਦ ਚਾਹੇ ਪਹਿਲੀ ਰੱਖੜੀ ਹੋਵੇ ਜਾਂ ਫਿਰ 10ਵੀਂ ਜਾਂ 25ਵੀਂ ਜਾਂ ਫਿਰ 50ਵੀਂ, ਭੈਣ ਦਾ ਦਿਲ ਰੱਖੜੀ ਵਾਲੇ ਦਿਨ ਆਪਣੇ ਪੇਕੇ ਘਰ ਹੀ ਅਟਕਿਆ ਰਹਿੰਦਾ ਹੈ। ਸਹੁਰੇ ਘਰ ਦੀਆਂ ਜ਼ਿੰਮੇਵਾਰੀਆਂ, ਬੱਚੇ, ਪਰਿਵਾਰ ਸਭ ਕੁਝ ਸੰਭਾਲਦੇ ਹੋਏ ਜਦੋਂ ਉਹ ਸਵੇਰੇ ਉੱਠ ਕੇ ਵੀਰ ਦੇ ਨਾਮ ਦੀ ਰੱਖੜੀ ਥਾਲੀ ਵਿੱਚ ਸਜਾਉਂਦੀ ਹੈ ਤਾਂ ਅੱਖਾਂ ਵਿੱਚ ਇੱਕ ਨਵੀਂ ਹੁੰਦੀ ਹੈ, ਬਚਪਨ ਦੀਆਂ ਯਾਦਾਂ ਹੁੰਦੀਆਂ ਨੇ, ਨਿੱਕੀਆਂ ਨਿੱਕੀਆਂ ਗੱਲਾਂ ਤੇ ਲੜਨਾ, ਲੜ ਕੇ ਫੇਰ ਇੱਕ ਹੋ ਜਾਣਾ ਅਤੇ ਰੱਖੜੀ ਵਾਲੇ ਦਿਨ ਪਿਆਸਿਆਂ ਦੀ ਜਿੱਦ ਕਰਨਾ। ਅੱਜ ਵੀ ਜਦੋਂ ਵਿਆਹੀ ਹੋਈ ਭੈਣ ਆਪਣੇ ਵੀਰ ਦੇ ਘਰ ਦੀ ਡੋਰਵੈਲ ਵਜਾਉਂਦੀ ਹੈ ਤਾਂ ਉਸਦੇ ਚਿਹਰੇ ਤੇ ਉਹ ਖੁਸ਼ੀ ਹੁੰਦੀ ਹੈ ਜੋ ਦੁਨੀਆਂ ਦੀ ਇੱਕ ਦੌਲਤ ਨਹੀਂ ਖਰੀਦ ਸਕਦੀ। ਤੇ ਭਰਾ ਵੀ ਦਰਵਾਜ਼ਾ ਖੋਲ ਕੇ ਕਹਿੰਦਾ, ਆ ਗਈ ਹੈ ਭੈਣੇ, ਲੇਟ ਹੋ ਗਈ ਤਾਂ ਫਿਰ ਸਾਰੇ ਫਾਸਲੇ, ਸਾਰੇ ਦੁੱਖ ਖਤਮ ਹੋ ਜਾਂਦੇ ਨੇ।

ਪੰਜਾਬ ਵਿੱਚ ਜਦੋਂ ਰੱਖੜੀ ਆਉਂਦੀ ਹੈ ਤਾਂ ਘਰਾਂ ਵਿੱਚ ਇੱਕ ਵੱਖਰੀ ਰੌਣਕ ਹੁੰਦੀ ਹੈ। ਭੈਣਾਂ ਰੰਗ ਬਿਰੰਗੀਆਂ ਰੱਖੜੀ ਲੈ ਕੇ ਆਉਂਦੀਆਂ ਨੇ, ਘਰ ਵਿੱਚ ਮਠਿਆਈ ਆਉਂਦੀ ਹੈ, ਭਰਾਵਾਂ ਲਈ ਨਵਾਂ ਕੱਪੜਾ ਜਾਂ ਤੋਹਫਾ ਲਿਆ ਜਾਂਦਾ ਹੈ। ਕਈ ਵਾਰ ਭੈਣ ਆਪਣੇ ਭਰਾ ਨੂੰ ਪੁੱਛਦੀ ਹੈ, ਵੀਰਾ ਤੂੰ ਰੱਖੜੀ ਤੇ ਇਹ ਤੋਹਫਾ ਕੀ ਲੈਣਾ ਹੈ? ਉਹ ਕਹਿੰਦਾ, ਤੂੰ ਮੇਰੇ ਨਾਲ ਲੜਨਾ ਛੱਡ ਦੇ। ਉਹ ਕਹਿੰਦੀ, ਲੜਨਾ ਤਾਂ ਮੇਰਾ ਜਾਰੀ ਰਹੂਗਾ ਹੀ ਰਹੂਗਾ, ਉਹ ਤਾਂ ਮੇਰਾ ਹੱਕ ਹੈ, ਪਰ ਤੋਹਫਾ ਦੱਸ ਤੂੰ ਕੀ ਲਏਗਾ।

ਦੀ ਡਿਮਾਂਡ ਕਰਦਾ ਹੈ, ਕੋਈ ਸ਼ੈ ਖਰੀਦਣੀ ਹੋਵੇ ਤਾਂ ਉਹ ਆਪਣੀ ਭੈਣ ਨੂੰ ਆਪਣੀ ਪਸੰਦੀਦਾ ਸ਼ੈ ਨੂੰ ਖਰੀਦਣ ਦੀ ਜਾਂ ਲੈਣ ਦੀ ਮਾਂ ਪਿਓ ਤੱਕ ਉਹ ਆਪਣੀ ਮੰਗ ਪਹੁੰਚਾਉਂਦਾ ਹੈ।

0: ਹੈ।
1: ਜੀ ਸਰੋਤਿਓ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਹੀ ਗੱਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਰੱਖੜੀ ਦਾ ਅਸਲ ਮਤਲਬ ਹੈ ਕੀ। ਇਹ ਸਿਰਫ ਭਰਾ ਮੇਰੀ ਰੱਖਿਆ ਕਰੇ ਵਾਲੀ ਗੱਲ ਨਹੀਂ, ਇਹ ਵੀ ਹੈ ਕਿ ਵੀਰ ਜ਼ਿੰਦਗੀ ਵਿੱਚ ਜਦੋਂ ਵੀ ਤੈਨੂੰ ਮੇਰੀ ਲੋੜ ਹੋਵੇ ਮੈਂ ਤੇਰੇ ਨਾਲ ਹਾਂ। ਇਹ ਹੈ ਭੈਣ ਦਾ ਪਿਆਰ।

क्या बात है जी, कुछ गीत सुने नहीं जाते, ਉਹ ਸਾਨੂੰ ਆਪਣੇ ਬਚਪਨ ਵਿੱਚ ਵਾਪਸ ਲੈ ਜਾਂਦੇ ਨੇ। ਜੀ ਸਰੋਤਿਓ, ਅੱਜ ਜੇ ਤੁਹਾਡਾ ਵੀ ਕੋਈ ਭਰਾ ਜਾਂ ਭੈਣ ਤੁਹਾਡੇ ਤੋਂ ਦੂਰ ਹੈ ਤਾਂ ਉਸ ਨੂੰ ਤੁਸੀਂ ਇੱਕ ਫੋਨ ਜ਼ਰੂਰ ਕੀਤਾ ਹੋਵੇਗਾ, ਕਿਉਂਕਿ ਰੱਖੜੀ ਦਾ ਸਭ ਤੋਂ ਵੱਡਾ ਤੋਹਫਾ ਸ਼ਾਇਦ ਇੱਕ ਮਹਿੰਗੀ ਚੀਜ਼ ਨਹੀਂ, ਸਿਰਫ ਇਹ ਕਹਿਣਾ ਹੈ ਕਿ ਤੂੰ ਮੇਰੇ ਲਈ ਬਹੁਤ ਖਾਸ ਹੈ।

ਹੁਣ ਗੱਲ ਕਰਦੇ ਹਾਂ ਸਰੋਤਿਓ ਦੂਰੀਆਂ ਤੋਂ ਪਰੇ ਰੱਖੜੀ ਜੀ। ਬਿਲਕੁਲ ਗੱਲ ਕਰਾਂਗੇ ਉਹਨਾਂ ਭੈਣਾਂ ਦੀ ਜਿਨ੍ਹਾਂ ਦੇ ਵੀਰ ਉਹਨਾਂ ਦੇ ਕੋਲ ਨਹੀਂ ਨੇ। ਕੁਝ ਵੀਰ ਸਰਹੱਦਾਂ ਤੇ ਦੇਸ਼ ਦੀ ਰੱਖਿਆ ਕਰ ਰਹੇ ਨੇ, ਕੁਝ ਰੋਟੀ ਪਾਣੀ ਦੀ ਕਮਾਈ ਕਰਨ ਆਪਣੇ ਦੇਸ਼ ਵਿੱਚ ਦੂਰ ਨੇ, ਜਾਂ ਫਿਰ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ ਜਾਂ ਇੰਗਲੈਂਡ ਜਾਂ ਫਿਰ ਕਿਸੇ ਹੋਰ ਦੇਸ਼ ਦੇ ਕਿਸੇ ਹੋਰ ਸ਼ਹਿਰ ਵਿੱਚ। ਰੱਖੜੀ ਆਉਂਦੀ ਹੈ ਤਾਂ ਘਰ ਵਿੱਚ ਸਭ

ਹੁੰਦਾ ਹੈ, ਰੱਖੜੀ ਹੁੰਦੀ ਹੈ, ਮਿਠਾਈ ਹੁੰਦੀ ਹੈ, ਤਿਲਕ ਵੀ ਹੁੰਦਾ ਹੈ, ਪਰ ਇੱਕ ਚੀਜ਼ ਨਹੀਂ ਹੁੰਦੀ, ਭਰਾ ਦਾ ਗੁੱਟ। ਕਈ ਭੈਣਾਂ ਰੱਖੜੀ ਖਰੀਦ ਕੇ ਪਹਿਲਾਂ ਹੀ ਡਾਕ ਰਾਹੀਂ ਭੇਜ ਦਿੰਦੀਆਂ ਨੇ, ਤੇ ਅੱਜ ਕੱਲ ਫਿਰ ਰੱਖੜੀ ਵਾਲੇ ਦਿਨ ਵੀਡੀਓ ਕਾਲ ਹੁੰਦੀ ਹੈ। ਭੈਣ ਸਕਰੀਨ ਤੇ ਭਰਾ ਵੱਲ ਦੇਖਦੀ ਹੈ, ਉਧਰੋਂ ਭਰਾ ਰੱਖੜੀ ਵਿਖਾਉਂਦਾ ਹੈ, ਲੈ ਭੈਣੀ ਇਸ ਵਾਰ ਤਾਂ ਸਕਰੀਨ ਤੇ ਹੀ ਬੰਨਦੇ। ਦੋਵੇਂ ਹੱਸਦੇ ਨੇ, ਫਿਰ ਹਾਸੇ ਦੇ ਪਿੱਛੇ ਅੱਖਾਂ ਵਿੱਚ ਥੋੜੀ ਨਮੀ ਵੀ ਹੁੰਦੀ ਹੈ। ਇਹੀ ਤਾਂ ਦੂਰੀ ਦੀ ਸੱਚਾਈ ਹੈ।

ਇਸ ਤਰ੍ਹਾਂ ਹੀ ਵਿਆਹ ਤੋਂ ਬਾਅਦ ਭੈਣ ਭਰਾ ਦਾ ਰਿਸ਼ਤਾ ਇੱਕ ਨਵਾਂ ਰੂਪ ਲੈ ਲੈਂਦਾ ਹੈ। ਭੈਣ ਆਪਣੇ ਸਹੁਰੇ ਚਲੀ ਜਾਂਦੀ ਹੈ। ਪਹਿਲਾਂ ਜੋ ਭਰਾ ਨਾਲ ਹਰ ਰੋਜ਼ ਕਿਸੇ ਨਾ ਕਿਸੇ ਗੱਲ ਤੇ ਲੜਦੀ ਸੀ, ਜਿਹੜੀ ਭੈਣ ਹਰ ਰੋਜ਼ ਭਰਾ ਨਾਲ ਗੱਲਾਂ ਕਰਦੀ ਸੀ, ਹੁਣ ਕਈ ਵਾਰ ਹਫ਼ਤੇ ਵਿੱਚ ਇੱਕ ਵਾਰ ਉਹ ਗੱਲ ਹੁੰਦੀ। ਪਰ ਪਿਆਰ ਘੱਟ ਨਹੀਂ ਹੁੰਦਾ, ਪਿਆਰ ਹੋਰ ਵੱਧਦਾ ਹੈ। ਭਰਾ ਫੋਨ ਤੇ ਕਹਿੰਦਾ ਹੈ, ਪੇਕੇ ਆ ਰਹੀ ਹੈ ਇਸ ਵਾਰ? ਭੈਣ ਕਹਿੰਦੀ ਹੈ, ਪਤਾ ਨਹੀਂ ਵੀਰਾ, ਬੱਚਿਆਂ ਦੇ ਸਕੂਲਾਂ ਦੀਆਂ ਛੁੱਟੀਆਂ ਨੀ। ਭਰਾ ਕਹਿੰਦਾ, ਕੋਈ ਗੱਲ ਨੀ, ਜਦੋਂ ਵੀ ਆਈ ਘਰ ਤੇਰਾ ਹੀ ਹੈ। ਇਹ ਇੱਕ ਲਾਈਨ ਹੀ ਭੈਣ ਲਈ ਕਿੰਨੀ ਵੱਡੀ ਗੱਲ ਹੁੰਦੀ ਹੈ। ਪੇਕੇ ਘਰ ਦਾ ਦਰਵਾਜ਼ਾ, ਮਾਂ ਦੀ ਰਸੋਈ ਅਤੇ ਭਰਾ ਦੀ ਆਵਾਜ਼, ਇਹ ਤਿੰਨੇ ਚੀਜ਼ਾਂ ਧੀ ਕਦੇ ਨਹੀਂ ਭੁੱਲਦੀ। ਰੱਖੜੀ ਉਸ ਨੂੰ ਮੁੜ ਉਸੇ ਘਰ ਨਾਲ ਜੋੜਦੀ ਹੈ।

ਹੁਣ ਜ਼ਰਾ ਫਿਲਮਾਂ ਦੀ ਗੱਲ ਕਰਦੇ ਹਾਂ। ਫਿਲਮਾਂ ਵਿੱਚ ਭੈਣ ਭਰਾ ਦੇ ਰਿਸ਼ਤੇ ਨੂੰ ਬਹੁਤ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ। ਕਈ ਫਿਲਮਾਂ ਵਿੱਚ ਰੱਖੜੀ ਸਿਰਫ ਇੱਕ ਤਿਉਹਾਰ ਨਹੀਂ ਰਹੀ, ਸਗੋਂ ਕਹਾਣੀ ਦਾ ਭਾਵਨਾਤਮਕ ਹਿੱਸਾ ਬਣੀ ਹੈ। ਕਈ ਪੁਰਾਣੇ ਫਿਲਮੀ

ਗੀਤ ਅੱਜ ਵੀ ਰੱਖੜੀ ਵਾਲੇ ਦਿਨ ਯਾਦ ਆ ਜਾਂਦੇ ਨੇ। ਇਹ ਗੀਤ ਉਹਨਾਂ ਸਾਰੇ ਭੈਣ ਭਰਾਵਾਂ ਦੇ ਨਾਮ ਜੋ ਅੱਜ ਇੱਕ ਦੂਜੇ ਤੋਂ ਦੂਰ ਨੇ ਪਰ ਦਿਲ ਬਿਲਕੁਲ ਨੇੜੇ ਨੇ।

ਇਹ ਗੀਤ ਸੁਣਦੇ ਸੁਣਦੇ ਸ਼ਾਇਦ ਤੁਹਾਨੂੰ ਵੀ ਆਪਣੇ ਦੂਰ ਬੈਠੇ ਭੈਣ ਜਾਂ ਭਰਾ ਦੀ ਯਾਦ ਆ ਗਈ ਹੋਵੇ। ਰੱਖੜੀ ਸਾਨੂੰ ਇੱਕ ਹੋਰ ਗੱਲ ਸਿਖਾਉਂਦੀ ਹੈ, ਰਿਸ਼ਤਿਆਂ ਨੂੰ ਜਿਉਂਦਾ ਰੱਖਣ ਲਈ ਹਰ ਵਾਰ ਵੱਡੀਆਂ ਗੱਲਾਂ ਦੀ ਲੋੜ ਨਹੀਂ ਹੁੰਦੀ। ਇੱਕ ਫੋਨ, ਇੱਕ ਸੁਨੇਹਾ, ਇੱਕ ਰੱਖੜੀ, ਇੱਕ ਯਾਦ ਬਹੁਤ ਕੁਝ ਕਹਿ ਜਾਂਦੇ ਨੇ। ਤੇ ਜੇ ਤੁਹਾਡਾ ਭਰਾ ਤੁਹਾਡੇ ਤੋਂ ਦੂਰ ਹੈ ਤਾਂ ਇਹ ਨਾ ਸੋਚੋ ਇਸ ਵਾਰ ਰੱਖੜੀ ਅਧੂਰੀ ਹੈ। ਉਸ ਦਾ ਗੁੱਟ ਭਾਵੇਂ ਤੁਹਾਡੇ ਹੱਥ ਵਿੱਚ ਨਹੀਂ, ਪਰ ਤੁਹਾਡੀਆਂ ਦੁਆਵਾਂ ਉਸ ਦੇ ਨਾਲ ਨੇ।

ਦੋਸਤੋ, ਜਿਸ ਤਰ੍ਹਾਂ ਸਮੇਂ ਦੇ ਨਾਲ ਨਾਲ ਉਮਰ ਵੱਧਦੀ ਹੈ, ਪਿਆਰ ਵੀ ਵੱਧਦਾ ਹੈ। ਹੁਣ ਗੱਲ ਕਰਾਂਗੇ ਉਮਰ ਦੀ। ਬਚਪਨ ਵਿੱਚ ਅਸੀਂ ਸੋਚਦੇ ਸੀ ਕਿ ਭੈਣ ਤੇ ਭਰਾ ਹਮੇਸ਼ਾ

ਨਾਲ ਰਹਿਣਗੇ, ਇਕੱਠੇ ਰਹਿਣਗੇ। ਫਿਰ ਵਿਆਹ ਹੁੰਦਾ, ਘਰ ਬਦਲ ਜਾਂਦੇ ਨੇ, ਨੌਕਰੀਆਂ ਬਦਲ ਜਾਂਦੀਆਂ ਨੇ, ਸ਼ਹਿਰ ਬਦਲ ਜਾਂਦੇ ਨੇ, ਬੱਚੇ ਵੱਡੇ ਹੋ ਜਾਂਦੇ ਨੇ, ਮਾਪੇ ਸਦਾ ਸਾਡੇ ਕੋਲ ਨਹੀਂ ਰਹਿੰਦੇ। ਤਾਂ ਇੱਕ ਦਿਨ ਅਸੀਂ ਮੁੜ ਪਿੱਛੇ ਵੇਖਦੇ ਹਾਂ ਤੇ ਪਤਾ ਲੱਗਦਾ ਹੈ ਕਿ ਭੈਣ ਭਰਾ ਦਾ ਰਿਸ਼ਤਾ ਹੀ ਉਹਨਾਂ ਰਿਸ਼ਤਿਆਂ ਵਿੱਚੋਂ ਇੱਕ ਹੈ ਜੋ ਸਮੇਂ ਦੇ ਨਾਲ ਨਾਲ ਹੋਰ ਕੀਮਤੀ ਹੋ ਜਾਂਦਾ ਹੈ। ਬਚਪਨ ਦੀ ਰੱਖੜੀ ਯਾਦ ਕਰੋ, ਭੈਣ ਰੱਖੜੀ ਬੰਨਦੀ ਸੀ, ਬਦਲੇ ਵਿੱਚ ਭਰਾ ਤੋਂ ਤੋਹਫ਼ਾ ਮੰਗਦੀ ਸੀ। ਤੂੰ ਮੇਰੇ ਵਾਸਤੇ ਰੱਖੜੀ ਤੇ ਕੀ ਲਿਆਇਆ ਹੈ ਤੇ ਮੈਨੂੰ ਰੱਖੜੀ ਤੇ ਕਿੰਨੇ ਪੈਸੇ ਦੇਂਗਾ? ਭਰਾ ਹੱਸਦਾ ਹੋਇਆ, ਕਦੇ 5 ਰੁਪਏ, ਕਦੇ 10 ਰੁਪਏ, ਜਾਂ ਫਿਰ ਕਦੇ ਚੌਕਲੇਟ, ਕਦੇ ਗੁੱਡੀ ਅਤੇ ਕਦੇ ਭਰਾ ਦੀ ਕੋਈ ਮਨਪਸੰਦ ਚੀਜ਼। ਅਤੇ ਦੋਸਤੋ, ਅੱਜ ਉਹੀ ਭੈਣ ਅਤੇ ਉਹੀ ਭਰਾ ਉਮਰ ਦੇ ਉਸ ਪੜਾਅ ਤੇ ਨੇ ਜਿੱਥੇ ਤੋਹਫ਼ਿਆਂ ਦੀ ਲੋੜ ਨਹੀਂ ਹੁੰਦੀ। ਹੁਣ ਭੈਣ ਕਹਿੰਦੀ ਹੈ, ਵੀਰਾ ਆਪਣੀ ਸਿਹਤ ਦਾ ਧਿਆਨ ਰੱਖੀ। ਅਤੇ ਭਰਾ ਵੀ ਅੱਗੋਂ ਕਹਿੰਦਾ, ਦਵਾਈ ਸਮੇਂ ਸਿਰ ਲੈਂਦੀ ਰਹੀ, ਇਹ ਵੀ ਪਿਆਰ ਹੈ। ਬਲਕਿ ਸ਼ਾਇਦ ਇਹ ਪਿਆਰ ਦਾ ਸਭ ਤੋਂ ਡੂੰਘਾ ਰੂਪ ਹੈ। ਕਈ ਵਾਰ ਰੱਖੜੀ ਵਾਲੇ ਦਿਨ ਦੋਵੇਂ ਭੈਣ ਭਰਾ ਆਪਣੇ ਬਚਪਨ ਦੀਆਂ ਗੱਲਾਂ ਕਰਦੇ ਨੇ। ਯਾਦ ਹੈ ਜਦੋਂ ਮਾਂ ਤੋਂ ਲੁਕ ਕੇ ਅਸੀਂ ਰਸੋਈ ਵਿੱਚੋਂ ਮਠਿਆਈ ਖਾਧੀ ਸੀ, ਤੇ ਤੈਨੂੰ ਯਾਦ ਹੈ ਤੂੰ ਮੇਰੀ ਕਿਤਾਬ ਫਾੜ ਦਿੱਤੀ ਸੀ, ਤੇ ਉਹ ਗੱਲ ਯਾਦ ਹੈ ਜਦੋਂ ਮੈਨੂੰ ਪਾਪਾ ਤੋਂ ਡਾਂਟ ਪਈ ਸੀ ਤੇ ਗਲਤੀ ਤੇਰੀ ਸੀ।

ਦੋਸਤੋ, ਅੱਜ ਇੱਕ ਅਜਿਹੇ ਪੱਖ ਤੇ ਗੱਲ ਕਰ ਰਹੇ ਹਾਂ ਜੋ ਸਾਡੇ ਦਿਲਾਂ ਦੇ ਬਹੁਤ ਨੇੜੇ ਹੈ। ਅਸੀਂ ਅਕਸਰ ਜਵਾਨ ਭੈਣ ਭਰਾਵਾਂ ਦੀ ਗੱਲ ਕਰਦੇ ਹਾਂ, ਪਰ ਜ਼ਰਾ ਉਹਨਾਂ ਬਜ਼ੁਰਗਾਂ ਵੱਲ ਵੀ ਵੇਖੋ ਜਿਹੜੇ ਦਾਦੀ ਨਾਨੀ ਨੇ ਜੋ 70-80 ਸਾਲ ਦੀ ਉਮਰ 'ਚ ਚਿੱਠੀ ਜਾਂ ਡਾਕ ਰਾਹੀਂ ਆਪਣੇ ਬਜ਼ੁਰਗ ਵੀਰ ਲਈ ਰੱਖੜੀ ਭੇਜਦੇ ਨੇ। ਉਹ ਕੰਬਦੇ ਹੱਥਾਂ ਨਾਲ ਜਦੋਂ ਲਿਫਾਫਾ ਬੰਦ ਕਰਦੀਆਂ ਨੇ ਤੇ ਉਸ ਵਿੱਚ ਸਿਰਫ ਧਾਗਾ ਨਹੀਂ ਹੁੰਦਾ, ਉਸ ਵਿੱਚ 60-70 ਸਾਲ ਦਾ ਬਚਪਨ ਹੁੰਦਾ ਹੈ। ਤੇ ਦੂਜੇ ਪਾਸੇ ਜਦੋਂ ਉਹ ਬਜ਼ੁਰਗ ਭਰਾ ਜੋ ਅੱਖਾਂ ਦੀ ਰੋਸ਼ਨੀ ਘੱਟ ਹੋਣ ਦੇ ਬਾਵਜੂਦ ਵੀ ਦਰਵਾਜ਼ੇ ਵੱਲ ਤੱਕਦਾ ਹੈ ਕਿ ਸ਼ਾਇਦ ਅੱਜ ਮੇਰੀ ਭੈਣ ਆਵੇਗੀ ਜਾਂ ਉਸਦਾ ਫੋਨ ਆਵੇਗਾ। ਉਮਰ ਦੇ ਇਸ ਪੜਾਅ 'ਚ ਨਾ ਤੋਹਫਿਆਂ ਦੀ ਲੋੜ ਹੁੰਦੀ ਹੈ ਨਾ ਪੈਸਿਆਂ ਦੀ। ਲੋੜ ਹੁੰਦੀ ਹੈ ਤਾਂ ਸਿਰਫ ਇੱਕ ਦੂਜੇ ਦੇ ਸੁੱਖ ਸਾਂਦ ਪੁੱਛਣ ਦੀ, ਇੱਕ ਦੂਜੇ ਦਾ ਹਾਲ ਜਾਣਨ ਦੀ। ਰੱਖੜੀ ਸਿਰਫ ਜਵਾਨੀ ਦਾ ਤਿਉਹਾਰ ਨਹੀਂ, ਇਹ ਤਾਂ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਨਿਭਾਉਣ ਵਾਲਾ ਰੂਹਾਨੀ ਰਿਸ਼ਤਾ ਹੈ।

ਇਹੀ ਯਾਦਾਂ ਹੀ ਤਾਂ ਅਸਲੀ ਸਰਮਾਇਆ ਨੇ। ਜਦੋਂ ਭਰਾ ਜਾਂ ਭੈਣ ਰੱਖੜੀ ਵਾਲੇ ਦਿਨ ਕੋਲ ਨਹੀਂ ਹੁੰਦੇ, ਅਜਿਹੇ ਸਮੇਂ ਰੱਖੜੀ ਸਿਰਫ ਇੱਕ ਰਸਮ ਨਹੀਂ ਰਹਿੰਦੀ, ਇਹ ਯਾਦ ਬਣ ਜਾਂਦੀ ਹੈ। ਇੱਕ ਅਜਿਹੀ ਯਾਦ ਜਿਸ ਨੂੰ ਕੋਈ ਦੂਰੀ, ਕੋਈ ਸਮਾਂ ਜਾਂ ਕੋਈ ਉਮਰ ਮਿਟਾ ਨਹੀਂ ਸਕਦੀ। ਰੱਖੜੀ ਦਾ ਤਿਉਹਾਰ ਭੈਣ ਭਰਾ ਦੇ ਪਿਆਰ, ਵਿਸ਼ਵਾਸ ਅਤੇ ਸਾਥ ਦਾ ਤਿਉਹਾਰ ਹੈ। ਭੈਣ ਭਰਾ ਨੂੰ ਕਹਿੰਦੀ ਹੈ, ਮੈਂ ਤੇਰੇ ਨਾਲ ਹਾਂ। ਭਰਾ ਭੈਣ ਨੂੰ ਕਹਿੰਦਾ, ਜਦੋਂ ਵੀ ਤੂੰ ਬੁਲਾਏਂਗੀ ਮੈਂ ਆਵਾਂਗਾ। ਤੇ ਜ਼ਿੰਦਗੀ ਦੇ ਅਖੀਰਲੇ ਪੜਾਅ ਵਿੱਚ ਇਹ ਵਾਅਦਾ ਹੋਰ ਵੀ ਕੀਮਤੀ ਹੋ ਜਾਂਦਾ ਹੈ। ਦੋਸਤੋ, ਕਿੰਨਾ ਸੋਹਣਾ ਹੈ ਨਾ ਰਿਸ਼ਤਾ। ਇੱਕ ਘਰ ਵਿੱਚ ਪਲੇ ਦੋ ਬੱਚੇ, ਫਿਰ ਜ਼ਿੰਦਗੀ ਉਹਨਾਂ ਦੀ ਵੱਖ ਵੱਖ ਰਾਹਾਂ ਤੇ ਲੈ ਜਾਂਦੀ ਹੈ। ਪਰ ਜਦੋਂ ਰੱਖੜੀ ਆਉਂਦੀ ਹੈ ਤਾਂ ਦੋਵੇਂ ਮੁੜ ਇੱਕੋ ਯਾਦ ਵਿੱਚ ਆ ਖੜੇ ਹੁੰਦੇ ਨੇ। ਮਾਂ ਦਾ ਘਰ, ਪਿਓ ਦੀ ਆਵਾਜ਼, ਬਚਪਨ ਦੀਆਂ ਸ਼ਰਾਰਤਾਂ ਤੇ ਗੁੱਟ ਤੇ ਬੰਨੀ ਉਹ ਪਹਿਲੀ ਰੱਖੜੀ।

ਖੁਸ਼ਕਿਸਮਤ ਹੁੰਦੀਆਂ ਨੇ ਉਹ ਭੈਣਾਂ ਜਿਨ੍ਹਾਂ ਦੇ ਸਿਰ ਤੇ ਭਰਾ ਦਾ ਹੱਥ ਹੁੰਦਾ ਹੈ, ਹਰ ਮੁਸੀਬਤ ਵਿੱਚ ਉਹਨਾਂ ਨਾਲ ਹੁੰਦਾ ਹੈ, ਲੜਨਾ ਝਗੜਨਾ ਤੇ ਫੇਰ ਪਿਆਰ ਨਾਲ ਮਨਾਉਣਾ, ਤਾਂ ਹੀ ਇਸ ਰਿਸ਼ਤੇ ਵਿੱਚ ਇੰਨਾ ਪਿਆਰ ਹੁੰਦਾ ਹੈ। ਭਰਾ ਭਾਵੇਂ ਛੋਟਾ ਹੋਵੇ ਜਾਂ ਵੱਡਾ, ਆਪਣੀ ਭੈਣ ਤੇ ਰੋਬ ਰੱਖਦਾ ਹੀ ਹੈ। ਭੈਣੇ ਇੰਜ ਬਾਹਰ ਨਾ ਨਿਕਲ, ਤੂੰ ਆ ਕੀ ਪਾਇਆ ਹੋਇਆ, ਚੱਜ ਦੇ ਕੱਪੜੇ ਪਾ ਕੇ ਬਾਹਰ ਜਾ। ਲੋਕੀ ਤਾਂ ਮੈਨੂੰ ਗੱਲਾਂ ਕਰਨਗੇ ਨਾ ਕਿ ਮੇਰੀ ਭੈਣ ਕੀ ਬਣੀ ਫਿਰਦੀ ਹੈ। ਸਕੂਲ ਜਾਂ ਕਾਲਜ ਜਾਂਦਿਆਂ ਜੇ ਤੈਨੂੰ ਕਿਸੇ ਨੇ ਕੁਝ ਕਿਹਾ, ਮੈਨੂੰ ਦੱਸੀ, ਮੈਂ ਦੱਸੂਗਾ ਉਹਨੂੰ। ਪਤਾ ਕਿਸੇ ਦੀ ਕੀ ਹਿੰਮਤ, ਮੇਰੀ ਭੈਣ ਨੂੰ ਕੁਝ ਇੰਜ ਕੋਈ ਕਹਿ ਜਾਵੇ। ਅਤੇ ਇਹੀ ਗੱਲਾਂ ਭੈਣ ਨੂੰ ਸਮਾਜ ਵਿੱਚ ਵਿਚਰਨ ਦੀ ਇੱਕ ਹਿੰਮਤ ਦਿੰਦੀਆਂ ਨੇ। ਭੈਣ ਨੂੰ ਪਤਾ ਹੁੰਦਾ ਕਿ ਜੇ ਕਿਧਰੇ ਮੇਰੇ ਨਾਲ ਕੁਝ ਗਲਤ ਹੋਣ ਵੀ ਲੱਗਾ ਤਾਂ ਮੇਰੇ ਪਿੱਛੇ ਮੇਰਾ ਭਰਾ ਖੜਾ ਹੈ। ਤਾਂ ਹੀ ਤਾਂ ਉਹ ਕਈ ਵਾਰ ਕਹਿੰਦੀ ਹੈ, ਤੈਨੂੰ ਮੇਰੇ ਭਰਾਵਾਂ ਦਾ ਪਤਾ ਨਹੀਂ। ਰੱਖੜੀ ਸਾਨੂੰ ਇਹ ਸਿਖਾਉਂਦੀ ਹੈ, ਧਾਗਾ ਛੋਟਾ ਹੋ ਸਕਦਾ ਹੈ ਪਰ ਪਿਆਰ ਬੇਅੰਤ ਹੁੰਦਾ ਹੈ, ਗੁੱਟ ਦੂਰ ਹੋ ਸਕਦਾ ਹੈ ਪਰ ਦਿਲ ਦੂਰ ਨਹੀਂ ਹੁੰਦੇ, ਉਮਰ ਵੱਧ ਸਕਦੀ ਹੈ ਪਰ ਭੈਣ ਭਰਾ ਦਾ ਪਿਆਰ ਬੁੱਢਾ ਨਹੀਂ ਹੁੰਦਾ।

ਦੋਸਤੋ, ਵਾਅਦਾ ਕਰੋ ਕਿ ਆਪਣੀ ਭੈਣ ਨੂੰ ਸਿਰਫ ਇੱਕ ਤੋਹਫਾ ਨਹੀਂ ਦੇਣਾ, ਉਸ ਨੂੰ ਵਚਨ ਦਿਓ ਹਿੰਮਤ ਦਾ। ਤੁਹਾਡੇ ਦੋ ਸ਼ਬਦ ਉਸ ਲਈ ਬਹੁਤ ਜ਼ਰੂਰੀ ਨੇ ਕਿ ਭੈਣੇ ਤੂੰ ਫਿਕਰ ਨਾ ਕਰ, ਮੈਂ ਤੇਰੇ ਨਾਲ ਆ। ਉਸ ਨੂੰ ਵਿਸ਼ਵਾਸ ਦਵਾਓ ਕਿ ਉਹ ਜ਼ਿੰਦਗੀ ਦੇ ਕਿਸੇ ਵੀ ਮੋੜ ਤੇ ਹੋਵੇ, ਚਾਹੇ ਉਹ ਪੜ੍ਹਾਈ ਕਰ ਰਹੀ ਹੋਵੇ, ਕਰੀਅਰ ਬਣਾ ਰਹੀ ਹੋਵੇ, ਜਾਂ ਵਿਆਹ ਤੋਂ ਬਾਅਦ ਆਪਣੇ ਘਰ ਵਿੱਚ ਹੋਵੇ, ਤਾਂ ਉਸਦਾ ਵੀਰ ਹਮੇਸ਼ਾ ਉਸਦੀ ਹਿੰਮਤ ਬਣ ਕੇ ਉਸਦੇ ਨਾਲ ਖੜਾ ਹੋਵੇ, ਉਸਦੇ ਸੁਪਨਿਆਂ ਨੂੰ ਉੱਡਣ ਲਈ ਖੰਭ ਦੇਵੇ। ਅਤੇ ਸਾਰੀਆਂ ਭੈਣਾਂ ਨੂੰ ਮੇਰੇ ਵੱਲੋਂ ਇੱਕ ਬੇਨਤੀ, ਆਪਣੇ ਵੀਰਾਂ ਦੀ ਢਾਲ ਬਣੋ, ਉਹਨਾਂ ਦੀ ਖੁਸ਼ੀ ਵਿੱਚ ਹੱਸੋ ਤੇ ਦੁੱਖ ਵਿੱਚ ਉਹਨਾਂ ਦਾ ਹੌਸਲਾ ਬਣੋ। ਦੂਰੀਆਂ ਚਾਹੇ 7 ਸਮੁੰਦਰ ਪਾਰ ਦੀਆਂ ਹੋਣ, ਪਰ ਜੇਕਰ ਦਿਲਾਂ 'ਚ ਪਿਆਰ ਹੋਵੇ ਤਾਂ ਇੱਕ ਛੋਟਾ ਜਿਹਾ ਧਾਗਾ ਵੀ ਦੂਰੀਆਂ ਸਮੇਟ ਦਿੰਦਾ ਹੈ। ਅੱਜ ਦਾ ਦਿਨ ਖੂਬ ਹੱਸ ਕੇ, ਮਠਿਆਈ ਖਾ ਕੇ ਅਤੇ ਪਿਆਰ ਵੰਡ ਕੇ ਮਨਾਓ। ਇਸੇ ਖੂਬਸੂਰਤ ਸੁਨੇਹੇ ਨਾਲ ਅੱਜ ਇਸ ਯਾਤਰਾ ਨੂੰ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ। ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਰੱਖੜੀ ਦੇ ਤਿਉਹਾਰ ਦੀਆਂ ਦਿਲੋਂ ਬਹੁਤ ਬਹੁਤ ਵਧਾਈਆਂ। ਰੱਬ ਕਰੇ ਹਰ ਭੈਣ ਦਾ ਵੀਰ ਖੁਸ਼ ਰਵੇ, ਹਰ ਵੀਰ ਦੀ ਭੈਣ ਹੱਸਦੀ ਰਵੇ, ਅਤੇ ਇਹ ਪਿਆਰਾ ਰਿਸ਼ਤਾ ਹਮੇਸ਼ਾ ਇੰਜ ਹੀ ਮਹਿਕਦਾ ਰਵੇ। ਪ੍ਰੋਗਰਾਮ ਦੇ ਅੰਤ ਦੇ ਵਿੱਚ ਤੁਸੀਂ ਸੁਣੋ ਇਹ ਗੀਤ, ਤੇ ਮੈਨੂੰ ਯਾਨੀ ਕਿ ਮਮਤਾ ਅਰੋੜਾ ਨੂੰ ਦਿਓ ਇਜਾਜ਼ਤ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ।

0: ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ ਸ਼ਾਮਿਲ ਕਰ ਲਏ ਜਾਣਗੇ। ਰਿਕਾਰਡਿੰਗ ਦਾ ਸਮਾਂ ਅਤੇ ਤਾਰੀਖ ਇੱਕ ਵਾਰ ਫੇਰ ਸੁਣ ਲਓ, 28 ਅਗਸਤ ਸ਼ਾਮ 4 ਵਜੇ, ਦਿਨ ਸ਼ੁੱਕਰਵਾਰ। ਭੇਜ ਦਿਓ ਆਪਣੇ ਪੈਗਾਮ 77173 73 146 ਤੇ, ਜਿਸ ਦਾ ਪ੍ਰਸਾਰਣ ਕੀਤਾ ਜਾਵੇਗਾ 30 ਅਗਸਤ ਦਿਨ ਐਤਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ।
1: ਦਸ ਸਾਲ ਦਾ ਕੋਲਾਬੋਰੇਸ਼ਨ ਸਿੰਜੈਂਟਾ ਦਾ ਲੋਇਲਟੀ ਪ੍ਰੋਗਰਾਮ ਲੈ ਕੇ ਆਇਆ ਹੈ ਜੋੜੀ ਧਮਾਕਾ। ਜੋੜੀ ਪੱਕੀ, ਇਨਾਮ ਤਗੜਾ। 1 ਕਰੋੜ ਰੁਪਏ ਤੋਂ ਜ਼ਿਆਦਾ ਦੇ ਇਨਾਮ, 2 ਥਾਰ, 6 ਬਾਈਕ, 12 ਸਕੂਟੀ ਅਤੇ 1000 ਪਲੱਸ ਵਿਨਰਸ, 2 ਲੀਟਰ ਐਮਸਟਾਰ ਟੌਪ ਪਲੱਸ 1 ਕਿਲੋ ਚੈਸ, ਯਾਨੀ 1 ਲੱਕੀ ਡਰਾ ਕੂਪਨ। ਅੱਜ ਹੀ ਖਰੀਦੋ।
2: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा, या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
1: 10 साल का कोलैबोरेशन सिंजेंटा का लॉयल्टी प्रोग्राम लेके आया है जोड़ी धमाका। जोड़ी पक्की, इनाम तगड़ा। 1 करोड़ रुपए तो ज्यादा दे इनाम, 2 थार, 6 बाइक, 12 स्कूटी अते 1000 प्लस विनर्स, 2 लीटर एमस्टार टॉप प्लस 1 किलो चेस, यानी 1 लकी ड्रॉ कूपन। आज ही खरीदो।
3: प्रोग्राम संबंधी सूचना। मिति 30 अगस्त दिन एतवार सवेरे 11 बजे मानयोग प्रधानमंत्री श्री नरेंद्र मोदी जी देशवासियां नाल सांझी करनगे अपने मन की बात, ते उस तो तुरंत बाद मानयोग प्रधानमंत्री जी दी मन की बात दा पंजाबी रूपांतर पेश कीता जावेगा, ते पंजाबी रूपांतर दा मुड़ प्रसारण ऐसे ही दिन शामी 8 बजे प्रसारित कीता जावेगा।
4: ਆਕਾਸ਼ਵਾਣੀ FM ਬਠਿੰਡਾ ਦੇ ਸੂਝਵਾਨ ਤੇ ਸਤਿਕਾਰਯੋਗ ਸਰੋਤਿਓ, 29 ਅਗਸਤ ਦਿਨ ਸ਼ਨੀਵਾਰ ਸ਼ਾਮ 5 ਵਜੇ ਪ੍ਰੋਗਰਾਮ ਕਿਸਾਨ ਵਾਣੀ ਤਹਿਤ ਝੋਨੇ ਅਤੇ ਬਾਸਮਤੀ ਦੇ ਕੀੜਿਆਂ ਦੀ ਰੋਕਥਾਮ ਵਿਸ਼ੇ ਤੇ ਜਾਣਕਾਰੀ ਦੇਣ ਲਈ ਸਾਡੇ ਸਟੂਡੀਓ ਵਿਖੇ ਮੌਜੂਦ ਹੋਣਗੇ ਮਾਹਿਰ ਡਾਕਟਰ ਜਸਚਿੰਦਰ ਕੌਰ, ਜੋ ਕਿ ਖੇਤਰੀ ਖੋਜ ਕੇਂਦਰ PAU ਬਠਿੰਡਾ ਵਿਖੇ ਕੀਟ ਵਿਗਿਆਨੀ ਵਜੋਂ ਸੇਵਾਵਾਂ ਨਿਭਾ ਰਹੇ ਨੇ, ਅਤੇ ਡਾਕਟਰ ਨਾਲ ਗੱਲਬਾਤ ਕਰਨਗੇ ਵੀਰਪਾਲ ਕੌਰ ਧਾਲੀਵਾਲ। ਸਰੋਤਿਓ, ਅਗਰ ਤੁਸੀਂ ਝੋਨੇ ਅਤੇ ਬਾਸਮਤੀ ਦੇ ਕੀੜਿਆਂ ਦੀ ਰੋਕਥਾਮ ਸੰਬੰਧੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਸਟੂਡੀਓ ਦੇ ਨੰਬਰ 0164-2240-331 ਤੇ ਕਾਲ ਕਰ ਸਕਦੇ ਹੋ। ਸੋ ਸੁਣਨਾ ਜ਼ਰੂਰ 29 ਅਗਸਤ ਦਿਨ ਸ਼ਨੀਵਾਰ ਸ਼ਾਮ 5 ਵਜੇ ਪ੍ਰੋਗਰਾਮ ਕਿਸਾਨ ਵਾਣੀ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਨੇ ਬਲਜੀਤ ਸ਼ਰਮਾ।

ਸਰੋਤੇ ਉਹ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 1:09 ਤੇ 22 ਸਕਿੰਟ ਦਾ ਸਮਾਂ ਹੋ ਚੁੱਕਾ ਹੈ। 1:10 ਤੇ ਰਿਲੇਅ ਕਰਾਂਗੇ ਪਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

0: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਰੱਖੜੀ ਦੇ ਮੌਕੇ ਤੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਰਾਸ਼ਟਰਪਤੀ ਨੇ ਕਿਹਾ ਕਿ ਰੱਖੜੀ ਦਾ ਇਹ ਤਿਉਹਾਰ ਪ੍ਰਾਚੀਨ ਸਮੇਂ ਤੋਂ ਦੇਸ਼ ਦੇ ਸਭਿਆਚਾਰ ਤੇ ਰਵਾਇਤ ਦਾ ਇਕ ਮਹੱਤਵਪੂਰਨ ਹਿੱਸਾ ਰਿਹਾ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਤੇ ਪੋਸਟ ਵਿਚ ਉਮੀਦ ਜ਼ਾਹਰ ਕੀਤੀ ਕਿ ਰੱਖੜੀ ਦਾ ਤਿਉਹਾਰ ਸਾਰਿਆਂ ਦੇ ਜੀਵਨ ਚ ਖੁਸ਼ਹਾਲੀ ਤੇ ਸਫਲਤਾ ਲਿਆਏਗਾ। ਉਨਾਂ ਕਾਮਨਾ ਕੀਤੀ ਕਿ ਪਿਆਰ, ਸਨੇਹ ਤੇ ਆਪਸੀ ਵਿਸ਼ਵਾਸ ਦਾ ਇਹ ਰਿਸ਼ਤਾ ਹਮੇਸ਼ਾ ਮਜ਼ਬੂਤ ਤੇ ਅਟੁੱਟ ਰਹੇਗਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਮੁੱਖ ਮੰਤਰੀ ਭੁਪਿੰਦਰ ਸਿੰਘ ਮਾਨ ਨੇ ਵੀ ਰੱਖੜੀ ਦੇ ਤਿਉਹਾਰ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਪੰਜਾਬ ਜੇਲ੍ਹ ਵਿਭਾਗ ਨੇ ਜੇਲ੍ਹ ਕੈਦੀਆਂ ਨੂੰ ਭਰਾਵਾਂ ਅਤੇ ਭੈਣਾਂ ਦੇ ਪਿਆਰ ਤੇ ਸਤਿਕਾਰ ਦਾ ਤਿਉਹਾਰ ਰੱਖੜੀ ਮਨਾਉਣ ਦੀ ਇਜਾਜ਼ਤ ਦਿੱਤੀ ਹੈ। ਵਿਭਾਗ ਨੇ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿਚ ਪ੍ਰਬੰਧ ਕੀਤੇ ਨੇ ਤੇ ਕੈਦੀਆਂ ਦੀਆਂ ਭੈਣਾਂ ਤੇ ਭਰਾਵਾਂ ਨੂੰ ਆਪਣੇ ਭੈਣਾਂ ਭਰਾਵਾਂ ਨੂੰ ਰੱਖੜੀ ਬੰਨਣ ਦੀ ਇਜਾਜ਼ਤ ਦਿੱਤੀ ਹੈ। ਇਸ ਦੇ ਨਾਲ ਹੀ ਸੁਰੱਖਿਆ ਚਿੰਤਾਵਾਂ ਨੂੰ ਧਿਆਨ ਚ ਰੱਖਦੇ ਹੋਏ ਜਦਕਿ ਪਰਿਵਾਰਕ ਮੈਂਬਰਾਂ ਨੂੰ ਤਿਉਹਾਰ ਮਨਾਉਣ ਲਈ ਆਸਾਨ ਪਹੁੰਚ ਦਿੱਤੀ ਗਈ ਹੈ। ਉਧਰ ਪਠਾਨਕੋਟ ਸਬ ਜੇਲ੍ਹ ਦੇ ਡਿਪਟੀ ਸੁਪਰਡੈਂਟ ਹਿਮਾਂਸ਼ੂ ਗੋਇਲ ਨੇ ਸਬ ਜੇਲ੍ਹ ਵਿਚ ਰੱਖੜੀ ਦਾ ਤਿਉਹਾਰ ਮਨਾਏ ਜਾਣ ਬਾਰੇ ਦੱਸਿਆ।
1: ਰੱਖੜੀ ਦਾ ਤਿਉਹਾਰ ਅੱਜ ਬੜੇ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ। ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਬੰਦੀਆਂ ਦੀ ਅਸੀਂ ਅੱਜ ਮੁਲਾਕਾਤ ਕਰਵਾ ਸਕੀਏ ਤਾਂ ਜੋ ਉਹਨਾਂ ਦੀਆਂ ਮਾਤਾਵਾਂ ਭੈਣਾਵਾਂ ਉਹਨਾਂ ਨਾਲ ਰਲ ਕੇ ਮਿਲ ਕੇ ਇਸ ਤਿਉਹਾਰ ਨੂੰ ਮਨਾ ਸਕਣ। ਜੇਲ੍ਹ ਸਟਾਫ ਵੱਲੋਂ ਸਿਕਿਉਰਿਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੇ ਅਰੇਂਜਮੈਂਟ ਕੀਤੇ ਗਏ ਹਨ। ਇਸ ਦੇ ਨਾਲ ਨਾਲ ਮਿਠਾਈ ਦਾ ਪ੍ਰਬੰਧ ਵੀ ਜੇਲ੍ਹ ਤੇ ਹੀ ਕੀਤਾ ਗਿਆ ਹੈ। ਰੱਖੜੀ ਦਾ ਤਿਉਹਾਰ ਇੱਕ ਬੜੇ ਹੀ ਪੋਜ਼ਿਟਿਵ ਪਿਆਰ ਦਾ ਸੰਦੇਸ਼ ਦਿੰਦਾ ਹੈ ਤੇ ਅਸੀਂ ਉਹੀ ਅੱਜ ਮੈਸੇਜ ਸਪਰੈਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
0: ਉਧਰ ਸਰਹੱਦੀ ਲੋਕ ਸੇਵਾ ਸਮਿਤੀ ਪੰਜਾਬ ਵੱਲੋਂ ਰੱਖੜੀ ਦਾ ਤਿਉਹਾਰ ਭਾਰਤ ਪਾਕਿਸਤਾਨ ਸਰਹੱਦ ਤੇ ਦੇਸ਼ ਦੀ ਰੱਖਿਆ ਲਈ ਤੈਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨਾਲ ਉਤਸ਼ਾਹ ਨਾਲ ਮਨਾਇਆ ਗਿਆ। ਸਰਹੱਦੀ ਲੋਕ ਸੇਵਾ ਸਮਿਤੀ ਦੇ ਪ੍ਰਾਂਤ ਮੰਤਰੀ ਨੀਰਜ ਕੁਮਾਰ ਢੋਲਾ ਨੇ ਦੱਸਿਆ ਕਿ ਸੰਸਥਾ ਦੇ ਅਹੁਦੇਦਾਰਾਂ, ਮੈਂਬਰਾਂ, ਮਾਤਾਵਾਂ ਤੇ ਭੈਣਾਂ ਨੇ ਸਰਹੱਦੀ ਚੌਕੀਆਂ ਤੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਕੰਪਲੈਕਸ ਚ ਪਹੁੰਚ ਕੇ ਜਵਾਨਾਂ ਨੂੰ ਰੱਖੜੀ ਬੰਨੀ ਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਸਰਕਾਰ ਨੇ ਸੋਸ਼ਲ ਮੀਡੀਆ ਤੇ ਪ੍ਰਸਾਰਿਤ ਹੋ ਰਹੇ ਇੱਕ ਜਾਲੀ ਵੀਡੀਓ ਦਾ ਖੰਡਨ ਕੀਤਾ ਜਿਸ ਵਿੱਚ ਝੂਠਾ ਦਾਅਵਾ ਕੀਤਾ ਗਿਆ ਕਿ ਭਾਖੜਾ ਨੰਗਲ ਡੈਮ ਦੀ ਕੰਧ 1.77 ਇੰਚ ਝੁਕ ਗਈ ਹੈ। ਵੀਡੀਓ ਵਿੱਚ ਇਹ ਗੁੰਮਰਾਹਕੁੰਨ ਦਾਅਵਾ ਕੀਤਾ ਗਿਆ ਕਿ ਡੈਮ ਵਿੱਚ ਪਾੜ ਕਾਰਨ ਦਿੱਲੀ ਸਮੇਤ ਕਈ ਸ਼ਹਿਰਾਂ ਵਿੱਚ ਹੜ੍ਹ ਆ ਸਕਦੇ ਨੇ। ਪੱਤਰ ਸੂਚਨਾ ਬਿਊਰੋ PIB ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਸਪਸ਼ਟ ਕੀਤਾ ਕਿ ਇਹ ਦਾਅਵਾ ਝੂਠਾ ਹੈ। PIB ਦਾ ਕਹਿਣਾ ਹੈ ਕਿ 27 ਅਗਸਤ 2024 ਨੂੰ ਡੈਮ ਦੀ ਕੰਧ ਦਾ ਅਸਲ ਝੁਕਾ 0.86 ਇੰਚ ਦਰਜ ਕੀਤਾ ਗਿਆ ਸੀ। ਦਫ਼ਤਰ ਨੇ ਕਿਹਾ ਕਿ ਡੈਮ ਦੇ ਦਬਾਅ, ਤਣਾਅ, ਪੋਰ ਪ੍ਰੈਸ਼ਰ ਤੇ ਰਸਾਹ ਦੇ ਸਾਰੇ ਮਾਪਦੰਡ ਨਿਰਧਾਰਤ ਹੱਦ ਦੇ ਮੁਤਾਬਕ ਨੇ ਤੇ ਡੈਮ ਪੂਰੀ ਤਰ੍ਹਾਂ ਸੁਰੱਖਿਅਤ ਹੈ। ਦਫ਼ਤਰ ਨੇ ਲੋਕਾਂ ਨੂੰ ਸਨਸਨੀਖੇਜ਼ ਦਾਅਵਿਆਂ ਤੇ ਵਿਸ਼ਵਾਸ ਜਾਂ ਪ੍ਰਸਾਰ ਨਾ ਕਰਨ ਦੀ ਵੀ ਅਪੀਲ ਕੀਤੀ ਹੈ ਕਿਉਂਕਿ ਇਸ ਨਾਲ ਬੇਲੋੜਾ ਡਰ ਤੇ ਦਹਿਸ਼ਤ ਫੈਲ ਸਕਦੀ ਹੈ। ਪੰਜਾਬ ਨੂੰ ਕੂੜਾ ਕਰਗਟ ਮੁਕਤ ਬਣਾਉਣ ਲਈ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਭਰ ਦੇ ਸਾਰੇ ਗਾਰਬੇਜ ਰਿਮੂਵਲ ਪੁਆਇੰਟਸ ਯਾਨੀ ਕੂੜਾ ਇਕੱਠਾ ਕਰਨ ਵਾਲੀਆਂ ਥਾਵਾਂ ਨੂੰ ਖਤਮ ਕਰਨ ਵਾਸਤੇ ਕੱਲ 29 ਅਗਸਤ ਤੋਂ 7 ਸਤੰਬਰ ਤੱਕ 10 ਦਿਨਾਂ ਲਈ ਵਿਸ਼ੇਸ਼ ਸਫਾਈ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ 10 ਰੋਜ਼ਾ ਮੁਹਿੰਮ ਸੂਬਾ ਸਰਕਾਰ ਦੀ ਮਿਸ਼ਨ ਕਲੀਨ ਪੰਜਾਬ ਪਹਿਲਕਦਮੀ ਚ ਹੋਰ ਤੇਜ਼ੀ ਲਿਆਏਗੀ। ਇਸ ਮੁਹਿੰਮ ਚ ਸਾਰੇ ਵਿਧਾਇਕ, ਡਿਪਟੀ ਕਮਿਸ਼ਨਰ, ਨਗਰ ਨਿਗਮ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਤੇ ਹੋਰ ਗੈਰ ਸਰਕਾਰੀ ਸੰਗਠਨ ਵੀ ਹਿੱਸਾ ਲੈਣਗੇ। ਅੰਮ੍ਰਿਤਸਰ ਦੇ ਸੂਬਾ ਵਿਸ਼ੇਸ਼ ਆਪਰੇਸ਼ਨ ਸੈੱਲ ਤੇ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ ਦੋ ਵੱਖ ਵੱਖ ਕਾਰਵਾਈਆਂ ਚ 6 ਮੁਲਜ਼ਮਾਂ ਨੂੰ ਕਾਬੂ ਕਰਕੇ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ 2 ਮੋਡਿਊਲ ਦਾ ਪਰਦਾਫਾਸ਼ ਕੀਤਾ। ਪੁਲਿਸ ਸੂਤਰਾਂ ਮੁਤਾਬਕ ਉਨ੍ਹਾਂ ਕੋਲੋਂ 8 ਆਧੁਨਿਕ ਪਿਸਤੌਲ ਤੇ ਕਰੀਬ 3 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ FM ਬਠਿੰਡਾ FM ਬੈਂਡ 1.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ EIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 1:15 ਦਾ ਸਮਾਂ ਹੋ ਚੁੱਕਾ ਹੈ ਤੇ ਹੁਣ ਵੇਲੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ।

ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਲੈ ਕੇ ਮੈਂ ਹਾਜ਼ਰ ਹੋ ਚੁੱਕੀ ਹਾਂ ਸੀਮਾ ਮਹਿਰਾ ਅਤੇ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸਰੋਤਿਓ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ ਸਾਡੇ ਨੰਬਰ ਨੂੰ ਮਿਲਾ ਕੇ, ਟੈਲੀਫੋਨ ਨੂੰ ਮਿਲਾ ਕੇ। ਨੰਬਰ ਹੈ ਜੀ 0164 22 40 331 ਅਤੇ

ਤੁਹਾਡੀ ਫਰਮਾਇਸ਼ ਤੇ, ਤੁਹਾਡੀ ਪਸੰਦ ਤੇ, ਤੁਹਾਡੀ ਪਸੰਦ ਦੇ ਗੀਤ ਵਜਾਏ ਜਾਣਗੇ। ਤੇ ਲਓ ਜੀ ਫਿਰ ਗੀਤ ਸੁਣਦੇ ਆ ਇੱਕ, ਤੇ ਇੰਤਜ਼ਾਰ ਸਾਨੂੰ ਸਾਡੇ ਸਰੋਤਿਆਂ ਦੀ ਫੋਨ ਕਾਲਸ ਦਾ।

0: ਜੀ ਡਾਇਲ ਹੋ ਚੁੱਕਿਆ ਸਾਡੇ ਸਟੂਡੀਓ ਦਾ ਨੰਬਰ ਤੇ ਸਰੋਤਾ ਸਾਡੇ ਨਾਲ ਬਣ ਚੁੱਕੇ ਨੇ ਤੇ ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ,
1: ਨਮਸਕਾਰ ਮੈਡਮ, ਮੈਂ ਚਿਰਮਿਰੀ ਕੁਰਾਸ਼ਾ ਕਾਲਰੀ ਜ਼ਿਲ੍ਹਾ ਕੋਰੀਆ ਛੱਤੀਸਗੜ੍ਹ ਸੇ ਇੰਦਰਭਾਨ ਸਿੰਘ ਬੋਲ ਰਹਾ ਹੂੰ।
0: ਜੀ, ਸਵਾਗਤ ਹੈ ਪ੍ਰੋਗਰਾਮ ਮੇਂ।
1: ਔਰ ਆਪ ਵੀ ਠੀਕ ਹੈ ਮੈਡਮ? ਮੈਂ ਵੀ ਠੀਕ ਹੂੰ। ਸਭ ਤੋਂ ਪਹਿਲੇ ਮੈਂ ਆਪਕੋ ਰੱਖਿਆ ਬੰਧਨ ਕੀ ਢੇਰ ਢੇਰ ਹਾਰਦਿਕ
0: ਸ਼ੁਭਕਾਮਨਾਏ। ਜੀ, ਆਪਕੋ ਵੀ ਢੇਰ ਸ਼ੁਭਕਾਮਨਾਏ ਹਮਾਰੀ ਸਭ ਕੀ ਤਰਫ ਸੇ।
1: ਜੀ, ਸਭੀ ਲੋਗੋਂ ਕੋ ਰੱਖਿਆ ਬੰਧਨ ਕੀ ਸ਼ੁਭਕਾਮਨਾਏ। ਔਰ ਆਜ ਮੈਂ ਆਪਣੇ ਪਸੰਦ ਕੇ ਗੀਤ ਬਤਾਤਾ ਹੂੰ। ਫਿਲਮ ਕਾ ਨਾਮ ਹੈ, ਰੱਖਿਆ ਬੰਧਨ ਸੇ ਆਧਾਰਿਤ ਫਿਲਮ ਕਾ ਨਾਮ ਹੈ ਛੋਟੀ ਬਹਿਨ। ਔਰ ਗੀਤ ਕੇ ਬੋਲ ਹੈ, ਭਈਆ ਮੇਰੇ ਰਾਖੀ ਕੇ ਬੰਧਨ ਕੋ ਨਿਭਾਨਾ, ਗਾਇਕਾ ਲਤਾ ਮੰਗੇਸ਼ਕਰ। ਸਭ ਤੋਂ ਪਹਿਲੇ ਗੀਤ ਆਪਕੋ ਕੇਂਦਰ ਨਿਰਦੇਸ਼ਕ ਆਪਕੋ ਆਕਾਸ਼ਵਾਣੀ ਭੱਟੀ ਸਭੀ ਉਦਘੋਸ਼ਕ ਭਾਈ ਬਹਿਨੋ ਭਾਈ ਬਹਿਨੋ ਕੋ ਸਟਾਫ ਕਰਮਚਾਰੀ ਕੋ ਸਭੀ ਉਦਘੋਸ਼ਕੋ ਕੋ ਹਲੋ ਐਕਟਰ ਰੇਡੀਓ ਸ੍ਰੋਤਾ ਕੋ ਪੂਰੇ ਭਾਰਤ ਸ੍ਰੋਤਾ ਕੋ ਆਪਕੇ ਪਰਿਵਾਰਜਨ ਕੋ ਰਿਸ਼ਤੇਦਾਰ ਕੋ ਆਪਕੇ ਸਹੇਲੀਓ ਕੋ ਸਭੀ ਲੋਗੋਂ ਕੋ ਡੀਡੇ ਕਰਾਂ ਮੈਡਮ। ਫੋਨ ਸ਼ਾਮਿਲ ਕੀਤੇ ਧੰਨਵਾਦ। ਰੱਖਿਆ ਬੰਧਨ ਕਾ ਅਵਸਰ ਪਰ ਬਹੁਤ ਅੱਛਾ ਗੀਤ ਹੈ।
0: ਜੀ, ਆਪਕੇ ਲਈ ਗੀਤ ਆ ਰਿਹਾ ਹੈ। ਧੰਨਵਾਦ
1: ਜੀ ਮੈਡਮ।

0: ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਸੰਬੰਧੀ ਸੂਚਨਾ। ਸਰੋਤਿਓ, ਮਿਤੀ 30 ਅਗਸਤ 2026 ਨੂੰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਦਾ ਸਮਾਂ ਰਹੇਗਾ 28 ਅਗਸਤ ਸ਼ਾਮ 4 ਵਜੇ। ਸੋ ਇਸ ਸਮੇਂ ਤੋਂ ਪਹਿਲਾਂ ਤੁਹਾਡੇ ਵੱਲੋਂ ਭੇਜੇ ਹੋਏ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ ਸ਼ਾਮਿਲ ਕਰ ਲਏ ਜਾਣਗੇ। ਰਿਕਾਰਡਿੰਗ ਦਾ ਸਮਾਂ ਅਤੇ ਤਾਰੀਖ ਇੱਕ ਵਾਰ ਫਿਰ ਸੁਣ ਲਓ। 28 ਅਗਸਤ ਸ਼ਾਮ 4 ਵਜੇ, ਦਿਨ ਸ਼ੁੱਕਰਵਾਰ। ਭੇਜ ਦਿਓ ਆਪਣੇ ਪੈਗਾਮ 77173 73 146 ਤੇ, ਜਿਸ ਦਾ ਪ੍ਰਸਾਰਣ ਕੀਤਾ ਜਾਵੇਗਾ 30 ਅਗਸਤ ਦਿਨ ਐਤਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ।
1: ਜੀ ਸਰੋਤੇ, ਸਮਾਂ 1:24 ਦਾ ਹੋ ਚੁੱਕਾ ਹੈ ਤੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਤੇ ਅਗਲੇ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ
2: ਹੈਲੋ
1: ਜੀ, ਨਮਸਕਾਰ, ਕੌਣ ਬੋਲਦੇ ਹੋ?
2: ਜੀ ਨਮਸਕਾਰ ਜੀ, ਮੈਂ ਮਲੋਰ ਤੋਂ ਰਾਜੂ ਅਰੋੜਾ ਬੋਲ ਰਿਹਾ
1: ਜੀ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ। ਹੈਲੋ
2: ਹਾਂਜੀ ਹਾਂਜੀ ਹਾਂਜੀ
1: ਹਾਂਜੀ, ਮੈਨੂੰ ਤਾਂ ਪਹਿਲੀ ਵਾਰ ਤੁਸੀਂ ਜੁੜੇ ਹੋ ਹਨਾ ਆਕਾਸ਼ਵਾਣੀ ਬਠਿੰਡਾ
2: ਨਾਲ? ਨਹੀਂ, ਮੈਂ ਅੱਗੇ ਵੀ ਹੋ ਗਏ 2 ਮਹੀਨੇ ਹੋ ਤੋਂ ਬੈਲ ਲੱਗਿਆ ਫੋਨ ਜੀ।
1: ਠੀਕ ਹੈ ਜੀ, ਤੇ ਆਪਣੀ ਫਰਮਾਇਸ਼ ਦੱਸ ਦਿਓ, ਕਿਹੜਾ ਗੀਤ ਸੁਣਨਾ ਤੁਸੀਂ?
2: ਆਪਣੇ ਹਰੇ ਰਾਮਾ ਹਰੇ ਕ੍ਰਿਸ਼ਨਾ ਗੋਵਿੰਦ ਦਾ ਸੌਂਗ ਸੁਣਾ ਦਿਓ ਜੀ।
1: ਠੀਕ ਹੈ ਜੀ, ਤੁਹਾਡੇ ਲਈ ਗੀਤ ਆ ਰਿਹਾ, ਕਾਲ ਕਰਨ ਦੇ ਲਈ ਧੰਨਵਾਦ।
2: ਸ਼ੁਕਰੀਆ।

0: ਸਰੋਤਿਓ ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ। ਤੁਸੀਂ ਵੀ ਟੈਲੀਫੋਨ ਮਿਲਾ ਸਕਦੇ ਹੋ ਸਾਡੇ ਸਟੂਡੀਓ ਦਾ ਨੰਬਰ ਡਾਇਲ ਕਰਕੇ। ਸਾਡੇ ਸਟੂਡੀਓ ਦਾ ਨੰਬਰ ਹੈ ਜੀ 0164-2240-331। ਅਤੇ ਲਓ ਜੀ ਫਿਰ ਇਹੀ ਨੰਬਰ ਡਾਇਲ ਇੱਕ ਵਾਰੀ ਫਿਰ ਹੋਇਆ ਅਤੇ ਦੇਖਦੇ ਹਾਂ ਕੌਣ ਸਰੋਤਾ ਜੁੜੇ ਨੇ ਸਾਡੇ ਨਾਲ। ਹੈਲੋ
1: ਹੈਲੋ ਹੈਲੋ
0: ਜੀ, ਨਮਸਕਾਰ, ਕੌਣ ਬੋਲਦੇ ਹੋ?
1: ਮੈਂ ਹਰਵੰਸ਼ ਸਿੰਘ ਬੋਲ ਰਿਹਾ ਜੀ, ਬਠਿੰਡਾ ਤੋਂ।
0: ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ। ਗੀਤ ਤੁਹਾਨੂੰ ਸੁਣਾਵਾਂਗੇ, ਦੱਸੋ ਕਿਹੜੀ ਫਿਲਮ ਦਾ ਗੀਤ ਸੁਣੋਗੇ?
1: ਆਖੇ ਫਿਲਮ ਦਾ ਗਿਆਰੋ ਪੇ ਕਰਮ ਆਪਣੋ ਪੇ ਸਤਮ।
0: ਠੀਕ ਹੈ ਜੀ,
1: ਤੁਹਾਡੇ ਜਾਨੇ ਵਫਾ ਜੀ।
0: ਠੀਕ ਹੈ ਜੀ, ਤੁਹਾਡੇ ਲਈ ਗੀਤ ਪਲੇ ਕਰ ਰਹੇ ਹਾਂ, ਕਾਲ ਕਰਨ ਦੇ ਲਈ ਧੰਨਵਾਦ ਤੁਹਾਡਾ।
1: ਮਿਹਰਬਾਨੀ ਜੀ, ਸ਼ੁਕਰੀਆ।

0: ਸ੍ਰੋਤਿਓ ਸਮਾਂ ਤੁਹਾਨੂੰ ਦੱਸਦੀ ਹਾਂ 1:35 ਦਾ ਹੋ ਚੁੱਕਾ ਹੈ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਟੈਲੀਫੋਨ ਮਿਲਾਓ ਜੀ। ਅਤੇ ਟੈਲੀਫੋਨ ਮਿਲਾ ਕੇ ਇੱਕ ਹੋਰ ਸਰੋਤਾ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ। ਹੈਲੋ
1: ਜੀ ਨਮਸਤੇ।
0: ਨਮਸਤੇ, ਕੌਣ ਬੋਲ ਰਹੇ ਹੋ ਆਪ?
1: ਮੈਂ ਪ੍ਰੇਮ ਸਿੰਘ ਸਿਸੋਦੀਆ ਬੋਲ ਰਿਹਾ ਹਾਂ, ਗ੍ਰਾਮ ਬਚੋੜਾ, ਤਹਿਸੀਲ ਨਾਗਦਾ, ਜ਼ਿਲ੍ਹਾ ਉਜੈਨ ਸੇ।
0: ਜੀ ਸਵਾਗਤ ਹੈ ਪ੍ਰੋਗਰਾਮ ਮੇਂ
1: ਜੀ। ਥੈਂਕ ਯੂ। ਕੈਸੇ ਹੈਂ ਆਪ?
0: ਬੜੀਆ, ਆਪ ਬਤਾਓ।
1: ਮੈਂ ਵੀ ਬਹੁਤ ਅੱਛਾ ਹੂੰ, ਔਰ ਆਪਸੇ ਬਾਤ ਕਰਕੇ ਔਰ ਵੀ ਅੱਛਾ ਲੱਗ ਰਿਹਾ ਹੈ। ਮੋਬਾਈਲ ਐਪ ਪਰ ਮੈਂ ਕਾਰਜਕ੍ਰਮ ਸੁਣ ਰਿਹਾ ਹੂੰ।
0: ਜੀ ਜੀ,
1: ਆਪਕੋ ਔਰ ਸਭੀ ਸ੍ਰੋਤਾਓ ਕੋ ਰਕਸ਼ਾ ਬੰਧਨ ਕੀ ਢੇਰ ਸਾਰੀ ਸ਼ੁਭਕਾਮਨਾਏ।
0: ਜੀ, ਹਮਾਰੀ ਸਭ ਕੀ ਤਰਫ ਸੇ ਵੀ ਆਪਕੋ ਰਕਸ਼ਾ ਬੰਧਨ ਕੀ ਸ਼ੁਭਕਾਮਨਾਏ।
1: ਜੀ,
0: ਔਰ ਗੀਤ ਬਤਾ ਦੀਜੀਏ, ਆਪ ਕੌਨ ਸਾ ਸੁਣੋਗੇ?
1: ਜੀ ਕਾਜਲ ਫਿਲਮ ਕਾ ਸੁਣਵਾ ਦੀਜੀਏਗਾ, ਮੇਰੇ ਭਈਆ ਮੇਰੇ ਚੰਦਾ ਮੇਰੇ ਅਨਮੋਲ ਰਤਨ।
0: ਜੀ, ਸੁਣਾ ਰਹੇ ਹੈ ਆਸ਼ਾ ਭੋਸਲੇ ਕੀ ਆਵਾਜ਼ ਮੇਂ ਯੇ ਗੀਤ। ਕਾਲ ਕਰਨੇ ਕੇ ਲੀਏ ਧੰਨਵਾਦ
1: ਜੀ। ਥੈਂਕ ਯੂ ਸੋ ਮਚ। ਆਪਕਾ ਵੀ ਦਿਨ ਸ਼ੁਭ ਹੋ।
0: ਜੀ।

0: ਜੀ ਸਰੋਤਿਓ, ਤੁਸੀਂ ਵੀ ਡਾਇਲ ਕਰ ਸਕਦੇ ਹੋ ਸਾਡੇ ਸਟੂਡੀਓ ਦਾ ਨੰਬਰ 0164-22-40-331 ਤੇ ਜੁੜ ਸਕਦੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਤੇ ਨੰਬਰ ਕੀ ਡਾਇਲ ਕਰਨਾ ਹੈ ਜੀ? ਨੰਬਰ ਡਾਇਲ ਕਰਨਾ 0164-22-40-331। ਤੇ ਸਰੋਤਾ ਸਾਡੇ ਨਾਲ ਬਣ ਚੁੱਕੇ ਨੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਹੋਰ, ਤੇ ਕਰਦੇ ਉਹਨਾਂ ਨਾਲ ਗੱਲ। ਹੈਲੋ ਜੀ, ਨਮਸਕਾਰ, ਕੌਣ ਬੋਲਦੇ ਹੋ?
1: ਮੈਂ ਨਛੱਤਰ ਸਿੰਘ ਬੋਲਦਾ, ਕੋਟਵਸਤੂ ਤੋਂ।
0: ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਧੰਨਵਾਦ ਭੈਣ, ਧੰਨਵਾਦ।
0: ਹਾਂਜੀ, ਪਹਿਲੀ ਵਾਰ ਲੱਗੀ ਤੁਹਾਡੀ ਕਾਲ?
1: ਨਾ, ਲੱਗੀ ਜਾਂਦੀ ਹੈ।
0: ਲੱਗੀ ਜਾਂਦੀ ਹੈ, ਠੀਕ ਹੈ। ਆਪਣੀ ਪਹਿਲੀ ਵਾਰ ਗੱਲ ਹੋ ਰਹੀ ਹੈ ਮੈਨੂੰ ਲੱਗਦਾ, ਹੈ ਨਾ?
1: ਹਾਂ, ਗੱਲ ਪਹਿਲੀ ਵਾਰ ਹੋ ਰਹੀ ਹੈ।
0: ਤੇ ਮੈਨੂੰ ਦੱਸੋਗੇ ਤੁਸੀਂ ਗੀਤ ਤੁਹਾਡੀ ਪਸੰਦ ਦਾ ਕਿਹੜਾ ਜਿਹੜਾ ਸੀ ਵਜਾਈਏ?
1: ਜੋਨੀ ਮੇਰਾ ਨਾਮ ਹੈ, ਉਹ ਲਾ ਦਿਓ ਭੈਣ।
0: ਫਿਲਮ ਵਿੱਚੋਂ, ਠੀਕ ਹੈ ਜੀ। ਕਾਲ ਕਰਨ ਦੇ ਲਈ ਧੰਨਵਾਦ, ਤੁਹਾਡੇ ਲਈ ਗੀਤ ਆ ਰਿਹਾ।
1: ਧੰਨਵਾਦ ਭੈਣ, ਸ਼ੁਕਰ ਹੈ।

0: ਜੀ ਸਰੋਤਿਓ, ਪ੍ਰੋਗਰਾਮ ਦੇ ਵਿੱਚ ਅਗਲੇ ਸਰੋਤਾਂ ਨਾਲ ਗੱਲ ਕਰਦੇ ਹਾਂ ਤੇ ਲੈਂਦੇ ਹਾਂ ਉਹਨਾਂ ਟੈਲੀਫੋਨ ਲਾਈਨ ਤੇ। ਹੈਲੋ,
1: ਹੈਲੋ ਸੀਮਾ ਭੈਣ ਜੀ, ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ?
1: ਜੀ। ਮੈਂ ਭੋਲਾ ਸਿੰਘ ਸਿੱਧੂ, ਪਿੰਡ ਬੜਿੰਚੜਾ, ਨੇੜੇ ਮੰਡੀ ਡੱਬਲ ਚ ਬੋਲਦਾ ਭੈਣ ਜੀ।
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਭੈਣ ਜੀ, ਤੁਹਾਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਰੱਖੜੀ ਦੀਆਂ ਬਹੁਤ ਹੀ ਬਹੁਤ ਵਧਾਈ।
0: ਤੁਹਾਨੂੰ ਵੀ ਸਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਵਧਾਈਆਂ।
1: ਧੰਨਵਾਦ ਭੈਣ।
0: ਹਾਂਜੀ, ਤੇ ਦੱਸੋ ਫਿਰ ਗੀਤ ਕਿਹੜਾ ਸੁਣਾ ਦਈਏ ਤੁਹਾਨੂੰ?
1: ਰੋਟੀ ਫਿਲਮ ਦਾ ਗੀਤ ਸੁਣਾ ਦਿਓ ਭੈਣ ਜੀ, ਸਭ ਲੁੱਕਾ ਹੈ ਸਭ ਜਾਣਤੀ।
0: ਸਭ ਜਾਣਤੀ ਹੈ,
1: ਹਾਂਜੀ
0: ਠੀਕ ਹੈ ਜੀ, ਤੁਹਾਨੂੰ ਗੀਤ ਸੁਣਵਾ ਰਿਹਾ, ਪਰ ਉਸ ਤੋਂ ਪਹਿਲਾਂ ਇੱਕ ਸੰਦੇਸ਼ ਸੁਣਾਂਗੇ ਕਾਲ ਕਰਨ ਦੇ ਲਈ। ਧੰਨਵਾਦ ਤੁਹਾਡਾ।
1: ਠੀਕ ਹੈ ਭੈਣ ਜੀ, ਤੁਹਾਡਾ ਹੀ ਬਹੁਤ ਹੀ ਬਹੁਤ ਧੰਨਵਾਦ
0: ਜੀ। ਆਕਾਸ਼ਵਾਣੀ FM ਬਠਿੰਡਾ ਦੇ ਸੂਝਵਾਨ ਤੇ ਸਤਿਕਾਰਯੋਗ ਸਰੋਤਿਓ, 29 ਅਗਸਤ ਦਿਨ ਸ਼ਨੀਵਾਰ ਸ਼ਾਮ 5 ਵਜੇ ਪ੍ਰੋਗਰਾਮ ਕਿਸਾਨ ਵਾਣੀ ਤਹਿਤ ਝੋਨੇ ਅਤੇ ਬਾਸਮਤੀ ਦੇ ਕੀੜਿਆਂ ਦੀ ਰੋਕਥਾਮ ਵਿਸ਼ੇ ਤੇ ਜਾਣਕਾਰੀ ਦੇਣ ਲਈ ਸਾਡੇ ਸਟੂਡੀਓ ਵਿਖੇ ਮੌਜੂਦ ਹੋਣਗੇ ਮਾਹਿਰ ਡਾਕਟਰ ਜਸਚਿੰਦਰ ਕੌਰ, ਜੋ ਕਿ ਖੇਤਰੀ ਖੋਜ ਕੇਂਦਰ PAU ਬਠਿੰਡਾ ਵਿਖੇ ਕੀਟ ਵਿਗਿਆਨੀ ਵਜੋਂ ਸੇਵਾਵਾਂ ਨਿਭਾ ਰਹੇ ਨੇ, ਅਤੇ ਡਾਕਟਰ ਨਾਲ ਗੱਲਬਾਤ ਕਰਨਗੇ ਵੀਰਪਾਲ ਕੌਰ ਧਾਲੀਵਾਲ। ਸਰੋਤਿਓ, ਅਗਰ ਤੁਸੀਂ ਝੋਨੇ ਅਤੇ ਬਾਸਮਤੀ ਦੇ ਕੀੜਿਆਂ ਦੀ ਰੋਕਥਾਮ ਸੰਬੰਧੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਸਟੂਡੀਓ ਦੇ ਨੰਬਰ 0164-2240-331 ਤੇ ਕਾਲ ਕਰ ਸਕਦੇ ਹੋ। ਸੋ ਸੁਣਨਾ ਜ਼ਰੂਰ 29 ਅਗਸਤ ਦਿਨ ਸ਼ਨੀਵਾਰ ਸ਼ਾਮ 5 ਵਜੇ ਪ੍ਰੋਗਰਾਮ ਕਿਸਾਨ ਵਾਣੀ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਨੇ ਬਲਜੀਤ ਸ਼ਰਮਾ।

0: ਸਰੋਤਿਓ, ਤੁਸੀਂ ਸੁਣਿਆ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਗੀਤ ਫਿਲਮ ਰੋਟੀ ਵਿੱਚੋਂ। ਅਤੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਟੈਲੀਫੋਨ ਮਿਲਾ ਕੇ ਸਰੋਤੇ ਲਗਾਤਾਰ ਸਾਡੇ ਨਾਲ ਜੁੜ ਰਹੇ ਨੇ ਅਤੇ ਆਪਣੀ ਫਰਮਾਇਸ਼ ਸਾਨੂੰ ਦੱਸ ਰਹੇ ਨੇ, ਅਸੀਂ ਉਹਨਾਂ ਦੀ ਫਰਮਾਇਸ਼ ਪੂਰੀ ਕਰ ਰਹੇ ਹਾਂ। ਅਤੇ ਤੁਹਾਡੀ ਵੀ ਫਰਮਾਇਸ਼ ਜੇਕਰ ਤੁਸੀਂ ਪੂਰੀ ਕਰਵਾਉਣੀ ਹੈ ਤਾਂ ਤੁਸੀਂ ਡਾਇਲ ਕਰ ਦਿਉ ਸਾਡੇ ਸਟੂਡੀਓ ਦਾ ਨੰਬਰ 0164-2240-3031। ਅਤੇ ਲਓ ਜੀ, ਫਿਰ ਫਰਮਾਇਸ਼ ਅਗਲੇ ਸਰੋਤਾਂ ਦੀ ਦੇਖਦੇ ਹਾਂ, ਪੁੱਛਦੇ ਹਾਂ ਉਹਨਾਂ ਤੋਂ ਕੀ ਸੁਣਨਗੇ, ਉਹ ਕਿਹੜਾ ਗੀਤ ਸੁਣਨਗੇ। ਹੈਲੋ,
1: ਹੈਲੋ ਜੀ,
0: ਨਮਸਕਾਰ ਜੀ।
1: ਨਮਸਕਾਰ ਜੀ,
0: ਹਾਂਜੀ, ਨਾਮ ਦੱਸ ਦਿਓ ਆਪਣਾ।
1: ਚਾਨਣ ਸਿੰਘ ਬੋਲ ਰਿਹਾ ਜੀ, ਪਿੰਡ ਅਸੀਰ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਜੀ।
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਧੰਨਵਾਦ ਜੀ।
0: ਤੇ ਹੁਣ ਆਪਣੀ ਪਸੰਦ ਵੀ ਦੱਸ ਦਿਓ।
1: ਇੱਕ ਫਿਲਮ ਦੋ ਮਾਲੀ ਫਿਲਮ ਚੋਂ ਮੁਹੰਮਦ ਰਫੀ ਦਾ ਗਾਇਆ ਹੈ ਜੀ, ਉਹ ਨੰਨੇ ਸੇ ਫਰਿਸ਼ਤੇ।
0: ਠੀਕ ਹੈ ਜੀ, ਏਕ ਫੁੱਲ ਦੋ ਮਾਲੀ ਫਿਲਮ ਵਿੱਚੋਂ ਗੀਤ ਕਹਿ ਰਹੇ ਹੋ ਤੁਸੀਂ, ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਗੀਤ ਤੁਹਾਨੂੰ ਸੁਣਵਾ ਰਹੇ ਹਾਂ। ਕਾਲ ਕਰਨ ਦੇ ਲਈ ਧੰਨਵਾਦ ਤੁਹਾਡਾ।
1: ਧੰਨਵਾਦ ਜੀ।

0: ਜੀ ਸਰੋਤੇ, ਇੱਕ ਵੱਜ ਕੇ 56 ਮਿੰਟ ਦਾ ਸਮਾਂ ਹੋ ਚੁੱਕਾ ਹੈ ਅਤੇ ਲਓ ਜੀ, ਹੁਣ ਜਿਹੜੇ ਸਰੋਤਾ ਸਾਡੇ ਨਾਲ ਜੁੜਨਗੇ ਉਹ ਪ੍ਰੋਗਰਾਮ ਦੇ ਆਖਰੀ ਸਰੋਤਾ ਹੋਣਗੇ ਟੈਲੀਫੋਨ, ਜਿਨ੍ਹਾਂ ਨੇ ਮਿਲਾਇਆ ਤੇ ਉਹਨਾਂ ਦੀ ਫਰਮਾਇਸ਼ ਪੂਰੀ ਕੀਤੀ ਜਾਏਗੀ। ਲਓ ਜੀ, ਕਰਦੇ ਉਹਨਾਂ ਨਾਲ ਗੱਲ। ਹੈਲੋ
1: ਮੈਡਮ ਜੀ, ਤੁਹਾਨੂੰ ਤੇ ਸਾਡੇ ਤਰਫ ਤਮਾਮ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਨਾਮ ਦੱਸ
1: ਅਮਨਦੀਪ
0: ਦਿਓ।
1: ਅਮਨਦੀਪ ਸਿੰਘ, ਪਿੰਡ ਹਠੂਰ, ਜ਼ਿਲ੍ਹਾ ਲੁਧਿਆਣਾ। ਮੈਡਮ ਜੀ
0: ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਹਾਂਜੀ ਮੈਡਮ ਜੀ, ਬਹੁਤ

0: ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਜੀ।
1: ਹਾਂਜੀ, ਤੇ ਹੁਣ ਮੈਨੂੰ ਆਪਣੀ ਫਰਮਾਇਸ਼ ਵੀ ਦੱਸ ਦਿਓ ਪ੍ਰੋਗਰਾਮ ਦੇ
0: ਹਾਂਜੀ,
1: ਵਿੱਚ।
0: ਫਰਮਾਇਸ਼ ਤੋਂ ਪਹਿਲਾਂ ਮੈਡਮ, ਅੱਜ ਰੱਖੜੀ ਦਾ ਤਿਉਹਾਰ ਆ, ਸਾਰੀਆਂ ਭੈਣਾਂ ਨੂੰ ਤੇ ਸਾਰੇ ਵੀਰਾਂ ਨੂੰ ਬਹੁਤ ਬਹੁਤ ਇਸ ਦਿਨ ਦੀਆਂ ਮੁਬਾਰਕਾਂ ਜੀ।
1: ਜੀ
0: ਤੇ ਗੀਤ ਮੈਨੂੰ ਅੱਜ ਤੁਸੀਂ ਸੁਣਵਾ ਦਿਓ ਜੀ, ਆ ਪਾਏ ਬਹਾਰ ਆਈ ਫਿਲਮ ਦਾ ਟਾਈਟਲ ਗੀਤ।
1: ਠੀਕ ਹੈ ਜੀ, ਟਾਈਟਲ ਉਸੇ ਨਾਮ ਨਾਲ ਨਹੀਂ ਸੇਵ ਹੈਗਾ, ਪਰ ਮੈਂ ਕੋਸ਼ਿਸ਼ ਕਰ ਰਹੀ ਹਾਂ ਉਹੀ ਲੱਗ ਜਿਹੜਾ ਤੁਸੀਂ ਕਹਿ ਰਹੇ ਹੋ ਤੇ।
0: ਬਿਲਕੁਲ, ਉਹ ਗੀਤ ਕੁਛ ਇਦਾਂ ਦਾ ਹੀ ਹੈ ਜੀ, ਮਤਲਬ ਆ ਪਾਏ ਬਹਾਰ
1: ਕਿਉਂਕਿ
0: ਇਦਾਂ
1: ਪਤਾ
0: ਦਾ
1: ਕੀ ਹੈ,
0: ਕੁਛ।
1: ਮੈਂ ਚੱਲਦੇ ਪ੍ਰੋਗਰਾਮ 'ਚ ਗੀਤ ਸੁਣ ਨਹੀਂ ਸਕਦੀ, ਅਤੇ ਉਹਦੇ ਟਾਈਟਲ ਸਟਾਰਟਿੰਗ 'ਚ ਅਲੱਗ ਅਲੱਗ ਵਰਡਿੰਗ ਲਿਖੀ ਹੋਈ ਹੈ, ਨਹੀਂ ਲਿਖੀ ਹੋਈ, ਪਰ ਮੈਂ ਕੋਸ਼ਿਸ਼
0: ਚਲੋ
1: ਕਰਦੀ
0: ਮੈਮ,
1: ਹਾਂ ਨਾ, ਜਿਹੜਾ
0: ਸੁਣਵਾ
1: ਮੈਂ
0: ਦਿਓ
1: ਕੱਢਿਆ
0: ਜੀ, ਸੁਣ ਲੈਂਦੇ ਹਾਂ
1: ਕੋਇਲ
0: ਕੋਈ ਨਹੀਂ,
1: ਕਿਉਂ
0: ਵਧੀਆ ਹੀ
1: ਗਾਏ।
0: ਹੋਊਗਾ ਜੀ।
1: ਠੀਕ
0: ਜੀ
1: ਹੈ ਜੀ,
0: ਓਕੇ, ਸ਼ੁਕਰੀਆ।
1: ਓਕੇ ਜੀ।

ਸਰੋਤੇ ਇਸ ਗੀਤ ਦੇ ਨਾਲ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ ਵੇਲਾ ਹੁਣ ਮੁੱਕਦਾ ਹੈ। ਮੈਨੂੰ ਸੀਮਾ ਮਹਿਰਾ ਨੂੰ ਅੱਜ ਦਾ ਪ੍ਰੋਗਰਾਮ ਖਤਮ ਕਰਨ ਲਈ ਦਿਓ ਆਗਿਆ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਜ਼ 'ਤੇ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 1:59 ਮਿੰਟ 45 ਸਕਿੰਟ ਦਾ ਸਮਾਂ ਹੋ ਚੁੱਕਾ ਹੈ। ਠੀਕ 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 'ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

ਪ੍ਰੋਗਰਾਮ ਸੁਰੀਲੀ ਦੁਪਹਿਰ ਲੈ ਕੇ ਮੈਂ ਹਾਜ਼ਰ ਹੋ ਚੁੱਕੀ ਹਾਂ ਸੀਮਾ ਮਹਿਰਾ ਅਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸਰੋਤਿਓ, ਪ੍ਰੋਗਰਾਮ ਹੁਣ ਸੁਰੀਲੀ ਦੁਪਹਿਰ ਹੈ ਜਿਹੜਾ ਤੁਹਾਡੇ ਖਤਾਂ 'ਤੇ ਅਤੇ ਵਟਸਐਪ ਮੈਸੇਜਸ 'ਤੇ ਹੋ ਚੁੱਕਾ ਹੈ, ਅਤੇ ਤੁਸੀਂ ਚਲਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਮੈਸੇਜ ਕਰ ਸਕਦੇ ਹੋ, ਆਪਣੀ ਪਸੰਦ ਦਾ ਗੀਤ ਲਿਖ ਕੇ ਭੇਜ ਸਕਦੇ ਹੋ ਅਤੇ ਨਾਲ ਆਪਣਾ ਨਾਮ ਅਤੇ ਪਤਾ ਲਿਖ ਕੇ ਭੇਜ ਸਕਦੇ ਹੋ ਅਤੇ ਤੁਹਾਡੀ ਫਰਮਾਇਸ਼ ਪੂਰੀ ਕੀਤੀ ਜਾਵੇਗੀ। ਅਤੇ ਪੰਜਾਬੀ ਗੀਤਾਂ ਦੀ ਫਰਮਾਇਸ਼ ਤੁਸੀਂ ਕਰੋਗੇ, ਚਾਹੇ ਉਹ ਫਿਲਮੀ ਹੋਣ ਅਤੇ ਚਾਹੇ ਗੈਰ ਫਿਲਮੀ। ਪਹਿਲੀ ਫਰਮਾਇਸ਼ ਪੂਰੀ ਕਰਨ ਜਾ ਰਹੇ ਹਾਂ, ਜੋ ਕਿ ਸੁਨੰਦਾ ਸ਼ਰਮਾ ਦੀ ਆਵਾਜ਼ ਦੇ ਵਿੱਚ ਗੀਤ ਦੀ ਹੈ, ਅਤੇ ਇਸ ਗੀਤ ਨੂੰ ਸੁਣਦੇ ਹਾਂ ਅਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਇਸ ਗੀਤ ਨੂੰ ਪਸੰਦ ਕਰਨ ਵਾਲੇ ਸਰੋਤਿਆਂ ਦੇ ਨਾਮ।

ਜੀ ਸਰੋਤਿਓ, ਤੁਸੀਂ ਸੁਣ ਰਹੇ ਸੀ ਸੁਨੰਦਾ ਸ਼ਰਮਾ ਦੀ ਆਵਾਜ਼ ਦੇ ਵਿੱਚ ਗੀਤ, ਅਤੇ ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਭੇਜੀ ਸੀ ਸਾਡੇ ਕੋਲ ਵਟਸਐਪ ਰਾਹੀਂ, ਖਤਾ ਰਾਹੀਂ, ਮਾਫ਼ ਕਰਨਾ, ਅਤੇ ਉਹ ਨਾਮ ਜਿਹੜੇ ਤੁਹਾਡੇ ਨਾਲ ਮੈਂ ਸਾਂਝੇ ਕਰਦੀ ਹਾਂ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ, ਮਸੀਤਾ ਡਾਵਾਲੀ ਤੋਂ ਦਰਸ਼ਨ ਲੋਟ, ਸਰਗੁ, ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ ਅਤੇ ਨਾਲ ਇਹਨਾਂ ਦੇ ਹਨੀ ਲੋਟ, ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ, ਬਿੱਟੂ, ਮੱਟੂ, ਅਭਿਸ਼ੇਕ, ਸਚੀਵ, ਟੀਟੂ, ਅਰਿਹੰਤ, ਸੁਰਭੀ, ਨਗੀਨਾ ਅਤੇ ਸਾਰਿਕਾ, ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਅਤੇ ਇਹਨਾਂ ਦੇ ਨਾਲ ਬੇਬੀ ਹਿਨਾਸ਼ਾ, ਮੈਸ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਇਹਨਾਂ ਦੇ ਨਾਲ ਨੇ ਗੁਰਮੰਨਤ, ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਢੀਂਗੀਆ, ਨਮਨ ਢੀਂਗੀਆ, ਅਪਾਰ ਢੀਂਗੀਆ, ਦਤਰੇਂਗੀ ਤੋਂ ਭਾਗਵਤ ਵਰਮਾ, ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਲੀ ਤੋਂ ਸੀਤਾਰਾਮ ਕੇਸਰੀ, ਸੁੱਖਾ, ਨੀਲਾ, ਗੰਗਾ, ਰੂਪ, ਕਿੰਦਾ ਅਤੇ ਬਲਕੀਰਤ ਸਿੰਘ ਬੱਲੂ ਇਹਨਾਂ ਦੇ ਨਾਲ ਨੇ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਨਵਨੀਤ ਰਾਏ, ਅਮਨਦੀਪ, ਅਨਿਲ ਸ਼ਰਮਾ, ਕਾਲਕਾ ਤੋਂ ਸੁਭਾਸ਼ ਚੰਦਰ ਬਜਾਜ, ਬਿੱਟਾ ਬਜਾਜ ਅਤੇ ਇਹਨਾਂ ਦੇ ਨਾਲ ਸਾਹਿਲ, ਮਸੀਤਾ ਡਾਵਲੀ ਤੋਂ ਦਰਸ਼ਨ ਲੋਟ, ਸਰਗੁ, ਨਿੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ, ਹਨੀ ਲੋਟ, ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ, ਸਾਧੂ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ, ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਇਹਨਾਂ ਦੇ ਨਾਲ ਮਨੀਸ਼ ਬਜਾਜ, ਕਰਨਵੀਰ ਹਾਊਸ, ਸ੍ਰੀ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆ, ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਇਹਨਾਂ ਦੇ ਨਾਲ ਨੇ ਅਭਿਜੋਤ, ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਹਿਨਾਸ਼ਾ ਅਤੇ ਇਹਨਾਂ ਦੇ ਨਾਲ ਬੇਬੀ ਕੈਰਵੀ, ਪਿੰਡ ਗੰਗਾ ਤਹਿਸੀਲ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਗੁਰਦਾਸ ਸਿੰਘ ਸਿੱਧੂ, ਕੁਲਬਾਗ ਸਿੱਧੂ, ਹਰਨਾਜ ਸਿੱਧੂ, ਨਵਜਿੰਦ ਕੌਰ ਸਿੱਧੂ, ਸੋਨੀ ਸਿੱਧੂ, ਮਹਿੰਦਰ ਤਿਵਾੜੀ,

0: ਨਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਤੇ ਗੀਤਾ। ਗਿੱਦੜਬਾਹਾ ਤੋਂ, ਮਾਫ ਕਰਨਾ, ਸਾਧੂ ਸ਼ਹਿਰ ਤੋਂ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਦੇ ਨਾਲ ਨੇ ਇਹਨਾਂ ਦੇ ਵੇਦ ਪ੍ਰਕਾਸ਼ ਚੌਹਾਨ। ਆਲਮਪੁਰਾ ਬਸਤੀ ਬਠਿੰਡਾ ਤੋਂ ਵਿਸ਼ਨੂੰ, ਜੋਗੀ ਮਸਤਾਨਾ, ਰਮਨ ਮਸਤਾਨਾ, ਵੇਦ ਪ੍ਰਕਾਸ਼ ਤੇ ਜੱਗਾ ਇਹਨਾਂ ਦੇ ਨਾਲ ਨੇ। ਪਿੰਡ ਪੱਕੀ ਖੁਰਦ ਫਰੀਦਕੋਟ ਤੋਂ ਸੁਨਾਮ ਸਿੰਘ ਗਿੱਲ, ਗੁਰਿੰਦਰ ਗਿੱਲ ਤੇ ਗੁਰਲੀਨ। ਡੱਬ ਵਾਲੀ ਹਰਿਆਣਾ ਤੋਂ ਜੇਕੇ ਬਕੋਲੀਆ, ਸ਼੍ਰੀਮਤੀ ਸੁਨੀਤਾ ਬਕੋਲੀਆ, ਸੰਜੇ ਨੀਲ ਤੇ ਮੀਨੂ ਬਕੋਲੀਆ। ਅਮਰਗੜ੍ਹ ਤਹਿਸੀਲ ਸਾਧੂ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਤੇ ਕੇ ਐਸ ਮਾਨ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ। ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਹਲਾ, ਦਰਸ਼ਨ ਬਰਾੜ ਤੇ ਮਲਕੀਤ ਕੁੜਿਆਣਾ।
1: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
2: ਕਿਵੇਂ ਹੋ ਪਿੰਡ ਵਾਲਿਓ ਤੇ ਸ਼ਹਿਰ ਵਾਲਿਓ, ਚੜ੍ਹਦੀ ਕਲਾ ਚੋਂ ਚੜ੍ਹਦੀ ਕਲਾ ਚ ਹੀ ਰਹੋਗੇ ਪਰਮਾਤਮਾ ਦੇ ਅੱਗੇ। ਮੈਂ ਤੇ ਮੇਰਾ ਪਿਆਰਾ ਸਾਥੀ ਸਤਪਾਲ ਬਰਾੜ ਤੇ ਆਪ ਜੀ ਦਾ ਖਾਦਮ ਬਲਜੀਤ ਸ਼ਰਮਾ ਹਮੇਸ਼ਾ ਹੱਥ ਜੋੜ ਕੇ ਅਰਦਾਸਾਂ ਤੇ ਮਿੰਨਤਾਂ ਕਰਦੇ ਰਹਿੰਦੇ ਆ ਕਿ ਪਰਮਾਤਮਾ ਸਾਡੇ ਸਰੋਤਿਆਂ ਤੇ ਸਾਡੇ ਸੁਣਨ ਵਾਲਿਆਂ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾ ਰੱਖਣ। ਦੋਸਤੋ, ਸਾਡਾ ਅੱਜ ਦਾ ਵਿਸ਼ਾ ਏ ਪੰਜਾਬੀ ਮੁਟਿਆਰਾਂ ਦੀ ਮਨਪਸੰਦ ਪੋਸ਼ਾਕ ਫੁਲਕਾਰੀਆਂ।

ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈ ਸੁਰੀਲੀ ਦੁਪਹਿਰ 'ਤੇ। ਸੁਰੀਲੀ ਦੁਪਹਿਰ ਦੇ ਵਿੱਚ ਅਗਲਾ ਗੀਤ ਤੁਹਾਨੂੰ ਅਸੀਂ ਸੁਣਵਾਵਾਂਗੇ ਅੰਮ੍ਰਿਤ ਮਾਨ ਦੀ ਆਵਾਜ਼ ਦੇ ਵਿੱਚ। ਅਤੇ ਅੰਮ੍ਰਿਤ ਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣਨ ਦੀ ਫਰਮਾਇਸ਼ ਸਾਡੇ ਕੋਲ ਕਰਨ ਵਾਲੇ ਸਰੋਤਿਆਂ ਦੇ ਨਾਮ ਵਟਸਐਪ ਰਾਹੀਂ ਅਸੀਂ ਸਾਂਝੇ ਕਰਾਂਗੇ, ਅਤੇ ਵਟਸਐਪ ਰਾਹੀਂ ਸਾਡੇ ਕੋਲ ਸਰੋਤਿਆਂ ਦੇ ਨਾਮ ਪਹੁੰਚ ਚੁੱਕੇ ਨੇ। ਸਾਡੇ ਕੋਲ ਮੈਸੇਜ ਪਹੁੰਚਿਆ ਜੀ ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ। ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਘੁੜਿਆਣਾ, ਦਰਸ਼ਨ ਸਿੰਘ, ਇਹਨਾਂ ਦਾ ਪੂਰਾ ਪਰਿਵਾਰ, ਪਿਆਰਾ ਸਿੰਘ ਕੋਟਸ਼ਮੀਰ ਤੋਂ, ਕੁਲਵੰਤ ਗਿੱਲ ਮਲੋਟ ਤੋਂ, ਦਰਸ਼ਨ ਬੈਂਸ ਵਾਲੇ ਕੈਲੇ ਵਾਂਦਰ ਤੋਂ, ਸ਼੍ਰੀ ਗੁਰੂ ਨਾਨਕ ਨਗਰ 3 ਨੰਬਰ ਝੀਲਾਂ ਬਠਿੰਡਾ ਤੋਂ, ਬੀਨਾ ਰਾਣੀ, ਆਸ਼ਾ ਰਾਣੀ, ਤੇਜਸ ਨਿਮਲ, ਹਰਗੁਣ ਨਿਮਲ, ਮੰਜੂ ਬਾਲਾ, ਮਨੋਜ ਕੁਮਾਰ, ਬੇਗਰਾਜ, ਮੋਹਨ ਲਾਲ, ਜਲੇਬੀ ਵਾਲਾ ਚੌਂਕ, ਸਿਰਕੀ ਬਾਜ਼ਾਰ ਬਠਿੰਡਾ ਤੋਂ, ਪਿੰਡ ਰਾਮਿਆਣਾ ਤੋਂ, ਪ੍ਰਕਾਸ਼ ਚੰਦ, ਮਾਸਟਰ ਦੇਸਰਾਜ, ਅਤੇ ਇਹਨਾਂ ਦਾ ਪੂਰਾ ਪਰਿਵਾਰ। ਚੰਡੀਗੜ੍ਹ ਸਿਟੀ ਤੋਂ ਸਤੀਸ਼ ਅਨੇਜਾ ਅਤੇ ਬਿਮਲਾ ਅਨੇਜਾ, ਬਿਹਾਰੀ ਕਲੋਨੀ ਸ਼ਾਹਦਰਾ ਦਿੱਲੀ ਤੋਂ, ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਚਤੰਨਿਆ ਮਸਕੀਨ, ਪੰਚਕੁਲਾ, ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ ਖੁਰਾਨਾ ਇਹਨਾਂ ਦੇ ਨਾਲ ਨੇ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ, ਸਹਿਜਪ੍ਰੀਤ ਕੌਰ, ਚਕਲਾ ਬਾਜ਼ਾਰ, ਸਮਾਨਾ ਸ਼ਹਿਰ ਤੋਂ, ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ

जगाराम तीर्थ तो लाभ सिंह रतन खुशदीप सिंह रतन भोला सिंह बेदी पिंड बुढ़ सिद्धवा नजदीक मलोड़ तो सरबजोत सिद्धू अवितास सिंह सिद्धू जंगीर सिंह भुल्लर डा वाली ढाब तो रुलदू सिंह पिंड करमगढ़ ढाणी तो मलोड़ पिंड तो जगतार गिल परमजीत गिल अमनदीप गिल गैवी गिल ते इन्हां दे आंढी गुआंढी नरिंदर सिंह मंडी कला तो माता जीवी सिंह नगर बठिंडा तो जगसी सिंह सिद्धू रमनदीप कौर सिद्धू मनजीत कौर सिद्धू निर्गुण सिंह सिद्धू मीता निम्मी ते जोता सिविया रोड गली नंबर 3 नेड़े पिंड गिलपत्ती बठिंडा तो अमरजीत सिंह सिद्धू मनजीत कौर सिद्धू वंशमीत कौर सिद्धू ते मीता सिद्धू मोहल्ला हलवाइन शेरकोट जिला बिजनौर तो मोहम्मद वकार फरीदी मोहम्मद इकबाल फरीदी सतारा बेगम नसरीन परवीन रोजी परवीन बिट्टू बया साजा राणी ते इन्हां दे नाल हीना कोसर मारहरा दरवाजा इटा तो नबी हसन आवासी शहनाज आवासी नवेद हसन आवासी सुहेल हसन आवासी अनम यशफ आवासी रसीद वारसी जुबेर अली खान ते सुबीहा उंजबन खान पिंड जगा राम तीर्थ नेड़े मंडी तलवंडी साबो तो बग्गा सिंह दिलबर हरमन पघाणिया ते लो जी इन्हां दे साथी ਵਟਸਐਪ ਰਾਹੀਂ ਸਾਡੇ ਕੋਲ ਰੱਖੜੀ ਦੇ ਮੁਬਾਰਕਾਂ ਦੇ ਨਾਲ ਇੱਕ ਮੈਸੇਜ ਆਇਆ ਜੀ ਜਗਸੀਰ ਸਿੰਘ ਮੰਦਰ ਮੰਦਰ ਸਿੰਘ ਲਕਸ਼ਮਣ ਸਿੰਘ ਮੌੜ ਸੰਧੂਰਾ ਸਿੰਘ ਤੋਂ ਮੌੜ ਤੋਂ ਲੀਲਾ ਸਿੰਘ ਮੌੜ ਦਰਸ਼ਨ ਸਿੰਘ ਭੂਰਾ ਸਿੰਘ ਗੁਰਮੇਲ ਸਿੰਘ ਮੱਖਣ ਸਿੰਘ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਤੋਂ ਸੋ ਤੇ ਜੇ ਤੁਸੀਂ ਨਾਮ ਲਿਖ ਕੇ ਭੇਜਦੇ ਹੋ ਤਾਂ ਨਾਮ ਲਿਖਣ ਤੋਂ ਬਾਅਦ ਇੱਕ ਕੌਮਾ ਜ਼ਰੂਰ ਆਦਿਆ ਕਰੋ ਇੱਕ ਨਾਮ ਖਤਮ ਹੋਣ ਤੋਂ ਬਾਅਦ ਅਤੇ ਕਈ ਵਾਰ ਤੁਸੀਂ ਇਕੱਠੇ ਲਿਖ ਦਿੰਦੇ ਹੋ ਅਤੇ ਫਿਰ ਪਤਾ ਨਹੀਂ ਲੱਗਦਾ ਕੌਣ ਕਿੱਥੋਂ ਅਤੇ ਕਿਵੇਂ ਸੋ ਥੋੜ੍ਹਾ ਜਿਹਾ ਧਿਆਨ ਰੱਖ ਲਿਆ ਕਰੋ ਵਟਸਐਪ ਰਾਹੀਂ ਹੀ ਸਾਡੇ ਕੋਲ ਵਟਸਐਪ ਰਾਹੀਂ ਨਾਲ ਸਾਡੇ ਨਾਲ ਸੁਰਤੇ ਜੁੜੇ ਨੇ ਗਾਮ ਵਾਂਢੀ ਵਾਲਾ ਫਾਜ਼ਿਲਕਾ ਤੋਂ ਕ੍ਰਿਆਸ਼ ਬਗੜੀਆ ਯੋਗੇਸ਼ ਬਗੜੀਆ ਓਮ ਬਗੜੀਆ ਬੇਬੀ ਗਰਿਮਾ ਬਗੜੀਆ ਅਤੇ ਇਹਨਾਂ ਦੇ ਨਾਲ ਨੇ ਰਜਤ ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ ਲਖਵਿੰਦਰ ਕੌਰ ਮਾਨ ਖੁਸ਼ਪ੍ਰੀਤ ਕੌਰ ਮਾਨ ਗੁਰੂਰ ਮਾਨ ਕੁਲਵਿੰਦਰ ਕੌਰ ਮਾਨ ਹਰਵਿੰਦਰ ਮਾਨ ਰਾਜ ਸਿੰਘ ਮਾਨ ਅਤੇ ਪ੍ਰੀਤ ਮਾਨ ਇਕਬਾਲ ਸਿੰਘ ਰਜਿੰਦਰ ਕੌਰ ਅਮਨਦੀਪ ਸਿੰਘ ਹਠੂਰ ਸਿਮਰਜੀਤ ਕੌਰ ਪਿੰਡ ਹਠੂਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਤੋਂ ਮੰਗਾ ਪਿੰਡ ਗੰਗਾ ਬਲੂ ਕੀ ਜ਼ਿਲ੍ਹਾ ਬਠਿੰਡਾ ਤੋਂ ਬੰਟੀ ਇਹਨਾਂ ਦੀ ਦੋਤੀ ਪਰਮਪ੍ਰੀਤ ਕੌਰ ਗੁਰਮੀਤ ਬਿੰਦਰ ਮੇਜਰ ਬੇਰੀਆਂ ਵਾਲੇ ਪਿਰਤਪਾਲ ਵਾਂਦਰ ਡੋਡ ਜੀ ਵਟਸਐਪ ਰਾਹੀਂ ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ ਤੁਲਸੀ ਮਸਕੀਨ ਅਤੇ ਇਹਨਾਂ ਦਾ ਸਾਰਾ ਪਰਿਵਾਰ ਵਟਸਐਪ ਰਾਹੀਂ ਸਾਡੇ ਕੋਲ ਫਰਮਾਇਸ਼ ਆਈ ਹੈ ਜੀ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ ਪੁਸ਼ਪਾ ਰਾਣੀ ਆਸ਼ੂ ਅਤੇ ਇਹਨਾਂ ਦੇ ਨਾਲ ਨੇ ਤੁਸ਼ਾਰ ਪਿੰਡ ਢੱਡੇ ਤੋਂ ਗਿਆਨ ਸਿੰਘ ਢਿੱਲੋਂ ਅਮਰਿੰਦਰ ਸਿੰਘ ਯੂਕੇ ਤੋਂ ਬਲਜਿੰਦਰ ਕੌਰ ਯੂਕੇ ਤੋਂ ਜਸਗੁਣ ਕੌਰ ਯੂਕੇ ਤੋਂ ਉਪਕਾਰ ਸਿੰਘ ਸਿੱਧੂ ਜਸਕੀਰਤ ਸਿੰਘ ਭਾਗੂ ਹਰਬੰਸ ਸਿੰਘ ਢੱਡੇ ਪ੍ਰਗਟ ਸਿੰਘ ਢਿੱਲੋਂ ਗੁਲਜ਼ਾਰਾ ਸਿੰਘ ਢਿੱਲੋਂ ਨਾਜਨ ਸਿੰਘ ਢਿੱਲੋਂ ਯੂਕੇ ਤੋਂ ਯੁਗਰੂਪ ਸਿੰਘ ਬਾਠ ਸੁਖਦੀਪ ਸਿੰਘ ਗਿੱਲ ਜਥੇਦਾਰ ਪਿਆਰਾ ਸਿੰਘ ਕੋਟਸ਼ਮੀਰ ਤੋਂ ਪਿੰਡ ਢਿੱਲਵਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੰਡੀ ਤੋਂ ਪਿੰਡ ਸੰਦੋਹਾ ਨੇੜੇ ਮੌਣ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀ ਗੰਗਾਰਾਮ ਪੁੱਚੋ ਮੰਡੀ ਤੋਂ ਬੂਟਾ ਸਿੰਘ ਰਾਜਾ ਕੁਲਵੰਤ ਸ਼ੇਖੂਗਾ ਅਮਰੀਕ ਕਪੂਰਕਾ ਨਾਜ਼ਰ ਜਮੀਰਕਾ ਜਥੇਦਾਰ ਜਸਵੰਤ ਸਿੰਘ ਗੁਰਤੇਜ ਸਿੱਧੂ ਕਣਕਵਾਲ ਗੁਰਤੇਜ ਸਿੰਘ ਕਮਾਲੂ ਸਤੀਸ਼ ਕੁਮਾਰ ਬੰਸਲ ਪਿੰਡ ਸਾਵੇਂਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ ਵੜਿੰਗਖੇੜਾ ਤੋਂ ਮਿੰਟੂ ਟੋਪਸ ਪਿੰਕੀ ਲਵਲੀ ਅਤੇ ਇਹਨਾਂ ਦੇ ਨਾਲ ਨੇ ਆਰਤੀ ਅਰੋੜਾ ਕੋਟਵਾ ਨਾਰਾਇਣਪੁਰ ਬਾਬਾ ਪੱਟੀ ਵਲੀਆ ਤੋਂ ਓਮ ਪ੍ਰਕਾਸ਼ ਰਾਏ ਸ਼੍ਰੀਮਤੀ ਊਸ਼ਾ ਰਾਏ ਅਮਿਤ ਕੁਮਾਰ ਰਾਏ ਹੈਪੀ ਰਾਏ ਦੁਬੀਹਾ ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ ਸ਼੍ਰੀਮਤੀ ਰੋਸ਼ਨੀ ਰਾਏ ਅਤੇ ਪ੍ਰਾਂਜਲ ਰਾਏ ਸੋ ਤੇ ਉਹ ਸੁਣਦੇ ਆ ਇਹਨਾਂ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ ਅਤੇ 79 ਗਿੱਲ ਦੀ ਆਵਾਜ਼ ਦੇ ਵਿੱਚ ਇਹ ਗੀਤ

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾ ਹਰਟਸ 'ਤੇ। 2:59 ਅਤੇ 33 ਸਕਿੰਟ ਦਾ ਸਮਾਂ ਹੋ ਚੁੱਕਾ ਹੈ। ਠੀਕ 3 ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ, 4 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ, ਅਤੇ ਸ਼ਾਮੀ 5 ਵਜੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ ਫਿਰ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 5:23 ਦਾ ਤੇ ਹੁਣ ਵੇਲਾ ਹੈ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦਾ।

ਕਿਵੇਂ ਹੋ ਪਿੰਡਾਂ ਵਾਲਿਓ ਤੇ ਸ਼ਹਿਰਾਂ ਵਾਲਿਓ, ਚੜ੍ਹਦੀ ਕਲਾ ਚੋਂ ਚੜ੍ਹਦੀ ਕਲਾ ਚ ਹੀ ਰਹੋਗੇ ਪਰਮਾਤਮਾ ਦੇ ਅੱਗੇ। ਮੈਂ ਤੇ ਮੇਰਾ ਪਿਆਰਾ ਸਾਥੀ ਸਤਪਾਲ ਬਰਾੜ ਤੇ ਆਪ ਜੀ ਦਾ ਖਾਦਮ ਬਲਜੀਤ ਸ਼ਰਮਾ ਹਮੇਸ਼ਾ ਹੱਥ ਜੋੜ ਕੇ ਅਰਦਾਸਾਂ ਤੇ ਮਿੰਨਤਾਂ ਕਰਦੇ ਰਹਿੰਦੇ ਹਾਂ ਕਿ ਪਰਮਾਤਮਾ ਸਾਡੇ ਸਰੋਤਿਆਂ ਤੇ ਸਾਡੇ ਸੁਣਨ ਵਾਲਿਆਂ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾ ਰੱਖਣ। ਦੋਸਤੋ, ਸਾਡਾ ਅੱਜ ਦਾ ਵਿਸ਼ਾ ਏ ਪੰਜਾਬੀ ਮੁਟਿਆਰਾਂ ਦੀ ਮਨਪਸੰਦ ਪੋਸ਼ਾਕ ਫੁਲਕਾਰੀਆਂ।

ਆਮ ਤੌਰ ਤੇ ਗਰਮੀ ਦੇ ਮੌਸਮ ਚ ਕੁੜੀਆਂ ਇਕੱਠੀਆਂ ਹੋ ਕੇ ਫੁਲਕਾਰੀ ਕੱਢਦੀਆਂ ਹੁੰਦੀਆਂ। ਸਭ ਤੋਂ ਜ਼ਿਆਦਾ ਸਮਾਂ ਬਾਗ ਕੱਢਣ ਚ ਹੀ ਲੱਗਦਾ। ਉਸ ਸਮੇਂ ਦਾਜ ਚ ਸਭ ਤੋਂ ਜ਼ਿਆਦਾ ਮਹੱਤਤਾ ਬਾਗ ਨੂੰ ਹੀ ਦਿੱਤੀ ਜਾਂਦੀ। ਬਾਗ ਅਤੇ ਫੁਲਕਾਰੀ ਖੱਦਰ ਦੇ ਕੱਪੜੇ ਤੇ ਕੱਢੇ ਹੁੰਦੇ, ਪੱਟ ਦੇ ਧਾਗੇ ਨਾਲ ਕੱਢੇ ਜਾਂਦੇ। ਖੱਦਰ ਨੂੰ ਘਰ ਹੀ ਰੰਗਦੇ ਹੁੰਦੇ, ਗੂੜੇ ਲਾਲ ਰੰਗ ਜਾਂ ਮਜੀਠੀ ਰੰਗ ਦਾ। ਬਾਗ ਅਤੇ ਫੁਲਕਾਰੀਆਂ ਸੰਬੰਧੀ ਸਾਨੂੰ ਬਹੁਤ ਸਾਰੇ ਲੋਕ ਗੀਤ ਵੀ ਮਿਲਦੇ ਨੇ। ਉਹਨਾਂ ਸਮਿਆਂ ਚ ਲੜਕੀ ਦੀ ਪੈਦਾਇਸ਼ ਦੇ ਨਾਲ ਨਾਲ ਮਾਂ ਨੂੰ ਦਾਜ ਤਿਆਰ ਕਰਨ ਦਾ ਵੀ ਫਿਕਰ ਸ਼ੁਰੂ ਹੋ ਜਾਂਦਾ। ਖੇਤੀ ਜ਼ਿਆਦਾ ਉਹਨਾਂ ਸਮਿਆਂ ਚ ਬਾਰਿਸ਼ਾਂ ਤੇ ਖੂਹਾਂ ਜਾਂ ਨਹਿਰਾਂ ਦੇ ਪਾਣੀ ਉੱਤੇ ਨਿਰਭਰ ਹੁੰਦੀ, ਜਿਸ ਕਰਕੇ ਲੋਕਾਂ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਸੀ ਹੁੰਦੀ। ਇਸ ਕਰਕੇ ਗਰੀਬ ਪਰਿਵਾਰਾਂ ਨੂੰ ਦਾਜ ਤਿਆਰ ਕਰਨਾ ਬਹੁਤਾ ਔਖਾ ਹੁੰਦਾ। ਧੀ ਹੋਵੇ ਤਾਂ ਧਨ ਹੋਵੇ, ਨਿਰਧਨ ਦੇ ਧੀ ਨਾ ਹੋਵੇ। ਦਿਆਂ ਲੱਖ ਫੁਲਕਾਰੀਆਂ, ਦਿਆਂ ਲੱਖ ਫੁਲਕਾਰੀਆਂ ਜਿੱਥੇ ਧੀ ਦਾ ਆਦਰ ਹੋਵੇ। ਗਰਮੀ ਦੇ ਮੌਸਮ ਚ ਖੁੱਲੇ ਦਰਵਾਜ਼ਿਆਂ ਚ ਕੁੜੀਆਂ ਕਤਾਈ ਸਲਾਈ ਤੇ ਕਢਾਈ ਦਾ ਕੰਮ ਕਰਦੀਆਂ ਹੁੰਦੀਆਂ। ਬਾਗ ਅਤੇ ਫੁਲਕਾਰੀ ਅੱਜ ਦੇ ਸਮੇਂ ਦੇ ਸ਼ਾਲਾਂ ਦੇ ਬਦਲ ਸਨ। ਇਹਨਾਂ ਨੂੰ ਸਰਦੀ ਤੋਂ ਬਚਣ ਲਈ ਉੱਤੇ ਲਿਆ ਜਾਂਦਾ। ਕਿਸੇ ਮੁਟਿਆਰ ਦੀ ਜਵਾਨੀ ਤੇ ਰੂਪ ਰੰਗ ਦੇ ਪ੍ਰਦਰਸ਼ਨ ਚ ਫੁਲਕਾਰੀ ਦਾ ਵੀ ਆਪਣਾ ਯੋਗਦਾਨ ਹੁੰਦਾ। ਹੁਸਨ ਗੋਰੀ ਦਾ ਚੋ ਚੋ ਪੈਂਦਾ, ਹੁਸਨ ਗੋਰੀ ਦਾ ਚੋ ਚੋ ਪੈਂਦਾ, ਜਿਉਂ ਮਾਖਿਓ ਮਖਿਆਰੀ ਦਾ। ਨੈਣ ਗੋਰੀ ਦੇ ਕਜ਼ਲਾ ਪਾਇਆ, ਨੈਣ ਗੋਰੀ ਦੇ ਕਜ਼ਲਾ ਪਾਇਆ, ਡਾਢਾ ਰੰਗ ਫੁਲਕਾਰੀ ਦਾ। ਚਿੱਟੇ ਪੱਟ ਦਾ ਮੋਤੀਆ, ਚਿੱਟੇ ਪੱਟ ਦਾ ਮੋਤੀਆ ਤੇ ਸਾਵੀਆਂ ਡੰਡੀਆਂ ਪਾ। ਕਿਸੇ ਨੇ ਸਿਰ ਤੇ ਪੱਲਾ ਕੀਤਾ, ਸੂਹੀ ਫੁਲਕਾਰੀ ਦਾ।

ਉਹਨਾਂ ਸਮਿਆਂ 'ਚ ਦੋਸਤੋ ਵਿਹੋਲੀ ਕੁੜੀ ਤੇ ਦਾਜ ਦੀ ਤਿਆਰੀ 'ਚ ਫੁਲਕਾਰੀ ਬਾਗ ਦਾ ਹੀ ਵਿਸ਼ੇਸ਼ ਥਾਂ ਹੁੰਦੀ। ਸਿਰ ਫੁਲਕਾਰੀ, ਹੱਥ ਛਣ ਕੰਗਣ, ਪੈਰ ਪਜੇਬਾਂ ਪਾ, ਇੱਧਰ ਸਖੀਆਂ ਉੱਧਰ ਸਖੀਆਂ, ਬੈਠੀ ਪੀੜਾ ਡਾ। ਜਦ ਨਹਾਈ ਧੋਈ ਕਰਾਉਣ ਤੋਂ ਪਿੱਛੋਂ ਵਿਹੋਲਾ ਮੁੰਡਾ ਤਿਆਰ ਹੋ ਜਾਂਦਾ ਤਾਂ ਉਸ ਉੱਪਰ ਫੁਲਕਾਰੀ ਤਾਣ ਕੇ, ਜਿਸ ਦੀਆਂ ਚਾਰੇ ਕੰਨੀਆਂ ਨੂੰ ਭੈਣਾਂ ਨੇ ਫੜਿਆ ਹੁੰਦਾ, ਗੁਰਦੁਆਰੇ ਮੱਥਾ ਟੇਕਣ ਲੈ ਕੇ ਜਾਂਦੀਆਂ। ਮੱਥਾ ਟੇਕਣ ਤੋਂ ਪਿੱਛੋਂ ਵਿਹੋਲਾ ਮੁੰਡਾ ਰੱਥ 'ਚ ਬੈਠਦਾ। ਉਸ ਸਮੇਂ ਦਾ ਵੀ ਦੋਸਤੋ ਇੱਕ ਗੀਤ ਮਸ਼ਹੂਰ ਹੈ, ਫੁਲਕਾਰੀ ਮੇਰੀ ਮਾਣੀ, ਕੱਢੀ ਵੀਰਾ ਤੇਰੇ ਤੇ ਮੈਂ ਤਾਣੀ, ਚੰਦ ਵਰਗੀ ਭਾਬੋ ਵੀਰਾ ਕੱਲ ਨੂੰ ਵਿਆਹ ਕੇ ਲਿਆਉਣੀ। ਉਹਨਾਂ ਸਮਿਆਂ 'ਚ ਜਾਣ ਆਉਣ ਦੇ ਸਾਧਨ ਰੱਥ ਘੋੜੀ ਤੇ ਉੱਠ ਹੀ ਹੁੰਦੇ। ਸੱਜ ਵਿਆਹੀ ਨੂੰ ਲਿਆਉਣ ਲਈ ਉੱਠ ਬੋਤੇ ਨੂੰ ਸ਼ਿੰਗਾਰ ਕੇ ਹਾਰ ਹਮੇਲਾਂ ਪਾ ਕੇ ਲੈਣ ਜਾਇਆ ਜਾਂਦਾ। ਬੋਤੇ ਨੂੰ ਅੱਡੀ ਮਾਰ ਕੇ ਹਵਾ ਨਾਲ ਗੱਲਾਂ ਕਰਨ ਲਾ ਦਿੱਤਾ ਜਾਂਦਾ, ਜਿਸ ਕਰਕੇ ਫੁਲਕਾਰੀ ਉੱਡ ਉੱਡ ਪੈਂਦੀ ਹੁੰਦੀ। ਮੇਰੀ ਉੱਡ ਉੱਡ ਜਾਏ ਫੁਲਕਾਰੀ, ਬੋਤਾ ਹੌਲੀ ਹੌਲੀ ਤੋਰ ਮਿੱਤਰਾ। ਭਾਬੀ ਵੱਲੋਂ ਦਿੱਤੀ ਫੁਲਕਾਰੀ ਨੂੰ ਨਣਦਾਂ ਬੜੀਆਂ ਸਾਂਭ ਸਾਂਭ ਰੱਖਦੀਆਂ ਹੁੰਦੀਆਂ, ਭਾਬੀ ਨੂੰ ਚਿਰ ਜਿਉਣ ਦੀਆਂ ਅਸੀਸਾਂ ਦਿੰਦੀਆਂ ਹੁੰਦੀਆਂ। ਵੀਰ ਮੇਰੇ ਨੇ ਕੁੜਤੀ ਦਿੱਤੀ, ਭਾਬੋ ਨੇ ਫੁਲਕਾਰੀ ਨੀ, ਜੁਗ ਜੁਗ ਜੀ ਭਾਬੋ ਲੱਗੇ ਵੀਰ ਤੋਂ ਪਿਆਰੀ, ਲੱਗੇ ਵੀਰ ਤੋਂ ਪਿਆਰੀ। ਫੁਲਕਾਰੀਆਂ ਤੇ ਜਾਨਵਰਾਂ ਫੁੱਲ ਬੂਟੇ ਦੀ ਕਢਾਈ ਕਰਨ ਦਾ ਰਿਵਾਜ ਵੀ ਹੁੰਦਾ। ਜਿਸ ਦੀ ਫੁਲਕਾਰੀ ਤੇ ਕੂੰਜਾਂ ਦੀ ਡਾਰ ਦੀ ਕਢਾਈ ਕੀਤੀ ਹੁੰਦੀ ਸੀ, ਉਸ ਦਾ ਮੂੰਹ ਵੇਖਣ ਦੀ ਹਰ ਇੱਕ ਦੀ ਬੜੀ ਇੱਛਾ ਹੁੰਦੀ।

ਸਵਾਰੀ ਅੱਜ ਦੀ ਮਟਿਆਰੇ ਫੁਲਕਾਰੀ ਬਾਗ ਨੂੰ ਪਸੰਦ ਨਹੀਂ ਕਰਦੀ। ਉਹ ਅੱਜ ਦੇ ਮਾਡਰਨ ਯੁੱਗ 'ਚ ਮਾਡਰਨ ਬਣਨਾ ਚਾਹੁੰਦੀ ਹੈ। ਲੋਕੀ ਪਹਿਣ ਦੇ ਵਲੈਤੀ ਟੋਟੇ, ਮੈਂ ਫੂਕਾਂ ਫੁਲਕਾਰੀ ਨੂੰ। ਨਾ ਹੁਣ ਪਿੰਡਾਂ 'ਚ ਤੇ ਨਾ ਹੀ ਸ਼ਹਿਰਾਂ 'ਚ ਕੋਈ ਫੁਲਕਾਰੀਆਂ ਬਾਗ ਕੱਢਦਾ ਹੈ। ਫੁਲਕਾਰੀਆਂ ਤੇ ਬਾਗ ਹੁਣ ਅਜਾਇਬ ਘਰਾਂ ਦੀ ਵਸਤ ਬਣ ਗਏ ਨੇ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੇ ਪੁਰਾਣੇ ਅਜਾਇਬ ਘਰ 'ਚ ਫੁਲਕਾਰੀਆਂ ਤੇ ਬਾਗਾਂ ਨੂੰ ਬੜੇ ਸੁਚੱਜੇ ਢੰਗ ਨਾਲ ਸਾਂਭਣ ਦਾ ਯਤਨ ਕੀਤਾ ਗਿਆ ਹੈ। ਫੁਲਕਾਰੀਆਂ ਤੇ ਬਾਗ ਹੁਣ ਸਾਡੇ ਸੱਭਿਆਚਾਰ ਤੇ ਵਿਰਸੇ 'ਚੋਂ ਲਗਭਗ ਅਲੋਪ ਹੀ ਹੁੰਦੇ ਜਾ ਰਹੇ ਨੇ।

ਸਰੋਤਿਓ, ਘੜੀ ਦੀਆਂ ਸੂਈਆਂ ਸਾਨੂੰ ਹੁਣ ਆਗਿਆ ਨਹੀਂ ਦੇ ਰਹੀਆਂ। ਹੁਣ ਮੈਨੂੰ ਤੇ ਮੇਰੇ ਪਿਆਰੇ ਸਾਥੀ ਸਤਪਾਲ ਬਰਾੜ ਨੂੰ ਅੱਜ ਦਾ ਇਹ ਪਿੰਡਾਂ ਵਾਲੇ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ। ਫੇਰ ਮਿਲਣ ਦੀ ਆਸ ਨਾਲ ਜਿਉਂਦੇ ਰਹੋ, ਵਸਦੇ ਰਹੋ, ਖੁਸ਼ ਰਹੋ, ਖੁਸ਼ਹਾਲ ਰਹੋ। ਰੱਬ ਰਾਖਾ, ਆਮੀਨ। ਆਲੇਖ, ਪੇਸ਼ਕਸ਼, ਸੰਪਾਦਨ ਤੇ ਨਿਰਮਾਤਾ ਨਿਰਦੇਸ਼ਕ ਬਰਾੜ ਸਤਪਾਲ ਤੇ ਬਲਜੀਤ ਸ਼ਰਮਾ। ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਸਮੂਹ ਟੈਕਨੀਕਲ ਸਟਾਫ।

ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਸਿਲਸਿਲਾ ਪਿੰਡਾਂ ਵਾਲੇ ਤੇ ਵਿਸ਼ਾ ਸੀ ਫੁਲਕਾਰੀ। ਪ੍ਰੋਗਰਾਮ ਦੇ ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸਨ ਬਲਜੀਤ ਸ਼ਰਮਾ ਤੇ ਸੰਪਾਦਨ ਸਤਪਾਲ ਬਰਾੜ ਦਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਸਿਲਸਿਲਾ ਸੀ ਪਿੰਡਾਂ ਵਾਲੇ, ਵਿਸ਼ਾ ਸੀ ਫੁਲਕਾਰੀ, ਵਾਚਕ ਸਨ ਬਲਜੀਤ ਸ਼ਰਮਾ ਜੀ ਅਤੇ ਸੰਪਾਦਨ ਸਤਪਾਲ ਬਰਾੜ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਸ਼ਾਮ ਦੇ 5:30 ਅਤੇ 34 ਸਕਿੰਟ ਦਾ। ਵੇਲਾ ਹੋ ਰਿਹਾ ਪ੍ਰੋਗਰਾਮ ਗੱਲਾਂ ਚੋਂ ਦਾ। ਆਓ ਸੁਣਦੇ ਹਾਂ ਪ੍ਰੋਗਰਾਮ ਗੱਲਾਂ ਚੋਂ, ਜਿਸ ਦੇ ਤਹਿਤ ਅੱਜ ਤੁਸੀਂ ਸੁਣੋਗੇ ਹਫ਼ਤਾਵਾਰੀ ਸਿਲਸਿਲਾ ਸਰੋਤਾ ਮੰਚ।

0: क्या जाने क्या लिखा था उसके इस्तेबार में, क्या जाने क्या लिखा था उसके इस्तेबार में, कासिद की खबर आई खत के जवाब में। जी हाँ श्रोतियों, प्रोग्राम श्रोता मन सुन रहे तमाम श्रोतियानु, मेरे वालों यानी कि विजयलक्ष्मी वालों प्यार परी नमस्कार, सत श्री अकाल, आदाब ते गुड इवनिंग। जी श्रोता मंच होंगे साढ़े श्रोते उन्होंने मंच, तो असी फिर उन्होंने मौका देने हैं, ਉਹ ਇਸ ਪ੍ਰੋਗਰਾਮ ਦੇ ਵਿੱਚ ਰਾਬਤਾ ਕਾਇਮ ਕਰਦੇ ਨੇ। ਰਾਬਤਾ ਕਾਇਮ ਕਰਦੇ ਨੇ ਜੀ ਆਪਣੇ ਦਿਲਾਂ ਅਤੇ ਜਜ਼ਬਾਤਾਂ ਨੂੰ, ਸਾਡੇ ਪ੍ਰੋਗਰਾਮਾਂ ਦੇ ਪ੍ਰਤੀ ਆਪਣੀ ਰਾਏ, ਸੁਝਾਅ, ਸ਼ਿਕਾਇਤਾਂ ਅਤੇ ਮਸ਼ਵਰਿਆਂ ਨੂੰ ਲੈ ਕੇ। ਅਤੇ ਅੱਜ ਵੀ ਇਹ ਸਿਲਸਿਲਾ ਬਾਦਸਤੂਰ ਜਾਰੀ ਰਹੇਗਾ। ਪ੍ਰੋਗਰਾਮ ਸਰੋਤਾ ਮੰਚ ਦੇ ਵਿੱਚ ਟੈਲੀਫੋਨ ਲਾਈਨ ਵੀ ਅਸੀਂ ਦੱਸਾਂਗੇ, ਨੰਬਰ ਕੀ ਹੈ ਅਤੇ ਵਟਸਐਪ ਦਾ ਨੰਬਰ ਕੀ ਹੈ। ਅਤੇ ਪਰ ਉਸ ਤੋਂ ਪਹਿਲਾਂ ਮੈਂ ਆਪਣੇ ਜਿਹੜੇ ਕੋ ਹੋਸਟ ਨੇ ਉਹਨਾਂ ਦਾ ਸਵਾਗਤ ਕਰਨਾ ਚਾਹੂੰਗੀ। ਅੱਜ ਪ੍ਰੋਗਰਾਮ ਸਰੋਤਾ ਮੰਚ ਦੇ ਵਿੱਚ ਮੇਰੇ ਨਾਲ ਸ਼ਿਰਕਤ ਕਰ ਰਹੇ ਨੇ ਸੁਨੀਤਾ। ਸੁਨੀਤਾ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਮੇਰੇ ਵੱਲੋਂ ਵੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਅਤੇ ਨਮਸਕਾਰ। ਅਤੇ ਅੱਜ ਮੈਂ ਵਿਜੇ ਮੈਮ ਨਾਲ ਕਰ ਰਹੀ ਹਾਂ ਇਹ ਪ੍ਰੋਗਰਾਮ, ਫਸਟ ਟਾਈਮ ਕਰ ਰਹੀ ਹੈ, ਇਸ ਲਈ ਮੈਨੂੰ ਵੀ ਲੱਗਦਾ ਵੀ ਸਾਰੇ ਸਰੋਤਿਆਂ ਨੂੰ ਇਹ ਪ੍ਰੋਗਰਾਮ ਬਹੁਤ ਪਸੰਦ ਆਊਗਾ। ਅਤੇ ਸ਼ੁਰੂਆਤ ਕਰਦੇ ਹਾਂ ਫਿਰ ਇਸ ਪ੍ਰੋਗਰਾਮ ਦੀ ਮੈਮ।
0: ਜੀ ਬਿਲਕੁਲ ਜੀ ਬਿਲਕੁਲ, ਸ਼ੁਰੂਆਤ ਕਰਾਂਗੇ ਗੀਤ ਔਰ ਸੰਗੀਤ ਦੇ ਨਾਲ। ਅਤੇ ਸੁਨੀਤਾ ਜੀ, ਅੱਜ ਤਾਂ ਰੱਖੜੀ ਦਾ ਤਿਉਹਾਰ ਹੈ ਫਿਰ।
1: ਹਾਂਜੀ, ਬੰਨਿਆ ਇਹ ਰੱਖੜੀ ਸਵੇਰੇ ਸਵੇਰੇ, ਤਾਂ ਕਿ ਪਤਾ ਸੀਗਾ ਸ਼ਾਮ ਨੂੰ ਰੇਡੀਓ 'ਤੇ ਆਉਣਾ ਹੈਗਾ ਅਤੇ ਸਾਰੇ ਸਰੋਤਿਆਂ ਨਾਲ ਗੱਲਬਾਤ ਕਰਨੀ ਹੈ।
0: ਅੱਛਾ, ਇਹਨੂੰ ਐਂ ਵੀ ਕਹਿ ਸਕਦੇ ਸੀ ਹਾਂ ਸਵੇਰੇ ਸਵੇਰੇ ਬੋਣੀ ਕਰ
1: ਆਏ।
0: ਅੱਛਾ, ਖਾਤੇ ਖੁਤੇ ਵਧੀਆ ਖੋਲੇਗੇ ਬੋਣੀ ਦੇ?
1: ਹਾਂ ਵਧੀਆ ਜੀ, ਸੁੱਖ ਨਾਲ ਤਿੰਨ ਭਰਾ ਹੈਗੇ ਆ।
0: ਓਏ ਹੋਏ ਹੋਏ ਹੋਏ, ਤੁਸੀਂ ਤਾਂ ਫਿਰ ਵਾਜ ਹੀ ਵਾਜ ਤਾਂ ਪੂਰੇ ਅਮੀਰ ਹੋਵੋਗੇ।
1: ਹਾਂ ਅੱਜ ਪੂਰੇ ਅਮੀਰ ਹੈ,
0: ਇਹਦਾ ਮਤਲਬ ਕੱਲ ਕੱਲ ਸ਼ੋਪਿੰਗ ਹੈ,
1: ਕੱਲ ਸ਼ੋਪਿੰਗ।
0: ਚਲੋ ਅੱਛੀ ਗੱਲ ਹੈ ਜੀ, ਇਹੀ ਜ਼ਿੰਦਗੀ ਦੀ ਖੂਬਸੂਰਤੀ ਹੈ ਔਰ ਇਸੇ ਖੂਬਸੂਰਤੀ ਦੇ ਵਿੱਚ ਜ਼ਿੰਦਗੀ ਹੋਰ ਖੂਬਸੂਰਤ ਹੁੰਦੀ ਹੈ ਅਤੇ ਇਹਨਾਂ ਰਿਸ਼ਤਿਆਂ ਦੇ ਨਾਲ ਵੀ ਜ਼ਿੰਦਗੀ ਖੂਬਸੂਰਤ ਹੁੰਦੀ ਹੈ। ਅਤੇ ਸਾਡੇ ਜਿਹੜੇ ਸਰੋਤੇ ਨੇ ਉਹਨਾਂ ਨਾਲ ਵੀ ਸਾਡਾ ਬੜਾ ਹੀ ਪਿਆਰਾ ਖੂਬਸੂਰਤ ਜਿਹਾ ਰਿਸ਼ਤਾ ਹੈ। ਉਸੇ ਹੀ ਰਿਸ਼ਤੇ ਦੇ ਤਹਿਤ ਸਾਡੇ ਸਰੋਤੇ ਸਾਡੇ ਸਟੂਡੀਓ ਦਾ ਨੰਬਰ 0164-2244-331 'ਤੇ ਕਾਲ ਮਿਲਾ ਸਕਦੇ ਨੇ, ਪ੍ਰੋਗਰਾਮਾਂ ਪ੍ਰਤੀ ਆਪਣੀ ਰਾਏ, ਸੁਝਾਅ, ਸ਼ਿਕਾਇਤਾਂ, ਮਸ਼ਵਰੇ ਸਾਨੂੰ ਦੱਸ ਸਕਦੇ ਨੇ। ਅਤੇ ਨਾਲ ਹੀ ਨਾਲ 70-173-73-140 ਜੋ ਕਿ ਸਾਡਾ ਵਟਸਐਪ ਨੰਬਰ ਹੈ, ਇਸ ਨੰਬਰ 'ਤੇ ਵੀ ਤੁਸੀਂ ਹੁਣੇ ਪ੍ਰੋਗਰਾਮ ਸਰੋਤਾ ਮੰਚ ਸ਼ੁਰੂ ਹੋ ਚੁੱਕਿਆ, ਤੁਸੀਂ ਆਪਣੇ ਸੁਝਾਅ, ਸ਼ਿਕਵੇ, ਸ਼ਿਕਾਇਤਾਂ ਔਰ ਜੇਕਰ ਕੋਈ ਮਸ਼ਵਰਾ ਵੀ ਹੈ ਤਾਂ ਤੁਸੀਂ 70-173-73-146 'ਤੇ ਸਾਨੂੰ ਭੇਜ ਸਕਦੇ ਹੋ। ਅਤੇ ਫਿਰ ਸੁਨੀਤਾ ਜੀ, ਗੀਤ ਦੇ ਨਾਲ ਆਗਾਜ਼ ਕਰਨਾ ਨਾ।
1: ਗੀਤ ਕਿਹੜਾ ਸੁਣਾਉਂਗੇ ਅੱਜ?
0: ਹੁਣ ਅੱਜ ਦੀਵਾਲੀ ਤਾਂ ਹੈ ਨੀ ਗੀ,
1: ਫਿਰ ਅੱਜ ਰੱਖੜੀ ਦਾ ਹੀ ਗੀਤ ਸੁਣਾਉਂਗੇ ਸਾਰਿਆਂ ਨੂੰ।
0: ਬਿਲਕੁਲ ਜੀ ਬਿਲਕੁਲ, ਰੱਖੜੀ 'ਤੇ ਖੂਬਸੂਰਤ ਜਿਹਾ ਗੀਤ।

0: ਜੀ ਸੋ ਤਾਂ ਇੱਕ ਸਾਡੇ ਨਾਲ ਟੈਲੀਫੋਨ ਲਾਈਨ ਤੇ ਜੀ ਕਰਦੇ ਆਂ ਅਸੀਂ ਇਹਨਾਂ ਨਾਲ ਗੱਲ।
1: ਹੈਲੋ
2: ਹੈਲੋ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ ਤੇ ਕਿੱਥੋਂ ਬੋਲਦੇ ਹੋ?
2: ਜਨਾਬ ਬਰਨਾਲਾ ਪਿੰਡ ਤੋਂ ਲੰਮਾ ਤੋਂ ਸੁਖਦੀਪ ਸਿੰਘ ਗੱਲ ਬੋਲਦਾ ਜੀ।
1: ਪਹਿਲਾਂ ਤਾਂ ਤੁਹਾਡਾ ਸਰੋਤਾ ਮੰਚ ਵਿੱਚ ਫੋਨ ਕਰਨ ਲਈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਵਿੱਚ ਫੋਨ ਕਰਨ ਦੇ ਲਈ। ਤੇ ਹੁਣ ਤੁਸੀਂ ਪ੍ਰੋਗਰਾਮਾਂ ਬਾਰੇ ਕੀ ਗੱਲ ਕਰਨਾ ਚਾਹੁੰਦੇ ਹੋ?
2: ਪ੍ਰੋਗਰਾਮਾਂ ਬਾਰੇ ਤਾਂ ਜੀ ਪਹਿਲਾਂ ਰੱਖੜੀ ਦੇ ਤਿਉਹਾਰ ਦੀਆਂ ਸਾਰੀ ਆਪਣੇ ਦੇਸ਼ ਨੂੰ ਵਧਾਈਆਂ ਜੀ।
1: ਜੀ ਸੁਖਦੀਪ ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
1: ਜੀ ਤੁਹਾਨੂੰ ਵੀ ਬਹੁਤ ਸਾਰੀਆਂ ਵਧਾਈਆਂ ਜੀ ਰੱਖੜੀ ਦੇ ਤਿਉਹਾਰ ਦੀਆਂ, ਤੇ ਫੇਰ ਪ੍ਰੋਗਰਾਮਾਂ ਪ੍ਰਤੀ ਕੀ ਸੁਝਾਅ ਤੇ ਰਾਏ ਹੈ ਜੀ?
2: ਪ੍ਰੋਗਰਾਮ ਤਾਂ ਜੀ ਪੂਰੇ ਵੀ ਚੱਲ ਰਹੇ ਆ, ਜਿਹੜਾ ਅੱਜ ਰੱਖੜੀ ਤਿਉਹਾਰ ਤੇ ਪਹਿਰੇ ਕੀਤਾ ਸੀ ਪ੍ਰੋਗਰਾਮ 12:10 ਤੇ
1: ਜੀ
2: ਰੋੜਾ ਤਾਂ ਜੀ ਮਮਤਾ ਰੋੜਾ ਮੈਡਮ ਨੇ।
1: ਹਾਂਜੀ ਹਾਂਜੀ
2: ਹਾਂਜੀ ਹਾਂਜੀ। ਤੇ ਆਪਣਾ ਇੱਕ ਪ੍ਰੋਗਰਾਮ ਸੀਗਾ 5:00 ਆਪਾਂ ਹੁਣ ਚੱਲ ਕੇ ਹੋਗਾ।
1: ਬਿਲਕੁਲ ਜੀ ਬਿਲਕੁਲ
2: ਫੁਲਕਾਰੀ ਜੀ, ਬਹੁਤ ਵਧੀਆ ਕਰਿਆ ਜੀ ਪ੍ਰੋਗਰਾਮ
1: ਜੀ, ਬਹੁਤ ਬਹੁਤ ਸ਼ੁਕਰੀਆ।
2: ਹਾਂਜੀ ਹਾਂਜੀ, ਪਿਛਲੇ ਜਿਹੜਾ ਵੀ ਐਤਵਾਰ ਜੀ ਆਪਣਾ ਚੱਲਿਆ ਸੀ ਪੈਗਾਮ,
1: ਹਾਂਜੀ
2: ਪੈਗਾਮ ਤਾਂ ਜੀ ਸਿਰੇ ਹੋ ਗਿਆ
1: ਜੀ। ਬਹੁਤ ਬਹੁਤ ਸ਼ੁਕਰੀਆ ਸੁਖਦੀਪ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ।
2: ਇਸ ਗੱਲ ਲਈ ਥੋੜਾ ਧੰਨਵਾਦ ਕਰਨਾ ਚਾਹੁੰਦੇ ਹਾਂ ਅਸੀਂ
1: ਜੀ, ਤੁਹਾਡਾ ਵੀ ਪ੍ਰੋਗਰਾਮ ਬਹੁਤ ਧੰਨਵਾਦ। ਔਰ ਬਲਜੀਤ ਸ਼ਰਮਾ ਜੀ ਵੱਲੋਂ ਪੇਸ਼ ਕੀਤਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ, ਜਿਹੜਾ ਕਿ ਹੁਣੇ 5 ਵਜੇ ਸਾਡੇ ਪਿੰਡ ਸਾਡੇ ਖੇਤ ਦੇ ਅੰਤਰਗਤ ਜਿਹੜਾ ਪਿੰਡਾਂ ਵਾਲੇ ਸੀਗਾ ਉਹਦੇ ਵਿੱਚ ਤੁਹਾਨੂੰ ਪਸੰਦ ਆਇਆ, ਬਹੁਤ ਬਹੁਤ ਸ਼ੁਕਰੀਆ। ਔਰ ਦੁਪਹਿਰ 12:10 ਤੇ ਜਿਹੜਾ ਪ੍ਰੋਗਰਾਮ ਸੁਣਿਆ ਉਹ ਵੀ ਤੁਹਾਨੂੰ ਪਸੰਦ ਆਇਆ, ਉਹਦੇ ਲਈ ਵੀ ਬਹੁਤ ਬਹੁਤ ਧੰਨਵਾਦ।
2: ਹਾਂਜੀ ਹਾਂਜੀ, ਜਿਹੜੀ ਆਪਣੀ ਮੈਡਮ ਆਪਣੀ ਜਿਹੜੇ ਦੁਪਹਿਰੇ ਪ੍ਰੋਗਰਾਮ ਕੀਤਾ ਸੀ ਸੀਮਾ ਮਹਿਰਾ ਨੇ,
1: ਹਾਂਜੀ ਸੀਮਾ ਜੀ ਨੇ,
2: ਹਾਂਜੀ ਹਾਂਜੀ ਬਹੁਤ ਵਧੀਆ ਕੀਤੇ ਪ੍ਰੋਗਰਾਮ ਦੋਨੇ ਤੇ ਆਪਣਾ ਸੁਰੀਲੀ ਦੁਪਹਿਰ ਤੇ ਟੈਲੀਫੋਨ ਮਿਲਾਓ ਜੀ
1: ਜੀ।
2: ਤੇ ਆਪਣਾ ਤੇ ਵੀਰਵਾਰ ਨੂੰ ਸਵੇਰੇ ਕੱਲ ਸੱਜਰੀ ਸਵੇਰ ਦੇ ਤਹਿਤ ਆਪਣੀ ਸੀਮਾ ਮਹਿਰਾ ਤੇ ਸੰਦੀਪ ਸਿਰਗਲ ਵੱਲੋਂ ਸੁਰਲੀਆ ਪ੍ਰੋਗਰਾਮ ਪੂਰਾ ਸਿੱਖ ਲਿਆ ਜੀ।
1: ਜੀ ਤੁਹਾਨੂੰ ਸੁਰਲੀਆ ਪ੍ਰੋਗਰਾਮ ਵੀ ਬਹੁਤ ਪਸੰਦ ਆਇਆ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
2: ਹਾਂਜੀ ਹਾਂਜੀ, ਤੇ ਖੁੰਡ ਚਰਚਾ ਜੀ ਪਰਤੋਂ ਆਪਣੇ ਬੁੱਧਵਾਰ ਨੂੰ 5 ਵਜੇ ਚੱਲਿਆ ਸੀ, ਉਹ ਵੀ ਵਧੀਆ ਲੱਗਿਆ ਜੀ ਸਾਨੂੰ ਪ੍ਰੋਗਰਾਮ। ਤੇ ਬਾਕੀ ਜੀ ਏਟੀਕਟ ਸਾਰੇ ਪ੍ਰੋਗਰਾਮ ਪੂਰੇ ਘਰ ਚੱਲ ਰਹੇ ਆ
1: ਜੀ। ਬਹੁਤ ਬਹੁਤ ਸ਼ੁਕਰੀਆ ਜੀ।
2: ਹਾਂਜੀ ਉਹ ਆ ਜੀ ਸੁਝਾਅ ਦਾ, ਇੱਕ ਸੁਝਾਅ ਹੈਗਾ ਜੀ, ਪ੍ਰੋਮੋ ਜੀ ਛੋਟੇ ਕਰੇ ਜਾਣ ਮੜੇ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ ਜੀ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਵਿੱਚ ਫੋਨ ਕਰਨ ਦੇ ਲਈ ਤੇ ਪ੍ਰੋਗਰਾਮਾਂ ਪ੍ਰਤੀ ਆਪਣੀ ਰਾਏ ਸੁਝਾਅ ਮਸ਼ਵਰੇ ਸ਼ਿਕਾਇਤਾਂ ਤੁਸੀਂ ਵੀ 0164-2442-3131 ਤੇ ਦੇ ਸਕਦੇ ਹੋ, ਤੇ ਨਾਲ ਹੀ ਨਾਲ ਜਿਹੜਾ ਸਾਡਾ ਵਟਸਐਪ ਨੰਬਰ ਹੈ 7713-73143 ਤੇ ਸਾਨੂੰ ਭੇਜ ਸਕਦੇ ਹੋ।

0: ਪ੍ਰੋਗਰਾਮ ਤਾਂ ਜੀ ਬਹੁਤ ਵਧੀਆ ਚੱਲ ਰਿਹਾ ਜੀ ਮੈਡਮ ਜੀ।
1: ਜੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ।
0: ਸ਼ਿਕਾਇਤ ਸੀਗੀ ਜੀ, ਮੈਂ ਨਾ ਚਿੱਠੀਆਂ ਪਾਉਂਦਾ ਹੁੰਦਾ ਜੀ, ਚਿੱਠੀਆਂ ਨੀ ਮੇਰੇ ਭੇਜ ਰਹੇ ਜੀ।
1: ਅੱਛਾ, ਪਹਿਲਾਂ ਆਪਣਾ ਇੱਕ ਵਾਰੀ ਨਾਮ ਦੱਸੋ।
0: ਪਰਮਜੀਤ ਸਿੰਘ, ਪਿੰਡ ਫੱਤਾ ਮਾਲੂਗਾ, ਜ਼ਿਲ੍ਹਾ ਮਾਨਸਾ ਜੀ।
1: ਅੱਛਾ ਅੱਛਾ ਅੱਛਾ ਜੀ ਪਰਮਜੀਤ ਜੀ, ਹਾਂ ਜੀ, ਕਿਹੜੇ ਪ੍ਰੋਗਰਾਮ 'ਚ ਤੁਸੀਂ ਚਿੱਠੀਆਂ ਪਾਉਂਦੇ ਹੋ?
0: ਸਰੋਤਾ ਮੰਚ 'ਚ ਵੀ ਪਾਉਂਦੇ ਹੁੰਦੇ ਜੀ, ਤੇ ਆਪਣੇ ਸਰੀਰ ਦੀ ਦੁਪਹਿਰ ਵਾਲੀ 'ਚ ਵੀ ਪਾਉਂਦੇ ਹੁੰਦੇ ਜੀ।
1: ਅੱਛਾ, ਸਰੋਤਾ ਮੰਚ ਦੇ ਵਿੱਚ ਵੀ ਚਿੱਠੀਆਂ ਪਾਉਂਦੇ ਹੋ ਤੇ ਸੁਰੀਲੀ ਦੁਪਹਿਰ 'ਚ ਵੀ ਪਾਉਂਦੇ ਹੋ?
0: ਪੇਸ਼ ਨਹੀਂ ਹੋਈਆਂ ਦੀ ਕੀ ਗੱਲ ਹੈ ਜੀ ਇਹ?
1: ਦੇਖੋ, ਵੈਸੇ ਜਿੰਨੇ ਸਾਡੇ ਕੋਲੇ ਖਾਤਾ ਆਏ ਹੁੰਦੇ ਆ ਜਾਂ ਵਟਸਐਪ ਤੇ ਸੁਨੇਹੇ ਆਏ ਹੁੰਦੇ ਆ ਨਾ, ਉਹ ਅਸੀਂ ਸਾਰੇ ਹੀ ਸ਼ਾਮਿਲ ਕਰਦੇ ਆ। ਹੁਣ ਵੀ ਸਾਡੇ ਕੋਲ ਇਸ ਪ੍ਰੋਗਰਾਮ ਦੇ ਵਿੱਚ ਕਾਫੀ ਖਤ ਨੇ, ਔਰ ਦੇਖਦੇ ਆ ਕਿ ਤੁਹਾਡਾ ਖਤ ਸਾਡੇ ਕੋਲੇ ਪਹੁੰਚਿਆ ਜਾਂ ਨਹੀਂ ਪਹੁੰਚਿਆ, ਪਰ ਅੱਜ ਤੁਹਾਡੀ ਕਾਲ ਲੱਗ ਗਈ ਹੈ।
0: ਇੱਕ ਸਾਡੇ ਪਿੰਡ ਤੋਂ ਜਾਂਦਾ ਜੀ, ਡਾ ਕੇ ਉਹਨੂੰ ਫੜਾਉਣ, ਉਹਨੂੰ ਆਪਣੇ ਬਠਿੰਡੇ ਹੀ ਲੱਗਿਆ ਹੋਇਆ, ਸਪੈਸ਼ਲ ਕਹਿੰਦਾ ਵੀ ਮੈਂ ਫੜਾ ਕੇ ਆਉਣਾ ਹੁੰਦਾ ਜੀ।
1: ਅੱਛਾ,
0: ਸਪੈਸ਼ਲ ਹੋ ਰਿਹਾ, ਮੈਂ 2-3 ਚਿੱਠੀਆਂ ਉਸੇ ਮੁੰਡੇ ਨੂੰ ਭੇਜੀਆਂ ਸੀਗੀਆਂ ਜੀ, ਤੇ ਉਹਨੇ
1: ਚਲੋ, ਅੱਜ ਤੁਹਾਡਾ ਖਤ ਤਾਂ ਨਹੀਂ, ਲੇਕਿਨ ਅੱਜ ਤੁਹਾਡੀ ਫੋਨ ਕਾਲ ਲੱਗ ਗਈ ਹੈ। ਹੁਣ ਦੱਸੋ ਕੀ ਕਹਿਣਾ?
0: ਬਸ ਇਹੀ ਕਹਿਣਾ ਸੀਗਾ ਜੀ, ਬ੍ਰਿਜੀਤ ਸ਼ਰਮਾ ਜੀ ਦਾ ਧੰਨਵਾਦ ਕਰਦੇ ਹਾਂ, ਜਿਹੜੇ ਪ੍ਰੋਗਰਾਮ ਪੇਸ਼ ਕਰਦੇ ਨੇ, ਬਹੁਤ ਵਧੀਆ ਪ੍ਰੋਗਰਾਮ ਲਾਉਂਦੇ ਨੇ ਤੇ।
1: ਜੀ ਬਹੁਤ ਬਹੁਤ ਸ਼ੁਕਰੀਆ ਬਲਜੀਤ ਸ਼ਰਮਾ ਜੀ, ਇਸ ਵੇਲੇ ਸੁਣ ਰਹੇ ਹੋਣਗੇ, ਉਹਨਾਂ ਵੱਲੋਂ ਤੁਹਾਨੂੰ ਬਹੁਤ ਸਾਰਾ ਧੰਨਵਾਦ।
0: ਮੁਬਾਰਕਾਂ ਜੀ ਹੋਏ ਰੱਖੀ ਗਏ ਜੀ।
1: ਜੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ। ਹੋਰ ਕੁਛ ਪ੍ਰੋਗਰਾਮਾਂ ਬਾਰੇ? ਚਿੱਠੀ ਜ਼ਰੂਰ ਪਾਇਓ ਤੁਸੀਂ, ਅਸੀਂ ਸ਼ਾਮਿਲ ਵੀ ਕਰਾਂਗੇ। ਬਾਕੀ ਸੁਪੋਜ਼ ਮੰਨ ਲਓ ਅਗਰ ਤੁਹਾਡੀ ਚਿੱਠੀ ਸ਼ਾਮਿਲ ਨਹੀਂ ਹੋ ਰਹੀ, ਤਾਂ ਇੱਕ ਜਿਹੜਾ 77173773140 ਵਾਲਾ ਵਟਸਐਪ ਨੰਬਰ ਹੈ ਨਾ, ਉਸ ਤੇ ਤੁਸੀਂ ਆਪਣਾ ਸੁਨੇਹਾ ਚੱਲਦੇ ਪ੍ਰੋਗਰਾਮ 'ਚ ਭੇਜ ਦਿਆ ਕਰੋ ਜਾਂ ਪ੍ਰੋਗਰਾਮ ਤੋਂ ਪਹਿਲਾਂ ਭੇਜ ਦਿਆ ਕਰੋ।
0: ਨਹੀਂ ਮੈਡਮ, ਮੇਰੇ ਕੋਲ ਨਾ ਜੀ ਫੋਨ ਕੀਪੈਡ ਵਾਲਾ ਹੈ ਜੀ, ਮੈਂ ਕੋਈ ਵੱਡਾ ਫੋਨ ਨਹੀਂ ਹੈਗਾ।
1: ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ, ਫੇਰ ਬਸ ਠੀਕ ਹੈ, ਅਸੀਂ
0: ਤੁਹਾਡੇ ਨਾਲ ਫੋਨ ਕਰਦਾ ਹੁੰਦਾ ਜੀ, ਤੇ ਜਾ ਆਪਣੇ ਚਿੱਠੀਆਂ ਪਾਉਣ ਆਉਂਦਾ ਜੀ, ਇੱਕ ਮੇਰਾ ਕਾਲ ਬਹੁਤ ਮਸਾ ਲੱਗਦੀ ਹੈ।
1: ਨਿਕੋਲ ਤਾਂ ਜੀ ਮਸਾ ਹੀ ਲੱਗਦੀ ਹੁੰਦੀ ਹੈ। ਚਲੋ, ਪ੍ਰੋਗਰਾਮ 'ਚ ਫੋਨ ਕੀਤਾ, ਬਹੁਤ ਬਹੁਤ ਸ਼ੁਕਰੀਆ ਜੀ।
0: ਠੀਕ ਹੈ, ਸ਼ੁਕਰੀਆ, ਧੰਨਵਾਦ
1: ਜੀ। ਸੁਨੀਤਾ ਜੀ ਸਾਡੇ ਨਾਲ ਕਾਲਰ ਜੁੜੇ ਨੇ ਹੈ ਨਾ, ਅਤੇ 77173773140 'ਤੇ 20 ਸਾਡੇ ਕੋਲ ਸੁਨੇਹੇ ਆਏ ਹੋਏ ਨੇ, ਅਤੇ ਫਿਰ ਕਿਹੜਾ ਸੁਨੇਹਾ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੋਗੇ?
2: ਹਾਂਜੀ, ਸੁਨੇਹੇ ਤਾਂ ਬਹੁਤ ਆਏ ਹੋਏ ਹੈ, ਪਹਿਲਾਂ ਮੈਂ ਜਿਹੜਾ ਪਹਿਲਾ ਸੁਨੇਹਾ ਹੈ ਉਹ ਹੀ ਪੜ੍ਹ ਕੇ ਦੱਸਦੀ ਹਾਂ ਅੱਜ ਸਰੋਤਿਆਂ ਨੂੰ। ਪੇਸ਼ਕਰਤਾ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪਿੰਡ ਬੁਰਜ ਮਹਿਮਾ ਮਾਨਸਾ ਨੇੜੇ ਮੋੜ ਮੰਡੀ, ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਕਾਕੂ ਜੱਸਲ ਪਿੰਡ ਸ਼ੇਖਪੁਰਾ, ਗੁਰਜੀਤ ਲੰਬਰਦਾਰ ਮਾਨਸਾ ਕਲਾਂ, ਚੈਨਾ ਭੁੱਲਰ ਪਿੰਡ ਜੋਧਪੁਰ ਪਾਖਰ, ਮੰਗੂ ਰਾਜਧਾਨੀ ਮੌੜ ਮੰਡੀ, ਤੱਗੜ ਫੈਮਿਲੀ ਸਾਰੀ
1: ਜੀ, ਤੱਗੜ ਫੈਮਿਲੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
2: ਹਾਂਜੀ, ਗੱਲ ਕਰੀਏ ਪ੍ਰੋਗਰਾਮਾਂ ਦੀ, ਤਾਂ ਉਹਨਾਂ ਨੇ ਪ੍ਰੋਗਰਾਮਾਂ ਬਾਰੇ ਜੋ ਲਿਖਿਆ ਹੈ ਉਹ ਬੜੇ ਹੀ ਵਧੀਆ ਢੰਗ ਨਾਲ ਪੇਸ਼ ਕੀਤੇ ਜਾਂਦੇ ਆ, ਕਹਿੰਦੇ ਸਾਰੇ ਪ੍ਰੋਗਰਾਮ, ਅਤੇ ਧੰਨਵਾਦ ਕੀਤਾ ਹੈ ਸਾਰੀ ਹੀ ਰੇਡੀਓ ਟੀਮ ਦਾ
1: ਜੀ। ਦੇਖੋ ਸਾਡੇ ਸੋਤੇ ਕਿੰਨਾ ਪਿਆਰ ਕਰਦੇ ਆ ਨਾ, ਟੈਲੀਫੋਨ ਲਾਈਨ ਵੀ ਟ੍ਰੀ ਕਰ ਰਹੀ ਹੈ, ਅਤੇ ਇੱਧਰ ਤੱਗੜ ਸਾਹਿਬ ਦਾ ਜਿਹੜਾ ਵਟਸਐਪ ਸੁਨੇਹਾ ਪੜਿਆ ਜਾ ਰਿਹਾ,
2: ਅਤੇ ਪਹਿਲਾਂ ਸੁਨੇਹਾ ਪੜ੍ਹੀਏ ਜਾਂ ਫੋਨ ਲਈਏ?
1: ਨਹੀਂ, ਅਸੀਂ ਸੁਨੇਹਾ ਹੀ ਪੜ੍ਹ ਰਹੇ ਹਾਂ, ਤੇ ਸੁਨੇਹਾ ਹੀ ਪੜ੍ਹ,
2: ਪਹਿਲਾਂ ਇਹਨੂੰ ਪੂਰਾ ਪੜ੍ਹ ਦਈਏ ਇੱਕ ਵਾਰੀ। ਠੀਕ ਹੈ ਜੀ, 27 ਅਗਸਤ ਨੂੰ ਦੁਪਹਿਰ ਵੇਲੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ, ਵਕੀਲ ਸਾਹਿਬਾਂ ਨੇ ਸੋਹਣਾ ਚਾਨਣਾ ਪਾਇਆ
1: ਜੀ,
2: ਮੈਨੂੰ ਵੀ ਇੱਕ ਸਵਾਲ ਦਾ ਜਵਾਬ ਮਿਲ ਗਿਆ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੈਗੇ ਇਹ
1: ਜੀ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਨੂੰ ਉਹਨਾਂ ਵੱਲੋਂ ਪੇਸ਼ ਕੀਤਾ ਪ੍ਰੋਗਰਾਮ ਪਸੰਦ ਆਇਆ।
2: ਠੀਕ ਹੈ ਜੀ, ਇਸ ਤੋਂ ਬਾਅਦ ਕਹਿ ਰਹੇ ਹੈ ਕਿ ਬਲਜੀਤ ਸ਼ਰਮਾ ਜੀ ਬਹੁਤ ਸੋਹਣੇ ਤਰੀਕੇ ਨਾਲ ਵਕੀਲ ਸਾਹਿਬ ਨਾਲ ਸਵਾਲ ਜਵਾਬ ਕਰਦੇ ਸਨ, ਧੰਨਵਾਦ ਸ਼ਰਮਾ ਜੀ, ਇਹਨਾਂ ਨੇ ਬਲਜੀਤ ਸਰ ਦਾ ਧੰਨਵਾਦ ਕੀਤਾ
1: ਜੀ। ਬਿਲਕੁਲ ਜੀ, ਬਲਜੀਤ ਸ਼ਰਮਾ ਜੀ ਦੀ ਰਹਿਨਮਾਈ ਹੇਠ ਸਾਰੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ, ਔਰ ਬੜਾ ਹੀ ਮਕਬੂਲ ਪ੍ਰੋਗਰਾਮ ਹੈ ਮੁਸ਼ਕਿਲ ਦੱਸੋ ਹੱਲ ਦੱਸਾਂਗੇ, ਜਿਹੜਾ ਕਿ ਤੁਹਾਨੂੰ ਪਸੰਦ ਆਇਆ। ਬਹੁਤ ਬਹੁਤ ਸ਼ੁਕਰੀਆ
2: ਆਪ ਜੀ ਦੀ ਸਾਰੀ ਟੀਮ, FM ਬਠਿੰਡਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ ਜੀ, ਅਤੇ ਬਲਜੀਤ ਸ਼ਰਮਾ ਜੀ ਇਸ ਤਰ੍ਹਾਂ ਸੋਹਣੇ ਸੋਹਣੇ ਮਹਿਮਾਨਾਂ ਨਾਲ ਵਿਚਾਰ ਵਟਾਂਦਰਾ ਕਰਾਉਂਦੇ ਰਹੋ, ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਫਿਰ ਧੰਨਵਾਦ ਕਰਤਾ ਇਹਨਾਂ ਨੇ, ਕਿਉਂਕਿ ਉਹ ਪ੍ਰੋਗਰਾਮ ਹੀ ਬਹੁਤ ਸੋਹਣੇ ਸੋਹਣੇ ਪੇਸ਼ ਕਰਦੇ ਹੈਗੇ, ਅਤੇ ਇਹਨਾਂ ਜਿਹੜੀ ਜਿਹੜੀ ਪੇਸ਼ਕਾਰੀ ਕਰਕੇ ਉਹਨਾਂ ਨੂੰ ਸਾਰੇ ਧੰਨਵਾਦ ਕੀਤਾ, ਅਤੇ ਪ੍ਰੋਗਰਾਮ ਸਾਰੇ ਇੱਕ ਤੋਂ ਇੱਕ ਵੱਧ ਕੇ ਚੱਲਦੇ ਹਨ ਜੀ, ਆਪ ਜੀ ਦੇ ਸੋਹਣੇ ਤਰੀਕੇ ਨਾਲ ਪੇਸ਼ਕਾਰੀ ਕਰਦੇ ਹੋ, ਸਾਰੀ FM ਟੀਮ ਦਾ ਵੀ ਧੰਨਵਾਦ
1: ਜੀ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡਾ ਵੀ ਬਹੁਤ ਸਾਰਾ ਧੰਨਵਾਦ। ਤੱਗੜ ਫੈਮਿਲੀ ਦਾ ਇਹ ਜਿਹੜਾ ਸੁਨੇਹਾ ਸੀਗਾ ਜੀ, ਬੁਰਜ ਮਹਿਮਾਗੜ ਹਨੂੰਮਾਨਗੜ੍ਹ ਤੋਂ, ਅਤੇ ਬਹੁਤ ਬਹੁਤ ਸ਼ੁਕਰੀਆ ਤੱਗੜ ਫੈਮਿਲੀ ਦਾ, ਅਤੇ 0164-2442-331 ਤੁਸੀਂ ਡਾਇਲ ਕਰ ਸਕਦੇ ਹੋ ਸਾਡੇ ਸਟੂਡੀਓ ਦਾ ਨੰਬਰ, ਅਤੇ ਨਾਲ ਨਾਲ 77173773146 'ਤੇ ਤੁਸੀਂ ਆਪਣੇ ਰਾਏ, ਸੁਝਾਅ, ਸ਼ਿਕਵੇ, ਸ਼ਿਕਾਇਤਾਂ ਸਾਨੂੰ ਭੇਜ ਸਕਦੇ ਹੋ। ਇੱਕ ਸਰੋਤਾ ਸੁਨੀਤਾ ਜੀ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਹੈ
2: ਜੀ। ਹੈਲੋ।
3: ਹੈਲੋ,
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ।

0: ਲੱਗਦੇ ਆ।
1: ਹਾਂਜੀ
0: ਪ੍ਰੋਗਰਾਮ ਦੱਸੋ ਕਿਹੜੇ ਕਿਹੜੇ ਵਧੀਆ ਲੱਗਦੇ ਆ, ਤੇ ਸਾਰੇ ਪ੍ਰੋਗਰਾਮ
1: ਪ੍ਰੋਗਰਾਮ
0: ਮੈਨੂੰ
1: ਤਾਂ ਜੀ
0: ਸੁਝਾ ਦਵੋ।
1: ਮੈਨੂੰ ਤਾਂ ਸਾਰੇ ਹੀ ਵਧੀਆ ਲੱਗਦੇ, ਇੱਕ ਤੋਂ ਵੱਧ ਕੇ ਇੱਕ ਨੇ ਜੀ, ਕੋਈ ਨਿੰਦਰਾਜ ਪ੍ਰੋਗਰਾਮ ਥੋੜਾ।
0: ਅੱਛਾ, ਤੇ ਸਾਰੇ ਪ੍ਰੋਗਰਾਮ ਸੁਣਦੇ ਹੁੰਨੇ ਹੋ?
1: ਹਾਂ ਸਾਰਾ ਸੁਣਦਾ, ਕਈ ਵਾਰ ਨਾ ਸ਼੍ਰੀ ਸੰਧੀ ਲੱਗਦਾ ਸੀ,
0: ਅੱਛਾ
1: ਤੇ
0: ਜੀ,
1: ਕਈ ਵਾਰ ਨਾ ਪਾਣੀ ਪੁਣ ਲੱਗਦਾ ਉਹ ਸੁਣੀਦਾ ਵੀ ਨਹੀਂ ਕਈ ਵਾਰੀ।
0: ਕਿਵੇਂ
1: ਤਾਂ
0: ਕਿਵੇਂ ਕਿਵੇਂ?
1: ਮੇਰੀ ਇੱਕ ਮਿਹਨਤ ਆ ਗਈ ਜੀ।
2: ਹਾਂਜੀ ਹਾਂਜੀ, ਬੋਲੋ ਜੀ।
0: ਬੋਲੋ।
1: ਤੁਸੀਂ ਜੇ ਸ੍ਰੀ ਮੱਧ ਭਗਵਤ ਪੁਰਾਣ ਤੇ ਕਰੋ ਜੀ ਪ੍ਰੋਗਰਾਮ।
2: ਹਾਂਜੀ,
1: ਸ੍ਰੀ ਮੱਧ ਭਗਵਤ ਪੁਰਾਣ ਹੈ ਜੀ।
2: ਹਾਂਜੀ ਹਾਂਜੀ,
1: ਜੇ ਉਹ ਤੇ ਕਰੋ ਜੀ ਪ੍ਰੋਗਰਾਮ, ਬੜਾ ਵਧੀਆ ਜੀ।
2: ਜੀ ਜ਼ਰੂਰ ਜੀ ਜ਼ਰੂਰ, ਅਸੀਂ ਤੁਹਾਡਾ ਸੁਝਾਅ ਨੋਟ ਕਰ ਲਿਆ ਤੇ ਉੱਚ ਅਧਿਕਾਰੀਆਂ ਤੱਕ ਪਹੁੰਚ ਜਾਏਗਾ ਤੁਹਾਡਾ ਜਿਹੜਾ ਸੁਝਾਅ ਹੈ। ਬਾਕੀ ਕੁਝ ਕੁ ਜਿਹੜੇ ਪ੍ਰੋਗਰਾਮ, ਕੁਝ ਕੁ ਜਿਹੜੇ ਐਪੀਸੋਡ ਨੇ ਤੁਹਾਡੀ ਮੰਗ ਦੇ ਅਕੋਰਡਿੰਗਲੀ ਪਹਿਲਾਂ ਪ੍ਰਸਾਰਿਤ ਹੋ ਚੁੱਕੇ ਨੇ, ਤੇ ਬਾਕੀ ਇਹ ਵੀ ਤੁਹਾਡਾ ਜਿਹੜਾ ਮੰਗ ਹੈ ਉੱਚ ਅਧਿਕਾਰੀਆਂ ਤੱਕ ਜ਼ਰੂਰ ਰੱਖੀ ਜਾਏਗੀ।
1: ਠੀਕ ਹੈ ਭੈਣ ਜੀ, ਮਿਹਰਬਾਨੀ। ਇੱਕ ਭੈਣ ਜੀ ਦਰਸ਼ਨ ਸਿੰਘ ਵਾਸਤੇ ਕਰ ਦਿਓ ਜੀ।
2: ਹਾਂਜੀ,
1: ਦਰਸ਼ਨ ਸਿੰਘ ਵਾਸਤੇ ਸੱਚਾ ਕਹਾਣੀਕਾਰ।
2: ਅੱਛਾ ਜੀ, ਅੱਛਾ, ਉਹ ਵੀ ਨੋਟ ਕਰ ਲਿਆ ਜੀ। ਜ਼ਰੂਰ ਜੀ ਜ਼ਰੂਰ, ਫੇਰ ਆਪਾਂ ਗੀਤ ਜਿਹੜਾ ਚੱਲ ਰਿਹਾ ਸੀ ਉਸੀ ਨੂੰ ਹੀ ਕੰਟੀਨਿਊ ਕਰਦੇ ਆ ਜੀ।

0: ਸੁਨੀਤਾ ਜੀ, ਸਾਨੂੰ ਵਟਸਐਪ ਤੇ ਵੀ ਸੁਨੇਹੇ ਲਗਾਤਾਰ ਪਹੁੰਚ ਰਹੇ ਨੇ ਤੇ ਵਟਸਐਪ ਤੇ ਜਿਹੜੀ ਅ ਜਿਹੜੇ ਸਰੋਤੇ ਭੇਜ ਰਹੇ ਨੇ ਉਹਨਾਂ ਦਾ ਫਿਰ ਕੀ ਹੈ?
1: ਜੀ ਅਗਲਾ ਸੁਨੇਹਾ ਪੜ੍ਹ ਲੈਂਦੇ ਹਾਂ ਜੀ, ਫਿਰ ਮੈਮ ਆਪਾਂ ਕਿੱਥੋਂ ਆਇਆ ਇਹ? ਸੁਖਚੈਨ ਰੋਡ ਪਿੰਡ ਗਦਰਾਣਾ ਤੋਂ ਜੈਲਾ ਸਿੰਘ ਸਰਾਂ ਤੇ ਰੇਸ਼ਮ ਸਿੰਘ ਸੁਖਚੈਨ ਤੋਜਾ ਸਿੰਘ ਸੀਖ ਸੁਖਚੈਨ ਤੋਂ ਨਛੱਤਰ ਸਿੰਘ ਢਿੱਲੋਂ ਪਿੰਡ ਲਾਲਵਾਈ ਗੰਗਾ ਰਾਮ ਪੁੱਚੋ ਮੰਡੀ ਤੋਂ ਮਾੜੀ ਬਿਨ ਗੱਲੋ ਗੱਲ ਚੁੱਕਣੀ ਕੰਧ ਉੱਤੇ ਪੌਣੀ ਸਲਵਾਰ ਸੁੱਕਣੀ, ਇਹ ਇਹਨਾਂ ਨੇ ਮੁਲਾ ਦਾ ਕੋਈ ਗੀਤ ਦੇ ਬੋਲ ਲਿਖੇ ਹੋਏ ਹੈ
0: ਨਹੀਂ, ਤੁਸੀਂ ਅੱਗੇ ਪੜ੍ਹੋ।
1: ਤੇ ਇਹਦੇ ਵਿੱਚ ਹੋਰ ਲਿਖਿਆ, ਪ੍ਰੋਗਰਾਮ ਸਰੋਤਾ ਮੰਚ ਦੀ ਸਾਰੀ ਟੀਮ ਨੂੰ ਨਮਸਕਾਰ। ਸੁਖਚੈਨ ਰੋਡ ਪਿੰਡ ਗਦਰਾਣਾ ਜੈਲਾ ਸਿੰਘ ਸਰਾ, ਅੱਜ ਬਲਜੀਤ ਸ਼ਰਮਾ ਦੇ ਨੇ ਪਿੰਡਾਂ ਵਾਲੇ ਜਿਹੜਾ ਪ੍ਰੋਗਰਾਮ ਕੀਤਾ, ਕਹਿੰਦੇ ਉਹ ਬਹੁਤ ਵਧੀਆ ਕੀਤਾ ਹੈਗਾ, ਉਹਦੇ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰ ਰਹੇ ਹੈਗੇ ਆ ਤੇ ਉਹਨਾਂ ਨੂੰ ਵਧਾਈਆਂ ਵੀ ਦੇ ਰਹੇ ਆ ਰੱਖੜੀ ਦੀਆਂ ਸਾਰਿਆਂ ਨੂੰ।
0: ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਨੂੰ ਬਲਜੀਤ ਸ਼ਰਮਾ ਜੀ ਵੱਲੋਂ ਪੇਸ਼ ਕੀਤਾ ਹੋਇਆ ਅੱਜ ਦਾ ਪ੍ਰੋਗਰਾਮ ਜਿਹੜਾ 5 ਵਜੇ ਤੋਂ 5:30 ਵਜੇ ਪ੍ਰਸਾਰਿਤ ਕੀਤਾ ਗਿਆ। ਫੁਲਕਾਰੀ ਤੁਹਾਨੂੰ ਪਸੰਦ ਆਇਆ, ਇਸ ਦੇ ਲਈ ਤੁਹਾਡਾ ਬਹੁਤ ਬਹੁਤ ਬਹੁਤ ਸਾਰਾ ਸ਼ੁਕਰੀਆ। ਸੁਖਚੈਨ ਰੋਡ ਗਦਰਾਣਾ ਤੋਂ ਜਿਹੜਾ ਇਹ ਸਾਡੇ ਕੋਲ ਸੁਨੇਹਾ ਆਇਆ ਸੀਗਾ, ਤੇ ਅਗਲਾ ਜਿਹੜਾ ਸੁਨੇਹਾ ਹੈ ਉਹ ਸੁਨੀਤਾ ਜੀ, ਕਿਹੜੇ ਸਾਡੇ ਸਰੋਤਾਂ ਨੇ ਜਿਨ੍ਹਾਂ ਨੇ ਸਾਨੂੰ ਭੇਜਿਆ?
1: ਅਗਲਾ ਸੁਨੇਹਾ ਹੈ ਜੀ, ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਕਹਿ ਰਹੇ ਹਾਂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਰੇਡੀਓ ਵਾਲਿਆਂ ਨੂੰ ਜਿੰਨੇ ਵੀ ਸੁਣਦੇ ਹੈਗੇ ਸਰੋਤੇ ਉਹਨਾਂ ਨੂੰ ਵੀ, ਤੇ ਪੇਸ਼ਕਰਤਾ ਜੀ ਹੈਗੇ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਬੋਲਿਆ, ਤੇ ਬਲਜੀਤ ਸ਼ਰਮਾ ਸਰ ਨੂੰ ਵੀ ਇਹਨਾਂ ਨੇ ਸਤਿ ਸ਼੍ਰੀ ਅਕਾਲ ਬੋਲਿਆ, ਤੇ ਇਹ ਕਹਿ ਰਹੇ ਹਾਂ ਕਿ ਸਾਰੇ ਪ੍ਰੋਗਰਾਮ ਬਹੁਤ ਵਧੀਆ ਲੱਗੇ ਇਹਨਾਂ ਨੂੰ।
0: ਜੀ, ਸਾਰੇ ਪ੍ਰੋਗਰਾਮ ਇਹਨਾਂ ਨੂੰ ਬਹੁਤ ਪਸੰਦ ਨੇ, ਕਿਸੇ ਵੀ ਪ੍ਰਕਾਰ ਦਾ ਜਿਹੜਾ ਇਹਨਾਂ ਨੂੰ ਹੇਰ ਫੇਰ ਔਰ ਬਦਲਾਵ ਨਹੀਂ ਚਾਹੀਦਾ, ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਔਰ ਇੱਕ ਸੁਨੇਹਾ ਸਾਡੇ ਕੋਲ 77, 173, 143, 144 ਤੇ ਹੋਰ ਪਹੁੰਚਿਆ ਹੋਇਆ ਹੈਗਾ, ਇਹ ਸੁਨੇਹੇ ਦੇ ਵਿੱਚ ਸੁਨੀਤਾ ਜੀ ਕੀ ਕਹਿ ਰਹੇ ਨੇ ਸਾਡੇ ਔਰ ਕਿਹੜੇ ਸਰੋਤਾਂ ਸਾਡੇ ਨਾਲ ਜੁੜੇ ਨੇ?
1: ਇਹ ਹੈਗੇ ਆ ਜੱਗਾ ਸਿੰਘ ਰਾਮਾ ਮੰਡੀ ਤੋਂ, ਬਲਜੀਤ ਕੌਰ ਰਾਮਾ ਮੰਡੀ ਤੋਂ, ਸਾਡੇ ਪੋਤਰੇ ਤਨਵੀਰ ਸਿੰਘ, ਗੁਰਵੀਰ ਸਿੰਘ, ਮਨਵੀਰ ਸਿੰਘ, ਜਸਨੂਰ ਸਿੰਘ ਦੀ ਸਤਿ ਸ਼੍ਰੀ ਅਕਾਲ, ਇਹਨਾਂ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਸਾਰਿਆਂ ਵੱਲੋਂ। ਤੇ ਕਹਿੰਦੇ ਜੀ ਖਤ ਟਿਕਾ ਟਿਕਾ ਕੇ ਪੜ੍ਹੋ ਛੱਡਿਓ ਨਾ, ਇਹ ਕਹਿ ਰਹੇ ਆ ਵੀ ਇਹਨਾਂ ਨੇ ਖਤ ਬਹੁਤ ਵੱਡਾ ਭੇਜਿਆ ਹੋਇਆ ਮੈਮ, ਤੇ ਕਹਿ ਰਹੇ ਆ ਵੀ ਖਤ ਦੀ ਹਰੇਕ ਲਾਈਨ ਪੜ੍ਹਨੀ ਹੈਗੀ, ਕੋਈ ਵੀ ਲਾਈਨ ਛੱਡਣੀ ਨਹੀਂ ਹੈਗੀ।
0: ਨਹੀਂ, ਬਿਲਕੁਲ ਨਹੀਂ
1: ਕਹਿੰਦੇ ਜੀ ਆਪ
0: ਛੱਡਾਂਗੇ।
1: ਜੀ ਨੂੰ ਅਤੇ ਆਪ ਜੀ ਦੇ ਸਾਰੇ ਸਟਾਫ ਨੂੰ, ਸਾਰੇ ਸਰੋਤਿਆਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਵਧਾਈਆਂ ਭੇਜਦੇ ਹਾਂ, ਤੇ ਜਿਹੜੇ ਪੈਗਾਮ ਮੈਂ ਅੱਜ ਭੇਜੇ ਹਨ ਕਿਰਪਾ ਕਰਕੇ ਸ਼ਾਮਿਲ ਕਰਿਓ ਜੀ, ਪੈਗਾਮ ਦੀ ਕਟਵਡ ਨਾ ਕਰਿਆ ਕਰੋ, ਕੋਈ ਅੱਖਰ ਪੜ੍ਹਤਾ ਤੇ ਕੋਈ ਅੱਖਰ ਛੱਡਤਾ, ਕੋਈ ਅੱਖਰ ਹੋਰ ਦਾ ਹੋਰ ਹੀ ਪੜ੍ਹਤਾ,
0: ਜੀ
1: ਤੇ ਇਸ ਗੱਲ ਦਾ ਪਤਾ ਲਿਖਣ ਵਾਲੇ ਨੂੰ ਲੱਗ ਜਾਂਦਾ ਹੈ ਕਿ ਕੀ ਦਾ ਕੀ ਬਣ ਗਿਆ। ਸਹੀ ਨੂੰ ਸਹੀ ਪੜਿਆ ਕਰੋ, ਆਪਣੇ ਕੋਲੋਂ ਨਾ ਬਣਾ ਕੇ ਪੜਿਆ ਕਰੋ।
0: ਇਹ ਕਿਹੜੇ ਪ੍ਰੋਗਰਾਮ ਦੀ ਗੱਲ ਕਰ ਰਿਹਾ ਜੀ?
1: ਇਹ ਖਤ ਦੀ ਗੱਲ ਕਰ ਰਹੇ ਹਾਂ ਮੈਮ, ਪ੍ਰੋਗਰਾਮ ਦੀ ਗੱਲ ਨਹੀਂ ਕਰ ਰਹੇ ਹੈਗੇ ਗੇ।
0: ਅੱਛਾ, ਇਹ ਕਹਿ ਰਹੇ ਨੇ ਕਿ ਜਿਹੜੇ ਪ੍ਰੋਗਰਾਮ ਹੁੰਦੇ ਨੇ ਔਰ ਜਿਹੜਾ ਅਸੀਂ ਸੁਨੇਹੇ ਭੇਜਦੇ ਹਾਂ,
1: ਹਾਂਜੀ,
0: ਉਹ ਸੁਨੇਹਾ ਨੂੰ ਮੈਸੇਜਿਸ ਨੂੰ ਤੁਸੀਂ ਐਜ਼ ਇਟ ਇਜ਼ ਹੀ ਪੜਿਆ ਕਰੋ, ਕੋਈ ਵੀ ਹੇਰ ਫੇਰ ਜਾਂ ਉਸ ਦੇ ਵਿੱਚ ਬਦਲਾਵ ਨਾ ਕਰਿਆ
1: ਨਾ
0: ਕਰੋ।
1: ਕਰਿਆ ਕਰੋ।
0: ਹੁਣ ਇਸ ਦੇ ਵਿੱਚ ਸੁਨੀਤਾ ਜੀ, ਮੈਂ ਆਪਣੇ ਸਰੋਤਿਆਂ ਨੂੰ ਅਪੀਲ ਕਰਨਾ ਚਾਹੂੰਗੀ ਕਿ ਤੁਸੀਂ ਵੀ ਸਾਡੇ ਨਾਲ ਇੰਨਾ ਕੋਪਰੇਟ ਕਰਿਆ ਕਰੋ, ਆਪਣੀ ਜਿਹੜੀ ਲਿਖਾਈ ਹੈ ਥੋੜ੍ਹੀ ਜਿਹੀ ਸਾਫ਼ ਲਿਖ ਦਿਆ ਕਰੋ, ਤਾਂ ਕਿ ਉਸਨੂੰ ਅਸੀਂ ਪੜ੍ਹ ਸਕੀਏ ਆਰਾਮ ਦੇ ਨਾਲ, ਔਰ ਸਾਡੇ ਤੋਂ ਵੀ ਕਿਸੇ ਵੀ ਪ੍ਰਕਾਰ ਦੀ ਜਿਹੜੀ ਗਲਤੀ ਅਤੇ ਕੁਤਾਹੀ ਨਾ ਹੋ ਸਕੇ, ਅਤੇ ਫਿਰ ਇਹ ਆਪਾਂ ਮਿਲ ਕੇ ਹੀ ਸਾਰੇ ਕੰਮ ਕਰਨੇ ਹੈ ਜੀ।
1: ਗੱਲ ਇਹ ਵੀ ਹੁੰਦੀ ਹੈਗੀ ਮੈਮ ਵੀ ਇੰਨਾ ਵੱਡਾ ਖੱਤ ਹੋਣ ਦੇ ਬਾਵਜੂਦ ਆਪਾਂ ਇਹ ਸੋਚਦੇ ਹਾਂ ਵੀ ਸਾਰੇ ਸਰੋਤਿਆਂ ਦਾ ਸੁਨੇਹਾ ਪੜਿਆ
0: ਹੁਣ
1: ਜਾਵੇ।
0: ਜਿਵੇਂ ਹੈ ਨਾ, ਇਹ ਮਤਲਬ
1: ਹਾਂਜੀ
0: ਜਿਹੜੇ ਸਰੋਤਾਂ ਨੇ ਆਪਣੇ ਵੱਲੋਂ ਬਹੁਤ ਸੋਹਣੀ ਲਿਖਾਈ 'ਚ ਲਿਖਿਆ ਹੈ, ਲੇਕਿਨ
1: ਹਾਂਜੀ,
0: ਇਹੀ ਜੇ ਤੁਸੀਂ ਇੱਕ ਲਾਈਨ ਛੱਡ ਦਿੰਦੇ ਤਾਂ ਫਿਰ ਉਹ ਜਿਹੜੇ ਅੱਖਰ ਇੱਕ ਦੂਸਰੇ ਦੇ ਵਿੱਚ ਵਿਚਾਰੇ ਵੱਜੀ 'ਚ ਜਾਂਦੇ ਆ ਨਾ, ਤੇ ਉਹ ਨਾ ਵੱਜਣ,
1: ਮਿਕਸ ਨਹੀਂ ਹੁੰਦੇ ਹੈਗੇ,
0: ਉਹਨਾਂ
1: ਫਿਰ
0: ਨੂੰ
1: ਅੱਖਰਾਂ
0: ਸਾਹ
1: ਦਾ
0: ਮਿਲ
1: ਪੜ੍ਹਨਾ
0: ਜੂਗਾ
1: ਸੌਖਾ
0: ਥੋੜ੍ਹਾ
1: ਹੋ
0: ਜਿਹਾ
1: ਜਾਂਦਾ ਹੈਗਾ,
0: ਜੀ
1: ਫਿਰ ਛੱਡਣ ਵਾਲੀ ਜਿਹੜੀ ਗਲਤੀ ਵੀ ਨਹੀਂ ਹੁੰਦੀ।
0: ਜੀ, ਬਾਕੀ ਅੱਗੇ ਕਹਿ ਰਹੇ ਨੇ ਜੀ, ਕਿਉਂਕਿ ਇਹ ਖੱਤ ਸੁਨੀਤਾ ਜੀ ਕਾਫੀ ਜਿਹੜਾ ਹੈ ਕਾਚੜ
1: ਹਾਂਜੀ
0: ਮਾਚੜ ਜੀ ਵਾਲਾ ਹੈ, ਇਸ
1: ਜੀ
0: ਨੂੰ ਮੈਂ ਕੰਟੀਨਿਊ ਕਰ ਦਿੰਦੀ ਹਾਂ। ਅੱਗੇ ਕਹਿੰਦੇ ਜੀ ਰੱਖੜੀ ਦੇ ਤਿਉਹਾਰ ਦੀਆਂ ਆਪ ਜੀ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ, ਤੇ ਜਿਹੜੇ ਪੈਗਾਮ ਕਹਿੰਦੇ ਮੈਂ ਅੱਜ ਭੇਜੇ ਨੇ ਕਿਰਪਾ ਕਰਕੇ ਸਾਰੇ ਸ਼ਾਮਿਲ ਕਰ ਦਿਓ ਜੀ, ਤੇ ਜ਼ਰੂਰ ਜੀ ਜ਼ਰੂਰ ਤੁਹਾਡੇ ਪੈਗਾਮ ਪ੍ਰੋਗਰਾਮ 'ਚ ਸ਼ਾਮਿਲ ਜ਼ਰੂਰ ਹੋਣਗੇ ਜੇਕਰ ਤੁਸੀਂ ਭੇਜੇ ਨੇ। ਤੇ ਨਾਲ ਹੀ ਨਾਲ ਇਹ ਕਹਿੰਦੇ ਨੇ ਕਿ ਬੁੱਧਵਾਰ ਨੂੰ ਗੀਤ ਪਟਾਰਾ ਬਲਜੀਤ ਗਿੱਲ ਨੇ ਪੇਸ਼ ਕੀਤਾ,
1: ਕੁਲਜੀਤ ਗਿੱਲ,
0: ਕੁਲਜੀਤ ਗਿੱਲ, ਦੇਖੋ ਇਹਨਾਂ ਨੇ ਕ ਨੂੰ ਫਿਰ ਬ ਬਣਾ ਤਾ, ਬ ਨੂੰ ਕ ਬਣਾ ਤਾ, ਹੈ ਨਾ? ਤੋ ਜਗ੍ਹਾ ਜੀ ਤੁਸੀਂ ਬੜੇ ਸਿਆਣੇ ਔਰ ਸੂਝਵਾਨ ਸਰੋਤੇ ਹੋ ਸਾਡੇ, ਇੰਨਾ ਸਾਡਾ ਇਮਤਿਹਾਨ ਨਾ ਲਿਆ ਕਰੋ। ਕਹਿੰਦੇ ਬੁੱਧਵਾਰ ਨੂੰ ਗੀਤ ਪਟਾਰਾ ਕੁਲਜੀਤ ਗਿੱਲ ਜੀ ਨੇ ਪੇਸ਼ ਕੀਤਾ, ਬੇਸ਼ੱਕ ਇਹ ਅਨਾਊਂਸਰ ਨਵੇਂ ਹਨ ਪਰ ਫਿਰ ਵੀ ਵਧੀਆ ਆਵਾਜ਼ਾਂ ਤੇ ਵਧੀਆ ਅੰਦਾਜ਼ ਵਿੱਚ ਪੇਸ਼ ਕਰਦੇ ਹਨ, ਇਹਨਾਂ ਨੂੰ ਵੀ ਸ਼ਾਬਾਸ਼ੀ ਤੇ ਹੱਲਾਸ਼ੇਰੀ ਤੇ ਦਲੇਰੀ ਬਣਦੀ ਹੈ। ਲੈ ਵੀ ਸੁਨੀਤਾ ਤੈਨੂੰ ਵੀ ਸ਼ਾਬਾਸ਼ੀ, ਬਈ ਤੂੰ ਬਹੁਤ ਸੋਹਣਾ ਕੰਮ ਕਰ ਰਹੀ ਹੈ, ਤੁਸੀਂ ਵੀ ਨਵੇਂ ਸਰੋਤਾ ਹੋ। ਅੱਗੇ ਕਹਿੰਦੇ ਵੀਰਵਾਰ ਨੂੰ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਪ੍ਰਸਾਰਿਤ ਕੀਤਾ ਗਿਆ, ਐਡਵੋਕੇਟ ਰਜਿੰਦਰ ਮਾਨ ਜੀ ਨੇ ਵਧੀਆ ਸਵਾਲਾਂ ਦੇ ਜਵਾਬ ਦਿੱਤੇ, ਕਿਉਂਕਿ ਇਹ ਵਿਸ਼ਾ ਇਹਨਾਂ ਦਾ ਆਪਣਾ ਵਿਸ਼ਾ ਸੀ।

ਜਿਸ ਕਿੱਤੇ ਦੇ ਨਾਲ ਸੰਬੰਧ ਹੋਵੇ ਉਹ ਉਸ ਨੂੰ ਬੜੇ ਚੰਗੇ ਤਰੀਕੇ ਨਾਲ ਪੇਸ਼ ਕਰ ਸਕਦੇ ਨੇ ਤੇ ਜਾਂ ਫਿਰ ਕਰ ਸਕਦੀ ਹੈ। ਤੇ ਗੁਰਵਿੰਦਰ ਸਿੰਘ ਮਾਨ ਜੀ, ਪ੍ਰਧਾਨ ਸਾਹਿਬ ਨੇ ਬਹੁਤ ਸਾਰੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਸਾਰੇ ਸਰੋਤਿਆਂ ਨੇ ਦੇ ਜਿਹੜੇ ਬੜੀ ਤਸੱਲੀ ਬਖਸ਼ ਜਵਾਬ ਦੇ ਕੇ ਤਸੱਲੀ ਕਰਾਈ ਤੇ ਬਹੁਤ ਬਹੁਤ ਸ਼ੁਕਰੀਆ ਜੀ। ਮੁਸ਼ਕਿਲ ਦੱਸੋ ਹੱਲ ਦੱਸਾਂ ਦੇ ਵਿੱਚ ਜਿਹੜੇ ਸਾਡੇ ਮਹਿਮਾਨ ਆਏ ਸੀ ਉਹਨਾਂ ਵੱਲੋਂ ਦੱਸੇ ਹੋਏ ਉਪਾਅ, ਉਹਨਾਂ ਵੱਲੋਂ ਤੁਹਾਡੀਆਂ ਸਮੱਸਿਆ ਦਾ ਜਿਹੜਾ ਨਿਦਾਨ ਸੀ ਉਹ ਮੌਕੇ ਦੇ ਦੌਰਾਨ ਹੀ ਕੀਤਾ ਗਿਆ। ਚੱਲਦੇ

0: ਜਿਹੜਾ ਨਿਦਾਨ ਸੀ ਉਹ ਮੌਕੇ ਦੇ ਦੌਰਾਨ ਹੀ ਕੀਤਾ ਗਿਆ, ਚੱਲਦੇ ਪ੍ਰੋਗਰਾਮ ਦੇ ਵਿੱਚ ਕੀਤਾ ਗਿਆ। ਇਸ ਲਈ ਤੁਸੀਂ ਬਹੁਤ ਇਸ ਪ੍ਰੋਗਰਾਮ ਨੂੰ ਪਸੰਦ ਕੀਤਾ, ਬਹੁਤ ਬਹੁਤ ਸ਼ੁਕਰੀਆ। ਔਰ ਬਲਜੀਤ ਸ਼ਰਮਾ ਜੀ ਦਾ ਵੀ ਬਹੁਤ ਸਾਰਾ ਧੰਨਵਾਦ ਕਰ ਰਹੇ ਹੋ ਤੁਸੀਂ ਇੱਦਾਂ ਦੇ ਪ੍ਰੋਗਰਾਮ, ਇੱਦਾਂ ਦੇ ਉਪਰਾਲੇ ਕਰਨ ਦੇ ਲਈ। ਬਾਕੀ ਕਹਿੰਦੇ ਜੀ ਬਲਜੀਤ ਸ਼ਰਮਾ ਜੀ ਨੇ ਪਿੰਡਾਂ ਵਾਲੇ ਪ੍ਰੋਗਰਾਮ ਪੇਸ਼ ਕੀਤਾ, ਪੰਜਾਬੀ ਪਹਿਰਾਵੇ ਦੀ ਸ਼ਾਨ ਫੁਲਕਾਰੀ ਦੇ ਸਾਰੇ ਗੀਤ ਅਤੇ ਗੱਲਾਂ ਪੇਸ਼ ਕੀਤੀਆਂ, ਇਹ ਵੀ ਇਹਨਾਂ ਨੂੰ ਵਧੀਆ ਲੱਗਿਆ। ਯਾਨੀ ਕਿ ਇਹ ਖੱਤ ਜਿਹੜਾ ਦੇਖੋ ਇਹਨਾਂ ਨੇ ਹੁਣੇ ਚੱਲਦੇ ਪ੍ਰੋਗਰਾਮ ਦੇ ਵਿੱਚ ਹੀ ਲਿਖਿਆ ਸੀਗਾ। ਅਤੇ ਅਖੀਰ ਦੇ ਵਿੱਚ ਜਗਾ ਸਿੰਘ ਰਾਮਾ ਮੰਡੀ ਤੋਂ ਧੰਨਵਾਦ ਕਰ ਰਹੇ ਨੇ। ਜਗਾ ਜੀ ਤੁਸੀਂ ਪ੍ਰੋਗਰਾਮ ਸਾਡੇ ਜਿਹੜੇ ਲਗਾਤਾਰ ਬੜੇ ਜਾਗਰੂਕ ਸਰੋਤਾ ਉਹ ਲਗਾਤਾਰ ਹੀ ਸਾਡੇ ਪ੍ਰੋਗਰਾਮਾਂ ਨੂੰ ਬੜੇ ਸੁਚੱਜੇ ਢੰਗ ਨਾਲ ਸੁਣਦੇ ਹੋ, ਬੇਨਤੀ ਹੈ ਜੀ। ਵੈਸੇ ਤੁਹਾਡਾ ਖੱਤ ਬੜਾ ਹੀ ਸੋਹਣੀ ਲਿਖਾਈ ਦੇ ਵਿੱਚ ਸੀ, ਬਸ ਅੱਗੇ ਤੋਂ ਇਹੀ ਅਪੀਲ ਹੈ ਕਿ ਇੱਕ ਲਾਈਨ ਤੋਂ ਬਾਅਦ ਦੂਸਰੀ ਲਾਈਨ ਨੂੰ ਛੱਡ ਦਿਆ ਕਰੋ ਤਾਂ ਕਿ ਅਸੀਂ ਥੋੜ੍ਹਾ ਜਿਹਾ ਵਧੀਆ ਤਰੀਕੇ ਨਾਲ ਪੜ੍ਹ ਲਿਆ ਕਰੀਏ, ਅਤੇ ਇੱਕ ਥੋਂ ਥਾਵਾਂ 'ਤੇ ਜਿੱਥੇ ਤੁਸੀਂ ਓਵਰ ਰਾਈਟਿੰਗ ਕੀਤੀ ਹੈ ਉਹ ਨਾ ਕਰਿਆ ਕਰੋ ਜੀ। ਬਾਕੀ ਬਹੁਤ ਬਹੁਤ ਸ਼ੁਕਰੀਆ ਜੀ, ਔਰ ਇੰਨੀ ਤਸੱਲੀ ਦੇ ਨਾਲ, ਇੰਨੀ ਤਫਤੀਸ਼ ਦੇ ਨਾਲ ਤੁਸੀਂ ਸਾਡੇ ਪ੍ਰੋਗਰਾਮ ਸੁਣਦੇ ਹੋ, ਅਤੇ ਉਹਨਾਂ ਬਾਰੇ ਆਪਣੀ ਰਾਏ, ਸੁਝਾਅ, ਸ਼ਿਕਵੇ, ਸ਼ਿਕਾਇਤਾਂ ਭੇਜੀਆਂ, ਸਾਨੂੰ ਬਹੁਤ ਬਹੁਤ ਸ਼ੁਕਰੀਆ ਜੀ। ਸੁਨੀਤਾ ਜੀ, ਹੁਣ ਫਿਰ ਅਗਲਾ ਇੱਕ ਗੀਤ ਹੋ ਜੇ,
1: ਇੱਕ ਗੀਤ ਹੋ ਜੇ
0: ਜੀ।

0: ਜੀ ਸਟੂਡੀਓ ਦੀ ਘੜੀ ਤੇ ਸਮਾਂ 6:07 ਤੇ 52 ਸਕਿੰਟ। ਸੁਨੀਤਾ ਜੀ ਸਾਡੇ ਨਾਲ ਇੱਕ ਹੋਰ ਸਰੋਤਾ ਟੈਲੀਫੋਨ ਲਾਈਨ ਤੇ ਜੁੜਿਆ ਤੇ ਕਰਦੇ ਆ ਜੀ ਆਪਾਂ ਫਿਰ ਉਹਨਾਂ ਨਾਲ ਗੱਲ।
1: ਹਾਂਜੀ ਜ਼ਰੂਰ। ਹੈਲੋ,
2: ਹੈਲੋ ਭਾਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ, ਨਾਂ ਦੱਸ ਦਿਓ।
2: ਮੈਂ ਤਾਂ ਭਾਜੀ ਮਿੱਠੂ ਸਿੰਘ, ਪਿੰਡ ਭਗਵਾਨਗੜ੍ਹ ਭੁੱਖੇ ਵਾਲੇ ਜ਼ਿਲ੍ਹਾ ਬਠਿੰਡੇ ਤੋਂ ਬੋਲਦਾ।
1: ਮਿੱਠੂ ਸਿੰਘ ਜੀ, ਤੁਹਾਡਾ ਸਵਾਗਤ ਹੈ ਪਹਿਲਾਂ ਤਾਂ ਸਾਡੇ ਸਰੋਤਾ ਮੰਚ ਵਿੱਚ ਫੋਨ ਕਰਨ ਦੇ ਲਈ, ਤੇ ਹੁਣ ਇਹ ਦੱਸ ਦਿਓ ਕਿ ਪ੍ਰੋਗਰਾਮਾਂ ਬਾਰੇ ਕੀ ਸੁਝਾਅ ਦੇਣਾ ਤੁਸੀਂ
0: ਜੀ। ਮਿੱਠੂ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਕੀ ਕਹਿਣਾ ਚਾਹੁੰਦੇ ਹੋ ਪ੍ਰੋਗਰਾਮਾਂ ਸੰਬੰਧੀ ਜੀ?
2: ਸਤਿ ਸ਼੍ਰੀ ਅਕਾਲ ਭਾਜੀ, ਤੁਹਾਨੂੰ ਦੋਵਾਰੀ ਸਾਰੇ ਸਟਾਫ ਨੂੰ
0: ਜੀ,
2: ਸ਼ਰਮਾ ਸਾਹਿਬ ਨੂੰ
0: ਜੀ।
2: ਤੇ ਮੈਂ ਤਾਂ ਨਾ ਪ੍ਰੋਗਰਾਮ ਤਾਂ ਸਾਡੇ ਸਾਰੇ ਬਹੁਤ ਵਧੀਆ ਚੱਲਦੇ ਆ।
0: ਹਾਂਜੀ
2: ਹਾਂਜੀ, ਤੇ ਇੱਕ ਨਾ ਫਿਰ ਪੁੱਛਣਾ ਸੀ ਯਾਰ ਸ਼ਰਮਾ ਸਾਹਿਬ ਨੂੰ,
0: ਹਾਂਜੀ,
2: ਵੀ ਜਿਹੜਾ ਆਹ ਸੋਮਵਾਰੀ ਮੱਸਿਆ,
0: ਹਾਂਜੀ,
2: ਦੁਨੀਆਂ ਨਹਾਉਣ ਜਾਂਦੀ ਆ,
0: ਅੱਛਾ ਤੁਸੀਂ
2: ਸਾਰੀ ਦੁਨੀਆਂ ਜਾਂਦੀ ਆ ਤੀਰਥਾਂ ਤੇ।
0: ਮਿੱਠੂ ਜੀ ਥੋੜਾ ਜਿਹਾ ਹੌਲੇ ਬੋਲੋ, ਥੋੜਾ ਜਿਹਾ ਅਸੀਂ ਆਪਣੇ ਨਾ ਤੁਹਾਡੇ ਵਾਲੇ ਸਾਰੇ ਫੀਡਰ ਨੀਚੇ ਕੀਤੇ ਹੋਏ ਆ, ਤਾਂ ਵੀ ਤੁਹਾਡੀ ਆਵਾਜ਼,
2: ਰੇਡੀਓ ਤਾਂ ਬਾਹਰ ਹੀ ਹੋਗਾ ਬਣੇ, ਰੇਡੀਓ ਤਾਂ ਬਾਹਰ ਹੋਗਾ ਵਾਲਾ।
0: ਨਹੀਂ ਆਪਾਂ ਰੇਡੀਓ ਦੇ ਵਿੱਚ ਤਾਂ ਵੜਦੇ ਵੀ ਨਹੀਂ ਮਿੱਠੂ ਜੀ, ਲੇਕਿਨ ਤੁਸੀਂ
2: ਹਾਂਜੀ,
0: ਮੈਂ ਕਿਹਾ ਹੌਲੇ ਬੋਲੋ, ਹੌਲੇ ਥੋੜਾ ਹੌਲੇ ਬੋਲੋ।
2: ਅੱਛਾ ਅੱਛਾ, ਹੌਲੀ ਬੋਲਾ ਭੈਣ ਜੀ, ਠੀਕ ਆ।
0: ਹਾਂ ਬੜੀ ਸੁਣੀ ਆਵਾਜ਼ ਆ ਤੁਹਾਡੀ, ਹੁਣ ਬੋਲੋ।
2: ਭੈਣ ਜੀ ਜਿਹੜਾ ਸੋਮਵਾਰੀ ਮੱਸਿਆ ਨੀ ਆਉਂਦੀ, ਸੋਮਵਾਰੀ ਮੱਸਿਆ ਨੀ ਆਉਂਦੀ, ਕਿੰਨੇ ਚਿਰ ਤੋਂ ਆਉਂਦੀ ਆ
0: ਸੋਮਵਾਰੀ ਮੱਸਿਆ, ਕਿੰਨੇ ਚਿਰ ਤੋਂ ਆਉਂਦੀ ਹੈ?
2: ਹਾਂ ਪਤਾ ਜੀ, ਕਦੇ 2 ਮਿੰਟ ਤੋਂ ਆ ਜਾਂਦੀ, 4 ਮਿੰਟ ਤੋਂ ਆ ਜਾਂਦੀ ਆ
0: ਜੀ।
2: ਤੇ ਵੀ ਇਹਦਾ ਕੀ ਲਾਭ ਹੈ ਤੇ ਕੀ ਇਹਦਾ ਫਲ ਮਿਲਦਾ? ਸੋਮਵਾਰੀ ਮੱਸਿਆ ਜਿਹੜੀ ਜਾਂਦੀ ਹੈ ਨਹਾਉਣ,
0: ਮਤਲਬ ਤੁਸੀਂ
2: ਇਹਦਾ ਕੀ ਫਲ ਮਿਲਦਾ ਸਾਨੂੰ ਇਹਦੇ ਬਾਰੇ ਸ਼ਰਮਾ ਸਾਹਿਬ ਦੱਸਣਾ।
0: ਅੱਛਾ, ਤੁਹਾਨੂੰ ਤੁਸੀਂ ਚਾਹੁੰਦੇ ਹੋ ਕਿ ਸੋਮਵਾਰੀ ਮੱਸਿਆ ਤੇ ਕੁਝ ਜਾਣਕਾਰੀ ਦਿੱਤੀ ਜਾਏ, ਔਰ ਇਹ ਜਾਣਕਾਰੀ ਜਿਹੜੀ ਹੈ ਕੋਈ ਪ੍ਰੋਗਰਾਮ ਦੇ ਰੂਪ ਦੇ ਵਿੱਚ ਔਰ ਬਲਜੀਤ ਸ਼ਰਮਾ ਜੀ ਹੀ ਦੇਣ, ਹੈ?
2: ਅੱਛਾ ਜੀ,
0: ਚਲੋ ਠੀਕ ਹੈ ਜੀ, ਅਸੀਂ ਇਸ ਬਾਰੇ ਤੁਹਾਨੂੰ ਜਿਹੜੀ ਜਾਣਕਾਰੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਦੇਣ ਦੀ ਕੋਸ਼ਿਸ਼ ਕਰਾਂਗੇ। ਪ੍ਰੋਗਰਾਮ ਤੁਸੀਂ ਫੋਨ ਕੀਤਾ ਮਿੱਠੂ ਜੀ, ਬਹੁਤ ਬਹੁਤ ਸ਼ੁਕਰੀਆ।
2: ਸ਼ੁਕਰੀਆ ਸ਼ੁਕਰੀਆ ਭਾਜੀ, ਸਾਰੇ ਸਰੋਤਾਂ ਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ
0: ਸਤਿ ਸ਼੍ਰੀ ਅਕਾਲ,
2: ਸਾਰੇ ਸਟਾਫ ਨੂੰ, ਠੀਕ ਆ ਜੀ।
0: ਦੇਖੋ ਸੁਨੀਤਾ ਜੀ, ਸਾਡੇ ਸਰੋਤੇ ਹੈ ਨਾ ਸਾਡੇ ਤੋਂ ਕਿੰਨੀਆਂ ਉਮੀਦਾਂ ਕਰਦੇ ਆ, ਛੋਟੀਆਂ ਛੋਟੀਆਂ ਗੱਲਾਂ ਜਿਹੜੇ ਆਕਾਸ਼ਵਾਣੀ ਬਠਿੰਡਾ ਤੋਂ ਉਹ ਜਾਣਕਾਰੀ ਲੈਣ ਦੇ ਲਈ ਕਿੰਨੇ ਉਤਸੁਕ ਹੁੰਦੇ ਨੇ ਤੇ ਕਿੰਨਾ ਉਹ ਸਾਡੀ

0: ਦਿੱਤੀ ਹੋਈ ਜਾਣਕਾਰੀ 'ਤੇ ਰਿਲਾਈ ਕਰਦੇ ਨੇ, ਵਿਸ਼ਵਾਸ ਕਰਦੇ ਨੇ, ਹੈ ਨਾ।
1: ਤੇ ਫਿਰ ਮਤਲਬ ਉਹਨਾਂ ਦੀਆਂ ਜਿਹੜੇ ਸੁਝਾਅ ਹੈਗੇ ਆ ਉਹ ਪਹੁੰਚਾਏ ਜਾਣਗੇ ਅੱਗੇ, ਤਾਂ
0: ਬਿਲਕੁਲ
1: ਕਿ ਉਹਨਾਂ ਦੀਆਂ ਜਿਹੜੇ ਉਹ ਕਹਿ ਰਹੇ ਹੈਗੇ ਆ ਉਹ ਚੀਜ਼ਾਂ ਪੂਰੀਆਂ ਹੋ ਸਕਣ, ਹੈ ਨਾ।
0: ਬਿਲਕੁਲ। ਔਰ 77, 173, 143 ਤੇ ਇੱਕ ਸਰੋਤਾ ਨੇ ਸਾਨੂੰ ਇੱਕ ਸੁਨੇਹਾ ਵੀ ਭੇਜਿਆ।
1: ਹਾਂਜੀ, ਇਹ ਸੁਨੇਹਾ ਪੜ੍ਹ ਲੈਂਦੇ ਆਪਾਂ। ਕਿੱਥੋਂ ਆਇਆ ਇਹ ਸੁਨੇਹਾ? ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਉਹਨਾਂ ਨੇ ਸਭ ਨੂੰ ਸਤਿ ਸ਼੍ਰੀ ਅਕਾਲ ਕਿਹਾ, ਫਿਰ ਉਸ ਤੋਂ ਬਾਅਦ ਨਾਮ ਲਿਖੇ ਹੋਏ ਹੈ, ਲਖਵਿੰਦਰ ਸਿੰਘ ਜੀ ਬੇਦੀ, ਜਸਵਿੰਦਰ ਕੌਰ ਬੇਦੀ, ਰੁਪਿੰਦਰ ਸਿੰਘ ਬੇਦੀ, ਮਨਪ੍ਰੀਤ ਕੌਰ ਬੇਦੀ, ਨਵਜੋਤ ਸਿੰਘ ਬੇਦੀ ਅਤੇ ਪੂਰਾ ਬੇਦੀ ਪਰਿਵਾਰ। ਆਕਾਸ਼ਵਾਣੀ ਐਫ ਐਮ ਬਠਿੰਡਾ ਸੁਣਨ ਦਾ ਆਪਣਾ ਹੀ ਇੱਕ ਵੱਖਰਾ ਆਨੰਦ ਹੈ। ਇੱਥੇ ਮਨੋਰੰਜਨ ਦੇ ਨਾਲ ਨਾਲ ਹਰ ਦਿਨ ਨਾਲ ਜੁੜੀ ਹੋਈ ਕੋਈ ਨਵੀਂ ਜਾਣਕਾਰੀ, ਖਾਸ ਦਿਨਾਂ ਤੇ ਮਹੱਤਵਪੂਰਨ ਮੌਕਿਆਂ ਬਾਰੇ ਜਾਣਕਾਰੀ ਤੇ ਵੱਖ ਵੱਖ ਵਿਸ਼ਿਆਂ ਤੇ ਗਿਆਨਵਰਧਕ ਗੱਲਬਾਤ ਸੁਣਨ ਨੂੰ ਮਿਲਦੀ ਹੈ।
0: ਜੀ,
1: ਕਈ ਵਾਰ ਕਿਸੇ ਖਾਸ ਸ਼ਖਸੀਅਤ ਨਾਲ ਹੋਈ ਗੱਲਬਾਤ ਵੀ ਬਹੁਤ ਪ੍ਰਭਾਵਿਤ ਕਰਦੀ ਹੈ ਅਤੇ ਉਸ ਵਿਅਕਤੀ ਦੇ ਤਜਰਬਿਆਂ ਤੋਂ ਕੁਛ ਨਵਾਂ ਸਿੱਖਣ ਨੂੰ ਮਿਲਦਾ ਹੈ। ਤੇ ਯੁਵਾਨੀ ਦੀ ਗੱਲ ਕਰੀਏ ਤਾਂ ਨੂਰਦੀਪ, ਰਮਨਦੀਪ, ਅਮਨ, ਅਨਮੋਲ, ਮਿਨਾਜ, ਸਿਮਰਨ, ਅਰਾਧਨਾ, ਸੁਰਿੰਦਰ ਸਿੰਘ ਅਤੇ ਨਿਸ਼ਾਂਤ ਸਾਰੇ ਹੀ ਬੱਚੇ ਬਹੁਤ ਵਧੀਆ ਕਰ ਰਹੇ ਹਨ। ਹਰ ਇੱਕ ਦੀ ਆਪਣੀ ਪੇਸ਼ਕਾਰੀ ਅਤੇ ਆਪਣਾ ਅੰਦਾਜ਼ ਹੈ। ਕਿਸੇ ਦੀ ਆਵਾਜ਼ ਬਹੁਤ ਪਿਆਰੀ ਲੱਗਦੀ ਹੈ ਤੇ ਕਿਸੇ ਦੀ ਗੱਲਬਾਤ ਕਰਨ ਦੀ ਕਲਾ ਤੇ ਕਿਸੇ ਦਾ ਆਤਮ ਵਿਸ਼ਵਾਸ ਖਾਸ ਤੌਰ ਤੇ ਧਿਆਨ ਖਿੱਚਦਾ ਹੈ। ਇਹਨਾਂ ਨੌਜਵਾਨਾਂ ਨੂੰ ਸੁਣ ਕੇ ਲੱਗਦਾ ਹੈ ਕਿ ਆਉਣ ਵਾਲੀ ਪੀੜ੍ਹੀ ਕੋਲ ਸੱਚਮੁੱਚ ਬਹੁਤ ਟੈਲੈਂਟ ਹੈ
0: ਜੀ।
1: ਤੇ ਅੱਜ ਕੱਲ੍ਹ ਮਨਦੀਪ ਰਜੌਰਾ ਜੀ ਪੇਸ਼ ਕਰਦੇ ਨੇ, ਉਹਨਾਂ ਨੂੰ ਸੁਣ ਕੇ ਬਹੁਤ ਵਧੀਆ ਲੱਗਦਾ ਹੈ
0: ਜੀ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਡੇ ਜਿਹੜੇ ਯੁਵਾਣੀ ਦੀ ਇੱਕ ਨਵੀਂ ਨੌਜਵਾਨ ਯੰਗ ਜਿਹੜੀ ਟੀਮ ਹੈ ਯੁਵਾਣੀ ਦੇ ਵਿੱਚ ਜਿਹੜੇ ਨਵੇਂ ਆਏ ਨੇ ਉਹਨਾਂ ਦੀ ਤਾਰੀਫ ਕੀਤੀ। ਲਗਭਗ ਸਾਰੇ ਹੀ ਜਿਹੜੇ ਨੌਜਵਾਨ ਨੇ ਜਿਹੜੇ ਯੁਵਾਣੀ ਦੇ ਵਿੱਚ ਪ੍ਰੋਗਰਾਮ ਪੇਸ਼ ਕਰਦੇ ਨੇ ਉਹਨਾਂ ਦਾ ਨਾਮ ਵੀ ਲਿਖਿਆ, ਉਹਨਾਂ ਦਾ ਜ਼ਿਕਰ ਵੀ ਕੀਤਾ ਅਤੇ ਉਹਨਾਂ ਦੇ ਕੰਮ ਨੂੰ ਇਹਨਾਂ ਨੇ ਪਸੰਦ ਵੀ ਕੀਤਾ। ਆਈ ਥਿੰਕ ਇੱਕ ਬਹੁਤ ਵੱਡੀ ਹੱਲਾਸ਼ੇਰੀ ਹੋਏਗੀ ਜੀ, ਇਹ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਹੈ ਜਿਹੜੀ ਕਿ ਯੁਵਾਣੀ ਦੇ ਵਿੱਚ ਜਿਹੜੇ ਕਿ ਆਲਰੇਡੀ ਮਤਲਬ ਬਹੁਤ ਛੋਟੀ ਉਮਰ ਦੇ ਨੇ ਔਰ ਆਪਣੀ ਸਟੱਡੀ ਦੇ ਨਾਲ ਨਾਲ ਜਿਹੜੇ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਯੁਵਾਣੀ ਦੇ ਵਿੱਚ ਜੁੜੇ ਨੇ ਉਹ ਵਾਕਈ ਸ਼ਾਬਾਸ਼ੀ ਅਤੇ ਕਾਬਲੇ ਤਾਰੀਫ ਹੈ ਜੀ। ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਉਹਨਾਂ ਦੀ ਜਿਹੜੀ ਹੌਸਲਾ ਅਫਜ਼ਾਈ ਕੀਤੀ ਆਪਣੇ ਬਹੁਤ ਹੀ ਖੂਬਸੂਰਤ ਜਿਹੇ ਸ਼ਬਦਾਂ ਦੇ ਨਾਲ।
1: ਇਸੇ ਹੌਸਲਾ ਅਫਜ਼ਾਈ ਦੇ ਨਾਲ ਪ੍ਰੋਗਰਾਮ ਨੂੰ ਹੋਰ ਵਧੀਆ ਕਰਨ ਦਾ ਤਰੀਕਾ ਵੀ ਆਉਂਦਾ ਹੈਗਾ ਅਤੇ ਇਹ ਵੀ ਪਤਾ ਲੱਗਦਾ ਹੈਗਾ ਵੀ ਅਸੀਂ ਕਿਵੇਂ ਕਰਨਾ ਹੈਗਾ। ਜਿਵੇਂ ਇਹਨਾਂ ਨੇ ਯੁਵਾਨੀ ਦੀ ਗੱਲ ਕੀਤੀ ਹੈਗੀ ਅਤੇ ਯੁਵਾਨੀ 'ਚ ਜਿਹੜੇ ਬੱਚੇ ਕੰਮ ਕਰ ਰਹੇ ਨੇ, ਜਿਹੜੇ ਆਪਣੇ ਸਾਥੀ ਕੰਮ ਕਰ ਰਹੇ ਹੈ, ਅਤੇ ਉਹਨਾਂ ਦੀ ਪੇਸ਼ਕਾਰੀ ਨੂੰ ਲੈ ਕੇ ਇਹਨਾਂ ਨੇ ਗੱਲ ਕਹੀ ਹੈ ਅਤੇ ਇਸ ਨਾਲ ਉਹਨਾਂ ਨੂੰ ਹੋਰ ਮੋਟੀਵੇਸ਼ਨ ਵੀ ਮਿਲੂਗੀ।
0: ਬਿਲਕੁਲ, ਅੱਗੇ ਕਹਿ ਰਹੇ ਨੇ ਆਕਾਸ਼ਵਾਣੀ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਅਤੇ ਧੰਨਵਾਦ। ਇਸਦੇ ਨਾਲ ਹੀ ਜਿਹੜੇ ਬਾਕੀ ਅਨਾਊਂਸਰ ਵੀ ਜਿਨ੍ਹਾਂ ਦੀਆਂ ਆਵਾਜ਼ਾਂ ਨਵੀਆਂ ਸਾਨੂੰ ਸੁਣਨ ਨੂੰ ਮਿਲ ਰਹੀਆਂ ਨੇ ਉਹ ਵੀ ਬਹੁਤ ਸੋਹਣੇ ਪ੍ਰੋਗਰਾਮ ਕਰ ਰਹੇ ਨੇ, ਇਹ ਸੋਹਣੇ ਪ੍ਰੋਗਰਾਮਾਂ ਰਾਹੀਂ ਸਰੋਤਿਆਂ ਨੂੰ ਜੋੜ ਕੇ ਰੱਖਦੇ ਨੇ ਅਤੇ ਯੁਵਾਣੀ ਦੀ ਪੂਰੀ ਟੀਮ ਨੂੰ ਸਾਡੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ। ਇਹਨਾਂ ਸਾਰਿਆਂ ਨੂੰ ਇਸੇ ਤਰ੍ਹਾਂ ਅੱਗੇ ਵੱਧਦਾ ਦੇਖ ਸਾਨੂੰ ਬਹੁਤ ਵਧੀਆ ਲੱਗਦਾ ਹੈ ਜੀ। ਤੁਹਾਡਾ ਬਹੁਤ ਸਾਰਾ ਸ਼ੁਕਰੀਆ, ਤੁਸੀਂ ਇਹਨਾਂ ਨੌਜਵਾਨਾਂ ਦੀ ਹੱਲਾਸ਼ੇਰੀ ਦੇ ਲਈ ਅਤੇ ਇਹਨਾਂ ਦੀ ਹੌਸਲਾ ਅਫਜ਼ਾਈ ਦੇ ਲਈ ਇੱਕ ਖਤ ਲਿਖਿਆ ਸਾਨੂੰ। ਲਖਵਿੰਦਰ ਸਿੰਘ ਬੇਦੀ, ਜਸਵਿੰਦਰ ਕੌਰ ਬੇਦੀ, ਰੁਪਿੰਦਰ ਸਿੰਘ ਬੇਦੀ, ਮਨਪ੍ਰੀਤ, ਨਵਜੋਤ ਅਤੇ ਪੂਰਾ ਬੇਦੀ ਪਰਿਵਾਰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਇਸੇ ਹੀ ਪ੍ਰਕਾਰ ਤੁਸੀਂ 0164-2244-331 ਨੰਬਰ ਡਾਇਲ ਕਰ ਸਕਦੇ ਹੋ ਅਤੇ ਨਾਲ ਹੀ ਨਾਲ ਅਸੀਂ 77-173-73-146 'ਤੇ ਵੀ ਆਪਣੇ ਸਰੋਤਿਆਂ ਨੂੰ ਮੌਕਾ ਦੇ ਰਹੇ ਹਾਂ ਆਪਣੇ ਰਾਏ, ਸੁਝਾਅ, ਸ਼ਿਕਵੇ, ਸ਼ਿਕਾਇਤਾਂ ਦੱਸਣ ਦੇ ਲਈ। ਸੁਨੀਤਾ ਜੀ, ਚੱਲਦੇ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਸਰੋਤਾ ਸਾਡੇ ਨਾਲ ਜੁੜੇ ਨੇ ਵਟਸਐਪ ਦੇ ਨੰਬਰ ਰਾਹੀਂ।
1: ਹਾਂਜੀ, ਪ੍ਰੋਗਰਾਮ ਸਰੋਤਾ ਮੰਚ ਨੂੰ ਪੇਸ਼ ਕਰ ਰਹੇ ਸਤਿਕਾਰਯੋਗ ਦੋਨਾਂ ਹੀ ਭੈਣਾਂ ਦਾ ਸਮੂਹ ਸਟਾਫ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਾ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ ਜੀ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਜੀ।
1: ਜੀ, ਭੈਣ ਭਰਾ ਦਾ ਪਿਆਰ ਹਮੇਸ਼ਾ ਇੰਝ ਹੀ ਕਾਇਮ ਰਹੇ, ਹਰ ਰਿਸ਼ਤੇ ਵਿੱਚ ਖੁਸ਼ੀਆਂ ਤੇ ਮਿਠਾਸ ਬਣੀ ਰਹੇ, ਰੱਬ ਕਰੇ ਵੀਰ ਦੀ ਉਮਰ ਲੰਬੀ ਹੋਵੇ, ਭੈਣ ਦੀ ਹਰ ਦੁਆ ਕਬੂਲ ਹੋਵੇ
0: ਜੀ।
1: ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਦਿਲੋਂ ਮੁਬਾਰਕਾਂ
0: ਜੀ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਨੂੰ ਵੀ ਬਹੁਤ ਮੁਬਾਰਕਾਂ।
1: ਹਾਂਜੀ, ਇਹਨਾਂ ਦੇ ਅੱਗੇ ਨਾਮ ਲਿਖੇ ਹੋਏ ਹੈ ਜਿਨ੍ਹਾਂ ਵਿੱਚ ਹੈਗੇ ਕੀਰਤੀ ਵਰਮਾ, ਪ੍ਰਿਆਂਸ਼ੀ ਵਰਮਾ, ਸਿਦਕ ਵਰਮਾ, ਅਮਨ ਵਰਮਾ, ਰਮਨ ਵਰਮਾ ਤੇ ਪਿੰਡ ਦੱਸਿਆ ਬੁਰਜ ਹਨੂੰਮਾਨਗੜ੍ਹ, ਡਿਸਟ੍ਰਿਕਟ ਫਾਜ਼ਿਲਕਾ
0: ਜੀ।
1: ਇਹਨਾਂ ਨੇ ਸਭ ਨੂੰ ਬੈਸਟ ਵਿਸ਼ਿਜ਼ ਦਿੱਤੀਆਂ ਤੇ ਨਾਈਸ ਵੋਇਸ, ਗੁੱਡ ਪਰਫਾਰਮੈਂਸ ਆਲ ਟੀਮ ਮੈਂਬਰਸ।
0: ਕੀ ਬਾਤ ਹੈ, ਇੰਗਲਿਸ਼ ਦੇ ਵਿੱਚ ਅਸੀਂ ਹੈ ਤਰੱਕੀ ਕਰ ਗਏ। ਕਹਿੰਦੇ ਆਲ ਬੈਸਟ ਪ੍ਰੋਗਰਾਮ, ਆਲ ਨਾਈਸ ਵੋਇਸ, ਗੁੱਡ ਪਰਫਾਰਮੈਂਸ ਆਲ ਟੀਮ ਮੈਂਬਰ ਆਕਾਸ਼ਵਾਣੀ ਐਫ ਐਮ ਬਠਿੰਡਾ। ਦਿਲ ਸੇ ਬੈਸਟ ਵਿਸ਼ਿਜ ਫਾਰ ਟੀਮ ਆਕਾਸ਼ਵਾਣੀ ਬਠਿੰਡਾ। ਬਹੁਤ ਬਹੁਤ ਸ਼ੁਕਰੀਆ ਜੀ, ਸਾਰੇ ਹੀ ਪ੍ਰੋਗਰਾਮ ਤੁਹਾਨੂੰ ਪਸੰਦ ਨੇ, ਬਹੁਤ ਬਹੁਤ ਸ਼ੁਕਰੀਆ। ਵਿਲੇਜ ਬੁਰਜ ਹਨੂੰਮਾਨਗੜ੍ਹ, ਮੰਡੀ ਐਨੀ ਵਾਲਾ, ਡਿਸਟ੍ਰਿਕਟ ਫਾਜ਼ਿਲਕਾ ਤੋਂ ਵਰਮਾ ਫੈਮਿਲੀ ਦਾ ਬਹੁਤ ਬਹੁਤ ਸ਼ੁਕਰੀਆ ਸਾਰੇ ਪ੍ਰੋਗਰਾਮਾਂ ਨੂੰ ਪਸੰਦ ਕਰਨ ਦੇ ਲਈ। ਤੇ ਇਸੇ ਹੀ ਪ੍ਰਕਾਰ ਸਾਡੇ ਕੋਲ 77-173-73-140 ਤੇ ਲਗਾਤਾਰ ਸੁਨੇਹੇ ਪਹੁੰਚ ਰਹੇ ਨੇ ਜੀ, ਤੇ ਫਿਰ ਗੀਤ ਵੀ ਅਸੀਂ ਸਰੋਤਿਆਂ ਨੂੰ ਸੁਣਾਉਣਾ ਸੁਨੀਤਾ ਜੀ।
1: ਹਾਂਜੀ, ਗੀਤ ਉਹੀ ਆਪਾਂ

0: ਜੀ 0-1-52-44 331 ਡਾਇਲ ਹੋਇਆ ਸਟੂਡੀਓ ਦੀ ਘੜੀ ਤੇ ਸਮਾਂ 6:16 ਤੇ 41 ਸਕਿੰਟ ਤੇ ਆਪਾਂ ਕਰਦੇ ਹਾਂ ਜੀ ਗੱਲ ਸਾਡੇ ਨਾਲ ਸ੍ਰੋਤਾ।
1: ਹੈਲੋ
0: ਹੈਲੋ
2: ਹੈਲੋ
1: ਹਾਂ ਲੈਟਰ ਆਇਆ ਹੋਇਆ ਮੇਰਾ, ਜਾਂ ਲੈਟਰ ਪੜ ਲਓ ਜਾਂ ਫੋਨ ਕਰ ਲੈ ਲਓ।
0: ਉਹ ਬਾਈ ਜੀ ਹੁਣ ਤੁਹਾਨੂੰ ਫੋਨ ਕਾਲ ਤੇ ਲੈ ਲਿਆ, ਹੌਲੇ ਬੋਲੋ ਤੇ ਕਰੋ ਗੱਲ। ਹੈਲੋ ਹਾਂਜੀ ਹਾਂਜੀ ਬੋਲੋ, ਸਤਿ ਸ਼੍ਰੀ ਅਕਾਲ।
1: ਹਾਂ ਭਾਈ ਮੈਂ ਜਥੇਦਾਰ ਬਾਬਾ ਪਿਆਰਾ ਸਿੰਘ ਤੋੜ ਸ਼ਹੀਦ ਤੋਂ ਬੋਲਦਾ ਭਾਈ। ਸਤਿ ਸ਼੍ਰੀ ਅਕਾਲ, ਰੱਖੜੀ ਦੀ ਤਿਉਹਾਰ ਦੀਆਂ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਸਾਰੇ ਸਟਾਫ ਨੂੰ, ਸਾਰੇ
0: ਜੀ ਜੀ ਤੁਹਾਨੂੰ ਵੀ ਬਹੁਤ ਸਾਰੀਆਂ ਮੁਬਾਰਕਾਂ। ਤੇ ਆਪਣਾ ਥੋੜਾ ਰੇਡੀਓ ਤੋਂ ਦੂਰ ਹੋ ਕੇ ਗੱਲ ਕਰ ਲਓ।
1: ਹਾਂ ਰੇਡੀਓ ਤੋਂ ਦੂਰ ਹੋ ਗਏ, ਤੁਸੀਂ ਆਪਣੀ ਆਵਾਜ਼ ਥੋੜੀ ਜਿਹੀ ਵੱਧ ਕਰੋ ਭਾਈ।
0: ਅਸੀਂ ਵੱਧ ਕਰੀਏ? ਚਲੋ ਹਾਂਜੀ ਦੱਸੋ ਦੱਸੋ ਦੱਸੋ ਦੱਸੋ ਦੱਸੋ ਕੀ ਕਹਿਣਾ ਚਾਹੁੰਦੇ ਹੋ।
1: ਹਾਂ ਭਾਈ ਪ੍ਰੋਗਰਾਮ ਅੱਜ ਬਲਜੀਤ
0: ਸ਼ਰਮਾ ਜੀ ਵੱਲੋਂ ਵੀ ਬਹੁਤ ਬਹੁਤ
1: ਧੰਨਵਾਦ। ਤੁਸੀਂ ਪਿਛਲੇ ਹਫ਼ਤੇ ਜਿਹੜਾ ਪੈਗਾਮ ਕੀਤਾ ਭਾਈ ਉਹ ਵੀ ਫੱਟੇ ਚੱਕ ਤੇ
0: ਜੀ, ਬਹੁਤ ਬਹੁਤ ਸ਼ੁਕਰੀਆ ਪਿਆਰਾ ਸਿੰਘ ਜੀ, ਧੰਨਵਾਦ।
1: ਆਪਣਾ ਬਲਵਿੰਦਰ ਸਿੰਘ ਬਾਦਾ ਜੀ ਨੇ ਜਿਹੜਾ ਪ੍ਰੋਗਰਾਮ ਕੀਤਾ ਜੀ, ਆਪਣਾ ਪੰਜ ਪਹਿਲੀਆਂ ਦੇ ਬਹੁਤ ਖਤ ਪੜੇ
0: ਜੀ, ਸ਼ੁਕਰੀਆ ਜੀ, ਸ਼ੁਕਰੀਆ ਸ਼ੁਕਰੀਆ
1: ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ
0: ਜੀ, ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਜਥੇਦਾਰ ਪਿਆਰਾ ਸਿੰਘ ਜੀ।
1: ਬੇਨਤੀ ਹੈ ਜੀ ਅੱਜ ਤੁਸੀਂ ਆਪਣਾ ਇੰਨੇ ਕਰੋਨਾ
0: ਬਾਈ ਜੀ ਮੇਰੀ ਗੱਲ ਸੁਣੋ, ਜਥੇਦਾਰ ਪਿਆਰਾ ਸਿੰਘ ਜੀ
1: ਹਾਂਜੀ
0: ਹਾਂਜੀ ਪ੍ਰੋਗਰਾਮ ਚ ਫੋਨ ਕੀਤਾ, ਸ਼ੁਕਰੀਆ ਜੀ। ਮੈਂ ਰੇਡੀਓ ਤੇ ਦੱਸ ਰਹੀ ਹਾਂ ਇਸ ਸਵਾਲ ਦਾ ਸਹੀ ਉੱਤਰ ਜੀ। ਐਕਚੁਲੀ ਇੱਕ ਤਾਂ ਸਮਾਂ ਬਹੁਤ ਘੱਟ ਹੈ, ਦੂਸਰੀ ਗੱਲ ਜਿਹੜੇ ਪ੍ਰੋਮੋ ਦੀ ਗੱਲ ਕਰ ਰਹੇ ਹਾਂ ਜਾਂ ਸਪੋਰਟਸ ਦੀ ਗੱਲ ਕਰ ਰਹੇ, ਦੇਖੋ ਸਪੋਰਟਸ ਜਾਂ ਕਮਰਸ਼ੀਅਲ ਜਿਹੜਾ ਹੈ ਉਹ ਸਾਡੀ ਰੋਜ਼ੀ ਰੋਟੀ ਹੈ। ਰਹੀ ਗੱਲ ਪ੍ਰੋਮੋ ਦੀ, ਤੇ ਜਿਵੇਂ ਹੁਣ ਤੁਸੀਂ ਪ੍ਰੋਗਰਾਮਾਂ ਦੀ ਤਾਰੀਫ ਕੀਤੀ ਹੈ ਕਿ ਮਮਤਾ ਅਰੋੜਾ ਜੀ ਵੱਲੋਂ ਪੇਸ਼ ਕੀਤਾ ਪ੍ਰੋਗਰਾਮ ਵਧੀਆ ਲੱਗਿਆ ਜਾਂ ਯੂਵਾਣੀ ਦੀ ਟੀਮ ਵੱਲੋਂ ਪੇਸ਼ ਕੀਤਾ ਪ੍ਰੋਗਰਾਮ ਵਧੀਆ ਲੱਗਿਆ, ਬਲਜੀਤ ਸ਼ਰਮਾ ਜੀ ਦਾ ਫੁਲਕਾਰੀ ਵਧੀਆ ਲੱਗਿਆ, ਕੋਈ ਵੀ ਪ੍ਰੋਗਰਾਮ ਦੀ ਤੁਸੀਂ ਤਾਰੀਫ ਤਾਂ ਹੀ ਕਰਦੇ ਹੋ ਜੇਕਰ ਤੁਸੀਂ ਸੁਣਦੇ ਹੋ, ਔਰ ਜੇਕਰ ਤੁਸੀਂ ਸੁਣਦੇ ਹੋ ਔਰ ਉਸ ਪ੍ਰੋਗਰਾਮ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦਿੰਦੇ ਹਾਂ ਪਹਿਲਾਂ ਪ੍ਰੋਮੋ ਦੇ ਰਾਹੀਂ, ਤੇ ਇਸ ਕਰਕੇ ਬਹੁਤ ਜ਼ਰੂਰੀ ਹੈ ਪ੍ਰੋਮੋ ਵੀ ਚਲਾਉਣੇ ਔਰ ਕਮਰਸ਼ੀਅਲ ਸਪੋਟ ਵੀ ਚਲਾਉਣੇ। ਸਟੂਡੀਓ ਦੀ ਘੜੀ ਤੇ ਸਮੇਂ ਦੇ ਮੁਤਾਬਿਕ ਅਸੀਂ ਇੱਕ ਖਤ ਜਾਂਦੇ ਜਾਂਦੇ ਹੋਰ ਲੈ ਸਕਦੇ ਹਾਂ। ਪਿੰਡ ਰਾਮਪੁਰਾ ਤੋਂ ਅਮਨਦੀਪ ਕੌਰ, ਸਰਦਾਰ ਬੇਅੰਤ ਸਿੰਘ ਸਾਹਿਬ, ਦੀਪ ਸਿੰਘ ਸਿੱਧੂ, ਤੇ ਕਹਿੰਦੇ ਤੁਹਾਡੇ ਸਾਰੇ ਪ੍ਰੋਗਰਾਮ ਵਧੀਆ ਹਨ, ਤੁਸੀਂ ਪੈਗਾਮ ਵਿੱਚ ਮੈਨੂੰ ਨਿਮਾਣੀ ਜਹੀ ਨੂੰ ਇੰਨਾ ਮਾਣ ਦਿੰਦੇ ਹੋ, ਇਸ ਲਈ ਬਹੁਤ ਬਹੁਤ ਧੰਨਵਾਦ ਜੀ, ਬਾਕੀ ਤੁਸੀਂ ਕਾਬਿਲ ਹੋ। ਸੁੱਕੇ ਤੇ ਵਾਰੀ ਚ ਵੀ ਇਹਨਾਂ ਨੂੰ ਬਹੁਤ ਵਧੀਆ ਲੱਗਿਆ, ਔਰ ਇਸ ਦੇ ਨਾਲ ਹੀ ਮੈਨੂੰ ਲੱਗਦਾ ਸੁਨੀਤਾ ਜੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਪ੍ਰੋਗਰਾਮ ਸ਼ਰਤਾ ਮੰਚ ਇੱਥੇ ਹੀ ਖਤਮ ਕਰੀਏ। ਔਰ ਸਟੂਡੀਓ ਦੀ ਘੜੀ ਤੇ ਸਮਾਂ ਹੈ 6:19 ਤੇ 20 ਸਕਿੰਟ ਦਾ।

0: ਉਸ ਕੰਮ ਕਰਨ ਵਿੱਚ ਅਸਫਲ ਰਹਿਣ ਦਾ ਇਲਜ਼ਾਮ ਲਾਇਆ। ਉਹਨਾਂ ਨੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ਅਤੇ ਨਸ਼ਿਆਂ ਦੇ ਖਤਰੇ ਲਈ ਰਾਜ ਸਰਕਾਰ ਤੇ ਵੀ ਨੁਕਤਾਚੀਨੀ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਪੰਜਾਬ ਦੀਆਂ 5 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਮਾਲੀ ਲਾਭ ਮਿਲੇਗਾ। ਬਾਬਾ ਬਕਾਲੇ ਵਿਖੇ ਰੱਖੜ ਪੁੰਨਿਆ ਪ੍ਰੋਗਰਾਮ ਦੇ ਮੌਕੇ ਤੇ ਰਾਜ ਪੱਧਰੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ,
1: 9 ਮਾਰਚ ਤੋਂ ਲੈ ਕੇ ਅੱਜ ਦੇਖ ਲਓ 28 ਅਗਸਤ ਹੋ ਗਈ, ਰੱਖੜੀ ਵਾਲੇ ਦਿਨ ਤੱਕ 70,92,303 ਮਾਵਾਂ ਭੈਣਾਂ ਦੇ ਖਾਤਿਆਂ ਦੇ ਵਿੱਚ ਪੈਸੇ ਜਿਹੜੇ ਨੇ ਉਹ ਪਾਏ ਜਾ ਚੁੱਕੇ ਨੇ। ਅੱਜ 5,30,303 ਮਾਵਾਂ ਭੈਣਾਂ ਦੇ ਖਾਤਿਆਂ ਚ, ਜਿਨ੍ਹਾਂ ਨੇ ਇਸ ਮਹੀਨੇ ਰਜਿਸਟ੍ਰੇਸ਼ਨ ਕਰਾਈ ਹੈ, ਉਹਨਾਂ ਦੇ ਖਾਤਿਆਂ ਚ 181,50,00,000 ਰੁਪਏ ਪਾਣੇ ਨੇ।
0: ਉਹਨਾਂ ਨੇ ਰੱਖੜੀ ਦੇ ਤਿਉਹਾਰ ਤੇ ਔਰਤਾਂ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਪਿਛਲੇ 4 ਸਾਲਾਂ ਵਿੱਚ ਉਹਨਾਂ ਦੀ ਸਰਕਾਰ ਵੱਲੋਂ 70,000 ਤੋਂ ਵੱਧ ਵਿਅਕਤੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਨੇ। ਮੁੱਖ ਮੰਤਰੀ ਨੇ ਵੀ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਕਈ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਗਏ ਨੇ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ ਵੀ ਇਸ ਮੌਕੇ ਬਾਬਾ ਬਕਾਲਾ ਵਿਖੇ ਰੈਲੀਆਂ ਨੂੰ ਸੰਬੋਧਨ ਕੀਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਨੇ ਸੋਸ਼ਲ ਮੀਡੀਆ ਤੇ ਚੱਲ ਰਹੇ ਇੱਕ ਜਾਲੀ ਵੀਡੀਓ ਦਾ ਖੰਡਨ ਕੀਤਾ ਹੈ, ਜਿਸ ਵਿੱਚ ਇਹ ਝੂਠਾ ਦਾਅਵਾ ਕੀਤਾ ਗਿਆ ਕਿ ਭਾਖੜਾ ਨੰਗਲ ਡੈਮ ਦੀ ਕੰਧ 1.77 ਇੰਚ ਝੁਕੀ ਹੋਈ ਹੈ। ਵੀਡੀਓ ਵਿੱਚ ਇਹ ਗੁੰਮਰਾਹਕੁੰਨ ਦਾਅਵਾ ਕੀਤਾ ਗਿਆ ਕਿ ਡੈਮ ਵਿੱਚ ਪਾੜ ਪੈਣ ਨਾਲ ਦਿੱਲੀ ਸਮੇਤ ਕਈ ਸ਼ਹਿਰਾਂ ਵਿੱਚ ਹੜ੍ਹ ਆ ਸਕਦੇ ਨੇ। ਪ੍ਰੈਸ ਸੂਚਨਾ ਬਿਊਰੋ ਦੀ ਫੈਕਟ ਚੈੱਕ ਇਕਾਈ ਨੇ ਸਪਸ਼ਟ ਕੀਤਾ ਹੈ ਕਿ ਇਹ ਦਾਅਵਾ ਝੂਠਾ ਹੈ। ਪ੍ਰੈਸ ਸੂਚਨਾ ਬਿਊਰੋ ਦਾ ਕਹਿਣਾ ਕਿ 27 ਅਗਸਤ 2024 ਨੂੰ ਡੈਮ ਦੀ ਕੰਧ ਦਾ ਅਸਲ ਝੁਕਾ 0.86 ਇੰਚ ਦਰਜ ਕੀਤਾ ਗਿਆ ਸੀ। ਇਸ ਨੇ ਇਹ ਵੀ ਕਿਹਾ ਕਿ ਡੈਮ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਕਾਈ ਨੇ ਕਿਹਾ ਕਿ ਡੈਮ ਦੇ ਤਣਾਅ, ਖਿਚਾਅ, ਛੇਕਾਂ ਦੇ ਦਬਾਅ ਤੇ ਰਿਸਾਅ ਦੇ ਸਾਰੇ ਮਾਪਦੰਡ ਨਿਰਧਾਰਿਤ ਆਗਿਆਯੋਗ ਸੀਮਾਵਾਂ ਦੇ ਅੰਦਰ ਨੇ। ਦਫ਼ਤਰ ਨੇ ਲੋਕਾਂ ਨੂੰ ਕਿਹਾ ਕਿ ਉਹ ਇਨ੍ਹਾਂ ਸਨਸਨੀਖੇਜ਼ ਦਾਅਵਿਆਂ ਤੇ ਭਰੋਸਾ ਨਾ ਕਰਨ ਤੇ ਇਨ੍ਹਾਂ ਨੂੰ ਪ੍ਰਸਾਰਿਤ ਵੀ ਨਾ ਕਰਨ, ਕਿਉਂਕਿ ਉਹ ਬੇਲੋੜਾ ਡਰ ਅਤੇ ਦਹਿਸ਼ਤ ਫੈਲਾ ਸਕਦੇ ਨੇ। ਭਾਰਤ ਸਰਕਾਰ ਨੇ ਕਿਹਾ ਕਿ ਪੰਜਾਬ ਸਮੇਤ ਦੇਸ਼ ਭਰ ਵਿੱਚ ਪਿਆਜ਼ ਅਤੇ ਖੰਡ ਦੀ ਕੋਈ ਕਮੀ ਨਹੀਂ ਹੈ। ਖਪਤਕਾਰ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਨੇ ਕਿਹਾ ਕਿ 2025-26 ਵਿੱਚ 307 ਲੱਖ ਟਨ ਤੋਂ ਵੱਧ ਦੇ ਅਨੁਮਾਨਿਤ ਉਤਪਾਦਨ ਕਾਰਨ ਆਉਣ ਵਾਲੇ ਮਹੀਨਿਆਂ ਵਿੱਚ ਪਿਆਜ਼ ਦੀ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਇਸ ਦੀ ਉਪਲਬਧਤਾ ਕਾਫੀ ਹੈ। ਮੰਤਰਾਲੇ ਨੇ ਦੱਸਿਆ ਕਿ ਸਰਕਾਰ ਨੇ ਪਿਆਜ਼ ਦੀ ਮੌਸਮੀ ਮੰਗ ਦੀ ਮਿਆਦ ਦੌਰਾਨ ਢੁਕਵੀਂ ਉਪਲਬਧਤਾ ਅਤੇ ਸਹਾਇਕ ਕੀਮਤ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਬਫਰ ਸਟਾਕਾਂ ਦੀ ਯੋਜਨਾਬੱਧ ਤੇ ਟੀਚਾ ਮੁਖੀ ਨਿਕਾਸੀ ਸ਼ੁਰੂ ਕੀਤੀ ਏ। ਇਸ ਦੌਰਾਨ ਮਹਾਰਾਸ਼ਟਰ ਦੇ ਨਾਸਿਕ ਤੋਂ 450 ਟਨ ਤੋਂ ਵੱਧ ਪਿਆਜ਼ ਨਾਲ ਪਹਿਲੀ ਰੇਲ ਗੱਡੀ ਅੱਜ ਸਵੇਰੇ ਦਿੱਲੀ ਪਹੁੰਚੀ, ਜਿੱਥੋਂ ਇਸ ਦੀ ਸਪਲਾਈ ਨੂੰ ਸੜਕੀ ਆਵਾਜਾਈ ਰਾਹੀਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਤੇ ਜੰਮੂ ਅਤੇ ਹੋਰ ਅਹਿਮ ਖਪਤ ਕੇਂਦਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਸਰਕਾਰ ਦੇ ਕੀਮਤ ਕੰਟਰੋਲ ਬਫਰ ਸਟਾਕ ਤੋਂ ਪਿਆਜ਼ 35 ਰੁਪਏ ਪ੍ਰਤੀ ਕਿਲੋ ਦੀ ਛੋਟ ਵਾਲੀ ਦਰ ਤੇ ਵੇਚਿਆ ਜਾ ਰਿਹਾ ਹੈ। ਸਰਕਾਰ ਨੇ ਇਹ ਵੀ ਕਿਹਾ ਕਿ ਦੇਸ਼ ਵਿੱਚ ਖੰਡ ਦੀ ਵੀ ਕੋਈ ਕਮੀ ਨਹੀਂ ਹੈ ਤੇ ਵਾਜਬ ਕੀਮਤਾਂ ਤੇ ਖੰਡ ਦੀ ਉਪਲਬਧਤਾ ਲਈ ਸਾਰੇ ਜ਼ਰੂਰੀ ਉਪਾਅ ਕੀਤੇ ਜਾਣਗੇ। ਖਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ ਮਿਲ ਦੀ ਪ੍ਰਕਿਰਿਆ ਤੋਂ ਬਾਅਦ ਖੰਡ ਦੀਆਂ ਕੀਮਤਾਂ ਵਿੱਚ ਕਰੀਬ 20% ਦੀ ਗਿਰਾਵਟ ਆਈ ਏ, ਜਦੋਂ ਕਿ ਪ੍ਰਚੂਨ ਖੰਡ ਦੀਆਂ ਕੀਮਤਾਂ ਵੀ ਘਟਣੀਆਂ ਸ਼ੁਰੂ ਹੋ ਗਈਆਂ ਨੇ। ਸਰਕਾਰ ਦੇਸ਼ ਭਰ ਵਿੱਚ ਖੰਡ ਦੀਆਂ ਕੀਮਤਾਂ ਭੰਡਾਰ ਤੇ ਆਵਾਜਾਈ ਦੇ ਨੇੜਿਓ ਨਜ਼ਰ ਰੱਖ ਰਹੀ ਏ। ਅੱਜ ਦੇਸ਼ ਭਰ ਵਿੱਚ ਰੱਖੜੀ ਦਾ ਤਿਉਹਾਰ ਚਾਵਾਂ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਤੇ ਰੰਗ ਬਿਰੰਗੀਆਂ ਰੱਖੜੀਆਂ ਬੰਨ੍ਹਦੀਆਂ ਨੇ ਅਤੇ ਉਹਨਾਂ ਦੀ ਚੰਗੀ ਸਿਹਤ ਤੇ ਖੁਸ਼ਹਾਲੀ ਲਈ ਕਾਮਨਾ ਕਰਦੀਆਂ ਨੇ ਤੇ ਭਰਾ ਆਪਣੀਆਂ ਭੈਣਾਂ ਦੀ ਰੱਖਿਆ ਤੇ ਮਦਦ ਕਰਨ ਦਾ ਵਾਅਦਾ ਕਰਦੇ ਨੇ ਅਤੇ ਉਹਨਾਂ ਨੂੰ ਤੋਹਫੇ ਦਿੰਦੇ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਤੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਰੱਖੜੀ ਦੇ ਤਿਉਹਾਰ ਮੌਕੇ ਸਾਰਿਆਂ ਨੂੰ ਵਧਾਈ ਦਿੱਤੀ। ਆਖਿਰ ਵਿੱਚ ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਵਾਰ ਫੇਰ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਇੱਕ ਵਿਕਸਿਤ ਪੰਜਾਬ ਤੋਂ ਬਿਨਾਂ ਵਿਕਸਿਤ ਭਾਰਤ ਨਹੀਂ ਬਣ ਸਕਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਪੰਜਾਬ ਦੀਆਂ 5 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਮਾਲੀ ਲਾਭ ਮਿਲੇਗਾ। ਸਰਕਾਰ ਨੇ ਭਾਖੜਾ ਨੰਗਲ ਡੈਮ ਦੀ ਕੰਧ 1.77 ਇੰਚ ਚੁੱਕੀ ਹੋਣ ਦੇ ਸੋਸ਼ਲ ਮੀਡੀਆ ਤੇ ਚੱਲ ਰਹੇ ਇੱਕ ਜਾਲੀ ਵੀਡੀਓ ਦਾ ਖੰਡਨ ਕੀਤਾ। ਕਿਹਾ ਕਿ ਡੈਮ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਚ ਪਿਆਜ਼ ਦੇ ਖੰਡ ਦੀ ਕੋਈ ਕਮੀ ਨਹੀਂ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
2: ਮੇਰੀ ਬੈਂਕ ਹਮੇਸ਼ਾ ਮੇਰੇ ਸਾਥ ਚਲਤੀ ਹੈ। ਸੁਬਹ ਉੱਠਤੀ ਹੂੰ ਤੋ ਪੈਸੇ ਜਮਾ ਕਰਾਤੀ ਹੈ, ਕਸਟਮਰ ਜ਼ਿਆਦਾ ਹੋ ਜਾਤੇ ਹੈ ਤੋ ਪੂਰਾ ਗੱਲਾ ਸੰਭਾਲ ਲੇਤੀ ਹੈ, ਆਧੀ ਰਾਤ ਕੋ ਭੀ ਉਠਾ ਕੇ ਬਤਾਤੀ ਹੈ।

0: कि मैडम लक्ष्मी फल भंडार का पेमेंट आ गया है। जनधन बैंक खाता क्या मिला? मुझे तो उंगलियों के छोर पर बीमा, पेंशन, डीबीटी, सारी बैंकिंग सुविधाएं मिल गई हैं।
1: 12 साल में 59 करोड़ जनधन खाते खुले, जिसमें 56% खाते तो सिर्फ महिलाओं के हैं। पीएम जनधन योजना के 12 साल, ज्यादा बचत, ज्यादा काम।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਅਨੁਸਾਰ ਸਮਾਂ ਸ਼ਾਮ ਦੇ 6:30 ਹੋ ਰਹੇ ਨੇ ਤੇ ਹੁਣ ਵੇਲਾ ਹੋ ਰਿਹਾ ਹੈ ਨੌਜਵਾਨਾਂ ਦੇ ਪ੍ਰੋਗਰਾਮ ਯੁਵਾਨੀ।

0: ਪਹਿਲਾਂ ਆਪਣਾ ਨਾਂ ਦੱਸ ਦੇ ਸਾਨੂੰ।
1: ਮੇਰਾ ਨਾਮ ਨਵਜੋਤ ਹੈ ਜੀ।
0: ਨਵਜੋਤ ਕੀ ਕਹੋਗੇ ਫਿਰ ਇਸ ਵਿਸ਼ੇ?
1: ਅਕੋਰਡਿੰਗ ਟੂ ਮੀ ਕੁੜੀਆਂ ਜਿਆਦਾ ਖਰਚ ਕਰਦੀਆਂ, ਕਿਉਂਕਿ ਉਹਨਾਂ ਨੂੰ ਸਾਰਾ ਕੁਝ ਮੈਚਿੰਗ ਚਾਹੀਦਾ ਹੁੰਦਾ, ਮੈਚਿੰਗ ਤੇ ਮੁੰਡਿਆਂ ਨੂੰ ਇੰਨੀ ਕੇਅਰ ਨਹੀਂ ਕਰਦੇ ਗੀ ਫੈਸ਼ਨ।
0: ਸਹੀ ਕਿਹਾ, ਸਹੀ ਕਿਹਾ, ਦੇਖੋ ਦਿਲ ਦੀ ਗੱਲ ਆਖੀ ਜਸ਼ਨ ਨੇ, ਬਿਲਕੁਲ ਸਹੀ ਕਿਹਾ। ਮੈਚਿੰਗ ਇਸ ਵੇਲੇ ਨਵਜੋਤ ਨੇ ਪੂਰੀ ਮੈਚਿੰਗ ਜਿਹੜੀ ਹੈ ਉਹ ਕੀਤੀ ਹੋਈ ਹੈ, ਸਹੀ ਕਿਹਾ ਨਵਜੋਤ ਨੇ। ਤੇ ਮੈਚਿੰਗ ਦਾ ਹਰ ਇੱਕ ਅਸੈਸਰੀ ਵੀ ਚਾਹੀਦੀ ਹੁੰਦੀ ਹੈ, ਤੇ ਇਹ ਵੀ ਜਸ਼ਨ ਦੇ ਨਾਲ ਇੱਕ ਹੋਰ ਸਾਥਣ ਹੈ ਜਸ਼ਨ ਦੀ, ਉਹਨਾਂ ਦਾ ਕੀ ਨਾਂ?
2: ਮੇਰਾ ਨਾਮ ਕਰਮਜੀਤ ਕੌਰ ਜੀ।
0: ਤੇ ਤੁਸੀਂ ਕੀ ਕਹੋਗੇ ਕਰਮਜੀਤ?
2: ਬਸ ਕੁੜੀਆਂ ਜਿਆਦਾ ਇੰਜੋਏ ਕਰਨ ਦਾ ਸ਼ੌਂਕ ਹੁੰਦਾ ਗਾ, ਤੇ ਬਸ ਕੱਪੜੇ ਦੇਖ ਕੇ ਇਧਰੋਂ ਨਿਕਲ ਗਈਆਂ ਕਰਗੀਆਂ ਬਸ ਐਂ।
0: ਤੇ ਸਾਰੇ ਸ਼ੌਂਕ ਪਗਾਉਣ ਦੇ ਚਲਦੇ ਆ, ਫਿਰ ਖਰਚਾ ਕੁੜੀਆਂ ਦਾ ਵੱਧ ਜਾਂਦਾ ਜਾਣੇ ਕੇ,
2: ਕੁੜੀਆਂ ਦਾ ਜਿਆਦਾ ਹੁੰਦਾ ਜੀ ਖਰਚਾ,
3: ਮੇਕਅਪ ਦਾ ਹੋ ਜਾਂਦਾ।
0: ਨਵਜੋਤ ਕਹਿਣਾ ਚਾਹ ਰਹੀ ਹੈ ਕੁਛ, ਇੱਕ ਗੱਲ ਹੋਰ ਨਿਕਲ ਕੇ ਆਈ ਹੈ।
1: ਸਰ ਮੇਕਅਪ ਵਗੈਰਾ ਦਾ ਹੋ ਜਾਂਦਾ, ਮੁੰਡਿਆਂ ਨੂੰ ਨਹੀਂ ਹੁੰਦਾ ਮੇਕਅਪ ਵਗੈਰਾ ਦਾ, ਤਾਂ ਕਰਕੇ
0: ਮਤਲਬ ਖਰਚਾ ਬਚਾ ਲਿਆ ਸੀ, ਹੈਨਾ, ਮੁੰਡਿਆਂ ਦੇ ਫੇਵਰ ਚ ਭੁਗਤੇ ਆ। ਮੁੰਡੇ ਜਿਹੜੇ ਸੀਗੇ ਉਹ ਕੁੜੀਆਂ ਦੇ ਫੇਵਰ ਚ ਭੁਗਤ ਰਹੇ, ਕੁੜੀਆਂ ਕਹਿ ਰਹੀਆਂ ਮੁੰਡੇ ਸਿਆਣੇ ਆ। ਇੱਕ ਹੋਰ ਸਾਥੀ ਸਾਡੇ ਨਾਲ, ਤੁਹਾਡਾ ਕੀ ਨਾਂ?
4: ਮੇਰਾ ਨਾਮ ਰਣਦੀਪ ਕੌਰ ਹੈ। ਅਕੋਰਡਿੰਗ ਟੂ ਮੀ ਕੁੜੀਆਂ ਹੀ ਜਿਆਦਾ ਖਰਚ ਕਰਦੇ ਨੇ, ਕਿਉਂਕਿ ਉਹਨਾਂ ਨੂੰ ਜਿਆਦਾ ਹੁੰਦਾ ਵੀ ਉਹ ਹਰ ਇੱਕ ਚੀਜ਼ ਮੈਚਿੰਗ ਹੋਵੇ ਉਹਨਾਂ ਦੀ।
0: ਤੇ ਰਣਦੀਪ, ਇੱਥੇ ਜਦੋਂ ਤੁਸੀਂ NH7 ਆਏ ਹੋ, ਤੇ ਅੱਜ ਫਿਰ ਕੀ ਸੋਚ ਕੇ ਆਏ ਹੋ, ਕੀ ਖਰੀਦਣਾ ਸੀ?
4: ਕੁਛ ਨੀ ਸਰ, ਬਸ ਫਰੈਂਡਸ ਦੇ ਨਾਲ ਇੰਜੋਏ।
0: ਨਵਜੋਤ ਸਹੀ ਹੈ, ਨਵਜੋਤ ਮੇਰੇ ਦਿਲ ਦੀ ਗੱਲ ਕਹਿ ਰਹੀ ਹੈ,
1: ਵਿੰਡੋ ਸ਼ਾਪਿੰਗ ਕਰਨਾ।
0: ਨਵਜੋਤ ਮੈਂ ਵੀ ਵਿੰਡੋ ਸ਼ਾਪਿੰਗ ਕਰਨ ਆਇਆ ਸੀ, ਤੇ ਸੋਚਿਆ ਕਿਉਂ ਨਾ ਪ੍ਰੋਗਰਾਮ ਹੀ ਰਿਕਾਰਡ ਕਰਦਾ ਚੱਲਾਂ, ਪ੍ਰੋਗਰਾਮ ਯੁਵਾ ਮੰਚ ਦੇ ਤਹਿਤ। ਸਾਡੇ ਨਾਲ ਇੱਕ ਹੋਰ ਸਾਥੀ ਹੈ, ਤੁਹਾਡਾ ਕੀ ਨਾਂ?
5: ਅਮਨਦੀਪ ਕੌਰ।
0: ਅਮਨਦੀਪ ਤੁਸੀਂ ਕੀ ਕਹੋਗੇ ਫਿਰ? ਵਿਸ਼ਾ ਤੁਸੀਂ ਸਾਡੀ ਗੱਲਬਾਤ ਦੇ ਵਿੱਚੋਂ ਸਮਝ ਲਿਆ ਹੋਣਾ, ਕੀ ਕਹੋਗੇ ਫਿਰ?
5: ਜਿਆਦਾਤਰ ਕੁੜੀਆਂ ਹੀ ਸ਼ੋਪਿੰਗ ਜਿਆਦਾ ਕਰਦੀਆਂ, ਕਿਉਂਕਿ ਉਹਨਾਂ ਨੂੰ ਹਰ ਚੀਜ਼ ਐਂ ਡਿਫਰੈਂਟ ਚਾਹੀਦੀ ਹੁੰਦੀ ਆ, ਤੇ ਉਹ ਜੋ ਵੀ ਕੋਈ ਮਾਰਕੀਟ ਚ ਨਵੀਂ ਚੀਜ਼ ਆਉਂਦੀ ਹੈ, ਤੇ ਉਹਨਾਂ ਨੂੰ ਐਂ ਹੁੰਦਾ ਵੀ ਪਹਿਲਾਂ ਖਰੀਦ ਲਈਏ ਸਭ ਤੋਂ।
0: ਗੱਲਾਂ ਬਹੁਤ ਨਿਕਲ ਕੇ ਆ ਰਹੀਆਂ, ਤੇ ਗੱਲਾਂ ਜਿਹੜੀਆਂ ਮਾਈਕ ਚ ਬੋਲਣੀਆਂ ਸਾਰੀਆਂ, ਪਿੱਛੇ ਨੀ ਬੋਲਣੀਆਂ।
1: ਇੱਕ ਸਰ ਕੁੜੀਆਂ ਨੂੰ ਐਵੇਂ ਹੁੰਦਾ ਵੀ ਰਿਪੀਟ ਨਾ ਕੀਤਾ ਜਾਵੇ, ਹਰੇਕ ਚੀਜ਼ ਨਵੀਂ ਪਾਈ ਜਾਵੇ ਬਸ।
0: ਵੈਸੇ ਐਂ ਕਿਉਂ ਹੁੰਦਾ, ਤੁਸੀਂ ਦੱਸੋ ਵੀ ਰਿਪੀਟ ਜੇ ਹੋ ਵੀ ਜਾਊਗਾ ਤੇ ਕੀ ਹੈ? ਸਭ ਨੂੰ ਪਤਾ ਹੈ ਵੀ ਕੱਪੜੇ ਪਹਿਲਾਂ ਖਰੀਦੇ ਆ, ਇਹਨੇ ਪੈਸੇ ਲਾਏ ਆ, ਵੀ ਪਾਉਣੇ ਤਾਂ ਹੈਗੇ ਹੀ ਆ।
5: ਫਿਰ ਉਹਨਾਂ ਨੂੰ ਐਂ ਲੱਗਦਾ ਵੀ ਕੁਛ ਵੱਖਰੇ ਜੇ ਬਣ ਕੇ ਜਾਈਏ, ਤਾਂ ਕਰਕੇ ਉਹ ਰਿਪੀਟ ਨਹੀਂ ਕਰਨਾ ਚਾਹੁੰਦੇ ਹੁੰਦੇ।
4: ਕੁੜੀਆਂ ਨੂੰ ਫੈਸ਼ਨ ਬਹੁਤ ਜਿਆਦਾ ਪਸੰਦ ਹੁੰਦਾ,
0: ਕੁੜੀਆਂ ਨੇ ਫੋਟੋਆਂ ਵੀ ਵੱਧ ਖਿਚਾਉਣੀਆਂ ਹੁੰਦੀਆਂ ਨਾ, ਇਸ ਲਈ ਡਰੈਸਿਸ।
5: ਹਾਂਜੀ ਹਾਂਜੀ, ਉਹਦੇ ਲਈ ਡਰੈਸਿਸ ਚਾਹੀਦੀਆਂ ਡਿਫਰੈਂਟ ਡਿਫਰੈਂਟ।
0: ਬਹੁਤ ਵਧੀਆ ਗੱਲਾਂ ਤੇ ਸਹੀ ਗੱਲਾਂ, ਸੱਚੀਆਂ ਗੱਲਾਂ ਇਹਨਾਂ ਕੁੜੀਆਂ ਨੇ ਕੀਤੀਆਂ, ਤੇ ਤਰੱਕੀਆਂ ਕਰੋ ਤੁਸੀਂ ਵੀ ਆਇਲਸ ਕਰਕੇ, ਫਿਰ ਜਿੱਥੇ ਜਾਣਾ ਚਾਹੁੰਦੇ ਹੋ ਉੱਥੇ ਜਾਓ, ਉੱਥੇ ਤਰੱਕੀਆਂ ਕਰੋ, ਤੇ ਫਿਰ ਜੋ ਸਾਡੇ ਵਰਗੇ ਤੁਹਾਡੇ ਹੋਰ ਦੋਸਤ ਨੇ ਉਹਨਾਂ ਲਈ ਫਿਰ ਉੱਥੋਂ ਸ਼ੋਪਿੰਗ ਕਰਕੇ ਉੱਥੋਂ ਚੀਜ਼ਾਂ ਭੇਜੋਗੇ, ਹੈਨਾ?
1: ਹਾਂਜੀ ਹਾਂਜੀ, ਜ਼ਰੂਰ ਭੇਜਾਂਗੇ।
0: ਚਲੋ, ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਬੈਸਟ ਵਿਸ਼ੇਸ।
5: ਥੈਂਕ ਯੂ ਸਰ, ਥੈਂਕ
0: ਯੂ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ। ਸਰ ਕੀ ਨਾਂ ਹੈ ਤੁਹਾਡਾ?
6: ਮਹੇਸ਼ ਕੁਮਾਰ।
0: ਮਹੇਸ਼ ਜੀ, ਅਸੀਂ ਅੱਜ ਪ੍ਰੋਗਰਾਮ ਦੇ ਵਿੱਚ ਗੱਲ ਕਰ ਰਹੇ ਹਾਂ ਕਿ ਸ਼ੋਪਿੰਗ ਕਰਨ ਲੱਗੇ ਹਾਂ, ਕੁੜੀਆਂ ਵੱਧ ਪੈਸੇ ਖਰਚ ਕਰਦੀਆਂ ਹੈ ਜਾਂ ਮੁੰਡੇ ਵੱਧ ਪੈਸੇ ਖਰਚ ਕਰਦੇ ਆ, ਤੁਸੀਂ ਇਸ ਵਿਸ਼ੇ ਤੇ ਕਿਸ ਜਿਹੇ ਵਿਚਾਰ ਰੱਖਦੇ ਹੋ?
6: ਬਈ, ਕੁੜੀਆਂ ਤਾਂ ਪੈਸਾ ਪੂਰਾ ਖਰਚ ਕਰਦੀਆਂ ਜੀ, ਮੁੰਡੇ ਤਾਂ ਕਮਾਉਣ ਦੀ ਕੋਸ਼ਿਸ਼ ਕਰਦੇ ਆ, ਤੇ ਕੁੜੀਆਂ ਦੇ ਪੈਸਾ ਲਾਉਣ ਦੀ ਕੋਸ਼ਿਸ਼ ਕਰਦੇ ਆ।
0: ਕੁੜੀਆਂ ਉਡਾਉਣ ਦੀ ਕੋਸ਼ਿਸ਼ ਕਰਦੀਆਂ,
6: ਕੁੜੀਆਂ ਉਡਾਉਣ ਦੀ ਕੋਸ਼ਿਸ਼ ਕਰਦੀਆਂ, ਤੇ ਕੁੜੀਆਂ ਖੁੱਲਾ ਪੈਸਾ ਖਰਚਾ ਕਰਨ ਦੀ ਕੋਸ਼ਿਸ਼ ਕਰਦੀਆਂ।
0: ਤੇ ਤੁਸੀਂ ਅੱਜ ਸ਼ੋਪਿੰਗ ਕਰਨ ਆਏ ਹੋ ਇੱਥੇ, ਕੀ ਫੈਮਿਲੀ ਨਾਲ ਆਏ ਹੋ?
6: ਹਾਂਜੀ, ਫੈਮਿਲੀ ਨਾਲ ਆਏ ਜੀ।
0: ਜੀ, ਮੈਂ ਦੇਖ ਰਿਹਾ ਮੈਡਮ ਵੀ ਪਾਸੇ ਨੇ, ਕੁਝ ਖਾ ਰਹੇ ਨੇ, ਅਸੀਂ ਉਹਨਾਂ ਨਾਲ ਫੇਰ ਗੱਲ ਕਰਾਂਗੇ। ਤੇ ਕਿੱਥੋਂ ਆਏ ਹੋ?
6: ਅਸੀਂ ਗੰਗਾ ਨਗਰ ਰਾਜਸਥਾਨ ਤੋਂ ਹੈ ਜੀ।
0: ਅੱਛਾ, ਰਾਜਸਥਾਨ ਤੋਂ ਇੱਥੇ ਤੁਸੀਂ ਸ਼ੋਪਿੰਗ ਕਰਨ ਆਏ ਹੋ, ਫਿਰ ਕੁਝ ਖਾਸ ਸੋਚ ਕੇ ਆਏ ਹੋ ਵੀ ਕੁਝ ਖਾਸ ਖਰੀਦਣ ਆਏ ਹੋ ਇੱਥੋਂ ਫੈਕਟਰੀ ਆਊਟਲੈਟ ਤੋਂ, ਜਾਂ ਵੈਸੇ ਹੀ ਘੁੰਮਣ ਆ ਗਏ?
6: ਘੁੰਮਣਾ ਤੇ ਕੁਝ ਖਰੀਦਦਾਰੀ ਦੋਨੋਂ ਹੀ ਸਮਝੋ ਤੁਸੀਂ। ਤੇ ਬਸ ਜਿਹੜੀ ਤੁਸੀਂ ਗੱਲ ਤੋਂ ਸਟਾਰਟ ਕੀਤੀ ਗੱਲ, ਕਿ ਜਿਹੜਾ ਲੇਡੀਜ਼ ਦੇ ਪਰਪਸ ਜ਼ਿਆਦਾ ਹੁੰਦੇ ਨੇ ਖਰੀਦਦਾਰੀ ਕਰਨ ਦੇ ਤੇ ਖਰਚਾ ਕਰਨ ਦੇ, ਉਹਨਾਂ ਦੇ ਪਰਪਸ ਨੂੰ ਪੂਰਾ ਕਰਨ ਵਾਸਤੇ ਆਏ ਆ।
0: ਹਾਂ, ਮੈਡਮ ਨਾਲ ਲੈ ਕੇ ਆਏ ਹਾਂ, ਤੇ ਮੈਡਮ ਨਾਲ ਗੱਲ ਕਰਦੇ ਆ। ਮੈਡਮ, ਸਵਾਗਤ ਹੈ ਪ੍ਰੋਗਰਾਮ ਚ ਤੁਹਾਡਾ।
7: ਥੈਂਕ ਯੂ ਜੀ, ਧੰਨਵਾਦ ਜੀ।
0: ਮੈਡਮ, ਕੀ ਦਵਾਤਾ ਹੁਣ ਤੱਕ ਸਰ ਨੇ? ਫਿਰ ਤੁਹਾਨੂੰ ਕਹਿ ਰਹੇ ਹੋ ਕਿ ਉਹ ਖਰੀਦਦਾਰੀ ਦੇ ਪਰਪਸ ਪੂਰਾ ਕਰਨ ਆਏ ਸੀ, ਮੈਡਮ ਨੂੰ ਨਾਲ ਲੈ ਕੇ ਆਏ ਆ, ਆਪਣਾ ਨਾਂ ਦੱਸ ਕੇ ਗੱਲ ਕਰੋ ਸਾਡੇ ਨਾਲ।
7: ਮੇਰਾ ਨਾਂ ਰੇਨੂ ਕਹਿ ਜੀ, ਹਜੇ ਤੱਕ ਤਾਂ ਸਰ ਨੇ ਕੁਝ ਨਹੀਂ ਦਵਾਇਆ ਜੀ, ਘੁਮਾਈ ਫਿਰਾਈ ਜਾਂਦੇ ਆ ਜੀ।
0: ਦਿਖਾ ਰਹੇ ਆ ਅਜੇ ਤੱਕ, ਮਤਲਬ ਚੈੱਕ ਕਰਾ ਰਹੇ?
7: ਦਿਖਾਈ ਰਹੇ ਵੀ ਦੇਖ ਲੋ, ਦੇਖ ਕੇ ਰੱਜ ਲੋ।
0: ਅੱਛਾ, ਮਤਲਬ ਦਿਖਾ ਰਹੇ ਹੈ ਤੇ ਤੁਸੀਂ ਹੁਣ ਸਰ ਨੂੰ ਪ੍ਰੋਗਰਾਮ ਦੇ ਥਰੂ ਮਿਹਣਾ ਮਾਰ ਰਹੇ ਹੋ?
7: ਸਰ ਦਾ ਓਪੀਨੀਅਨ ਇਹ ਹੈ ਨਾ ਕਿ ਕੁੜੀਆਂ ਜਿਆਦਾ ਖਰਚ ਕਰਦੀਆਂ ਨੇ, ਹਨਾ, ਲੇਡੀਜ਼ ਦਾ ਜਿਆਦਾ ਖਰਚਾ ਹੁੰਦਾ, ਇਸ ਕਰਕੇ ਸਰ ਕਹਿੰਦੇ ਕਿ ਵੀ ਹਾਂ ਇੱਕ ਵਾਰ ਤੁਸੀਂ ਦੇਖ ਲੋ, ਫੇਰ ਜੇ ਬਣਦਾ ਜਾ ਹੋਏਗਾ ਤਾਂ ਲੈ ਲਾਂਗੇ।
0: ਅੱਛਾ, ਇਹ ਵੀ ਇੱਕ ਤਰੀਕਾ ਹੁੰਦਾ ਮੈਨੂੰ ਲੱਗਦਾ ਸਰ, ਕਿ ਵਿੰਡੋ ਸ਼ੋਪਿੰਗ ਕਰਾ ਕੇ ਪਹਿਲਾਂ ਲੇਡੀਜ਼ ਨੂੰ ਨਾ ਥਕਾ ਦਈਏ ਉਹਨਾਂ ਨੂੰ, ਹਨਾ, ਫੇਰ ਉਹਨਾਂ ਨੂੰ ਕੁਝ ਖਵਾ ਪਿਆ ਕੇ ਤੇ ਫੇਰ ਇਸੇ ਤਰ੍ਹਾਂ ਲੈ ਜਾਈਏ ਵੀ ਇੱਥੇ ਮਹਿੰਗਾ ਹੈ ਸਾਰਾ ਕੁਝ।
6: ਨਹੀਂ ਨਹੀਂ, ਸਹੀ ਗੱਲ ਹੈ, ਇਹ ਵੀ ਗੱਲ ਸਹੀ ਹੈ, ਇਹ ਵੀ ਓਪੀਨੀਅਨ ਗਲਤ ਨਹੀਂ ਗਾ।
0: ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਹਾਡੇ ਜੋ ਲੇਡੀਜ਼ ਦੇ ਖਰਚੇ ਨੇ ਉਹ ਕਿਸ ਤਰ੍ਹਾਂ ਜੈਂਟਸ ਦੇ ਖਰਚੇ ਨਾਲੋਂ ਵੱਧ ਜਾਂਦੇ ਨੇ?
7: ਨਹੀਂ ਜੀ, ਇਹ ਗੱਲ ਤਾਂ ਸਹੀ ਹੈ, ਜੈਂਟਸ ਦਾ ਖਰਚਾ

0: ਆਊਟਫਿਟ ਚਾਹੀਦੇ ਹੁੰਦੇ ਆ ਹਨਾ, ਇੱਕ ਨੂੰ ਰਿਪੀਟ ਨੀ ਕਰਨਾ ਕਿਉਂ, ਕਿਉਂਕਿ ਆਏ ਆ ਕਿ ਹਾਏ ਜੇ ਇੱਕ ਰਿਪੀਟ ਕਰ ਲਾਂਗੇ ਤਾਂ ਉਹ ਕਹੇਗੀ ਲੈ ਕੱਲ ਤਾਂ ਪਾਇਆ ਸੀ ਤੂੰ ਹੈ ਅੱਜ ਫੇਰ ਪਾਇਆ ਈ ਹਨਾ, ਏਦਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ। ਇਸ ਕਰਕੇ ਆਏ ਸੋਚਦੇ ਆ ਵੀ ਕੀ ਕਹਿੰਦੇ ਆ ਜਿੰਨਾ ਹੋ ਸਕੇ ਨਾ ਬਸ ਅਸੀਂ ਲੈ ਲਈਏ ਬਸ, ਤੇ ਬੰਦਿਆਂ ਦਾ ਕੀ ਆ ਇੱਕ ਜੀਨ ਦੇ ਨੀਚੇ ਚਾਰ ਸ਼ਰਟਾਂ ਵੀ ਚੱਲ ਜਾਂਦੀਆਂ ਨੇ ਹਨਾ, ਇਸ ਕਰਕੇ ਬਸ ਲੇਡੀਜ਼ ਦਾ ਤੁਸੀਂ ਆਏ ਮੰਨੋ ਵੀ ਵੱਧ ਖਰਚਿਆ।
1: ਤੇ ਸਰ ਤਾਂ ਤੁਹਾਨੂੰ ਹਮੇਸ਼ਾ ਦਵਾਉਂਦੇ ਰਹਿੰਦੇ ਹੋਣੇ ਕੁਝ, ਕਿ ਕਦੇ ਤੁਸੀਂ ਵੀ ਸਰ ਨੂੰ ਦਵਾਇਆ ਹੈ ਕੁਝ, ਉਹਨਾਂ ਨੂੰ ਕੋਈ ਗਿਫਟ ਗੁਫਟ ਕਿਸ ਤਰ੍ਹਾਂ ਦੇ ਗਿਫਟ ਕੀਤੇ ਹੋਏ ਉਹਨਾਂ ਨੂੰ ਹੁਣ
0: ਤੱਕ? ਨਾ ਜੀ ਸਰ, ਮੈਂ ਹੀ ਇਹ ਸਰ ਮੈਨੂੰ ਆਪ ਹੀ ਦਵਾਉਂਦੇ ਨੇ ਸਰ, ਐਂ ਕਹਿ ਦਿੰਦੇ ਮੇਰੇ ਵੰਡੇ ਦਾ ਵੀ ਤੂੰ ਹੀ ਲੈ ਲੈ।
1: ਜੀ ਬਹੁਤ ਵਧੀਆ ਗੱਲ ਹੈ, ਇਸੇ ਤਰ੍ਹਾਂ ਦੀ ਸ਼ੋਪਿੰਗ ਜਿਹੜੀ ਹੈ ਉਹ ਤੁਹਾਡੀ ਚੱਲਦੀ ਰਹੇ, ਇਸੇ ਤਰ੍ਹਾਂ ਦਾ ਪਰਿਵਾਰਕ ਬੰਧਨ ਜਿਹੜਾ ਉਹ ਚੱਲਦਾ ਰਹੇ। ਤੁਹਾਨੂੰ ਸਾਡੇ ਵੱਲੋਂ ਬੈਸਟ ਵਿਸ਼ਸ ਪ੍ਰੋਗਰਾਮ ਸਾਡੇ ਨਾਲ ਗੱਲ ਕਰਨ ਲਈ ਸ਼ੁਕਰੀਆ।
0: ਥੈਂਕ ਯੂ ਜੀ, ਥੈਂਕ ਯੂ ਸਾਨੂੰ ਸ਼ਰੀਕ ਕਰਨ ਵਾਸਤੇ ਪ੍ਰੋਗਰਾਮ ਵਿੱਚ, ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ।
1: ਥੈਂਕ ਯੂ।

0: ਸਾਡੇ ਨਾਲ ਇੱਕ ਹੋਰ ਸਾਥੀ ਨੇ, ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ। ਸਰ ਕੀ ਨਾਂ ਹੈ ਤੁਹਾਡਾ?
1: ਲਖਵਿੰਦਰ ਸਿੰਘ ਬਰਾੜ ਜੀ।
0: ਲਖਵਿੰਦਰ ਸਿੰਘ, ਤੁਸੀਂ ਵੀ ਇੱਥੇ ਆਏ ਹੋ ਨਾ, ਇੱਕ ਵਧੀਆ ਜਿਹੜਾ ਹੈ ਸ਼ੋਰੂਮ, ਸ਼ੂਜ਼ ਦਾ ਜਿਹੜਾ ਸ਼ੋਰੂਮ, ਉੱਥੋਂ ਬਾਹਰ ਨਿਕਲੇ ਫਿਰ ਖਰੀਦਦਾਰੀ ਕੀਤੀ?
1: ਹਾਂਜੀ ਹਾਂਜੀ, ਬਿਲਕੁਲ ਕੀਤੀ ਹੈ ਜੀ।
0: ਤੇ ਅਸੀਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਕਿ ਖਰੀਦਦਾਰੀ ਦੇ ਚੱਲਦੇ ਆ ਜੋ ਅਸੀਂ ਵਿਸ਼ਾ ਰੱਖਿਆ ਹੈ ਅੱਜ ਦੇ ਡਿਸਕਸ਼ਨ ਦਾ, ਉਹ ਇਹ ਕਿ ਲੇਡੀਜ਼ ਜ਼ਿਆਦਾ ਖਰਚਾ ਕਰਦੀਆਂ ਨੇ ਜਾਂ ਜੈਂਟਸ ਜ਼ਿਆਦਾ ਖਰਚਾ ਕਰਦੇ ਨੇ, ਕਿਉਂਕਿ ਅਕਸਰ ਹੀ ਇਹ ਗੱਲ ਜਿਹੜੀ ਹੈ ਡਿਸਕਸ਼ਨ ਦੇ ਤੋਂ ਨਿਕਲ ਕੇ ਆਉਂਦੀ ਹੈ ਕਿ ਲੇਡੀਜ਼ ਦੀ ਅਲਮਾਰੀ ਜਿਹੜੀ ਉਹ ਭਰੀ ਹੁੰਦੀ ਹੈ, ਬਹੁਤ ਸਾਰੇ ਸ਼ੂਜ਼, ਬਹੁਤ ਸਾਰੇ ਜਿਹੜੇ ਆ ਸੂਟ ਸਾਟ ਹੁੰਦੇ ਆ ਸਾਡੇ ਕੋਲ, ਪਰ ਜੈਂਟਸ ਦੇ ਮਾਮਲੇ ਚ ਇਹ ਥੋੜੀ ਜਿਹੀ ਗੱਲ ਸਾਨੂੰ ਐਂ ਲੱਗਦਾ ਵੀ ਉਹ ਘੱਟ ਕਰਦੇ। ਕੀ ਤੁਸੀਂ ਕਿਸ ਤਰ੍ਹਾਂ ਦੇ ਵਿਚਾਰ ਰੱਖਦੇ ਹੋ?
1: ਨਹੀਂ ਬੇ, ਤਾਂ ਹਾਲੇ ਹਰੇਕ ਦਾ ਆਪਣਾ ਆਪਣਾ

0: ਓਪੀਨੀਅਨ ਆ, ਪਰ ਮੇਰਾ ਜਿਹੜਾ ਪਰਸਨਲ ਓਪੀਨੀਅਨ ਇਹ ਹੈ ਵੀ ਦੋਨੋਂ ਸੇਮ ਹੀ ਕਰਦੇ ਆ, ਕੋਈ ਜ਼ਿਆਦਾ ਫਰਕ ਨਹੀਂ ਹੈ ਅੱਜ ਕੱਲ੍ਹ। ਜੇਕਰ ਲੇਡੀਜ਼ ਦੇ ਸੂਟ ਕਾਫੀ ਜ਼ਿਆਦਾ ਤੇ ਜੈਂਟਸ ਵੀ ਘੱਟ ਨਹੀਂ ਹੈ, ਜੈਂਟਸ ਵੀ ਬਹੁਤ ਜ਼ਿਆਦਾ ਸ਼ੋਪਿੰਗ ਕਰਨ ਲੱਗ ਗਏ ਹੁਣ ਪਹਿਲਾਂ ਨਾਲੋਂ, ਕਾਫੀ ਜ਼ਿਆਦਾ ਚੇਂਜਸ ਹੈ।
1: ਜੀ ਜੀ ਬਿਲਕੁਲ ਸਹੀ ਕਿਹਾ, ਚੇਂਜਸ ਹੈ। ਤੇ ਕੋਈ ਵੀ ਨਵਾਂ ਫੈਸ਼ਨ ਜਿਹੜਾ ਹੈ ਉਹ ਜਿੰਨੀ ਛੇਤੀ ਅਸੀਂ ਮੰਨਦੇ ਹਾਂ ਕਿ ਲੇਡੀਜ਼ ਗ੍ਰੈਬ ਕਰਦੀਆਂ, ਜੈਂਟਸ ਵੀ ਉਨੀ ਛੇਤੀ ਉਸ ਫੈਸ਼ਨ ਨੂੰ ਗ੍ਰੈਬ ਕਰਦੇ ਨੇ।
0: ਡੈਫੀਨੇਟਲੀ ਉਹ ਤਾਂ ਹੈ ਹੀ ਬਿਲਕੁਲ, ਜਿਵੇਂ ਜਿਵੇਂ ਫੈਸ਼ਨ ਚੇਂਜ ਹੁੰਦਾ ਨਾਲ ਦੀ ਨਾਲ ਜੈਂਟਸ ਵੀ ਉਨਾ ਹੀ ਕਰਦੇ ਆ ਜਿੰਨਾ ਕਿ ਲੇਡੀਜ਼ ਹੈ।
1: ਜੀ ਬਰਾੜ ਸਾਹਿਬ ਦੀ ਸ਼ਰੀਕੇ ਹਯਾਤ ਵੀ ਸਾਡੇ ਨਾਲ ਹੈ ਮੈਡਮ, ਅਸੀਂ ਉਹਨਾਂ ਤੋਂ ਜਾਣਦੇ ਹਾਂ ਕਿ ਇਹ ਬਰਾੜ ਸਾਹਿਬ ਦੇ ਵਿਚਾਰਾਂ ਨਾਲ ਕਿੰਨੀ ਕੁ ਸਹਿਮਤੀ ਰੱਖਦੇ ਨੇ। ਮੈਡਮ ਕੀ ਨਾਂ ਹੈ ਤੁਹਾਡਾ?
2: ਜਿਆਦਾ ਨੀ ਮੈਂ ਲੱਗਦੀ, ਉਹਨਾਂ ਨੂੰ ਲੱਗਦਾ ਵੀ ਥੋੜੀ ਜਿਹੀ ਲੇਡੀਜ਼ ਜਿਆਦਾ ਖਰਚ ਕਰਦੀ।
1: ਇਹ ਤੁਹਾਨੂੰ ਲੱਗਦਾ ਹੈ, ਗੱਲ ਨਿਕਲ ਕੇ ਆ ਗਈ ਹੈ ਜੀ ਸਾਡੇ ਕੋਲ ਜੀ, ਇਸ ਨੂੰ ਇਲੈਬੋਰੇਟ ਕਰੋ ਜੀ।
2: ਹਾਂਜੀ, ਫਿਰ ਲੇਡੀਜ਼ ਤੋਂ ਜਿਆਦਾ ਹੁੰਦਾ ਜੋ ਸੂਟਸ ਵਗੈਰਾ, ਜਿਆਦਾ ਅਲਮੀਰਾ ਜਿਆਦਾ ਫੁੱਲ ਹੀ ਹੁੰਦੀ ਹੈ, ਜਿਆਦਾ ਜੈਂਟਸ ਨਾਰਮਲ ਜਿਹਨੇ ਥੋੜੀ ਜਿਹੀ ਸਟਫ ਹੁੰਦਾ ਉਹਨਾਂ ਕੋਲ।
1: ਇਹਦਾ ਕੀ ਕਾਰਨ ਹੈ, ਕੀ ਸੋਚਦੇ ਹੋ ਤੁਸੀਂ, ਕੀ ਸੋਚਦੇ ਹੋ ਵੀ ਕਿਉਂ ਜਿਆਦਾ ਦੀ ਕਿਉਂ ਲੋੜ ਪੈਂਦੀ ਹੈ ਤੁਹਾਨੂੰ ਜਾਂ ਹੋਰ ਲੇਡੀਜ਼ ਨੂੰ?
2: ਮੈਨੂੰ ਆਪ ਨੀ ਸਮਝ ਆਉਂਦੀ ਵੀ ਕਿਉਂ ਸਾਨੂੰ ਜਿਆਦਾ ਜ਼ਰੂਰਤ ਪੈਂਦੀ।
1: ਇੱਕ ਸਮਾਜਿਕ ਜਿਹੜਾ ਹੈ, ਉੱਠਣੀ ਬੈਠਣੀ ਕਹਿ ਲਈਏ, ਸੋਸ਼ਲ ਰੁਤਬੇ ਕਰਕੇ ਸ਼ਾਇਦ ਇਹ ਹੋ ਜਾਂਦਾ ਹੈ। ਮੈਨੂੰ ਇਹ ਵੀ ਲੱਗਦਾ ਹੁੰਦਾ, ਪਿੱਛੇ ਸਾਡੇ ਨਾਲ ਸਾਥੀ ਜੁੜੇ ਸੀ, ਉਹ ਕਹਿ ਰਹੇ ਸੀ ਕਿ ਲੇਡੀਜ਼ ਜਿਹੜਾ ਉਹ ਰਿਪੀਟ ਨਹੀਂ ਕਰਨਾ ਚਾਹੁੰਦੀਆਂ, ਕੀ ਇਹ ਗੱਲ ਹੁੰਦੀ?
2: ਹਾਂਜੀ ਬਿਲਕੁਲ।
1: ਕਿਉਂ ਨਹੀਂ ਕਰਨਾ ਚਾਹੁੰਦੇ ਹੁੰਦੇ ਫਿਰ, ਜਦੋਂ ਇਹ ਸੋਚਦੇ ਹੋ ਵੀ ਰਿਪੀਟ ਨਹੀਂ ਕਰਨਾ, ਤੇ ਉਹਦੇ ਪਿੱਛੇ ਕੀ ਮੈਂਟੈਲਿਟੀ ਹੁੰਦੀ ਹੈ, ਕੀ ਕਾਰਨ ਹੁੰਦਾ?
2: ਮੈਨੂੰ ਲੱਗਦਾ ਜੈਂਟਸ ਦੇ ਵਿੱਚ ਇੰਨਾ ਫੈਸ਼ਨ ਦੇ ਵਿੱਚ ਇੰਨੀ ਜ਼ਿਆਦਾ ਚੇਂਜਸ ਨਹੀਂ ਆਉਂਦੀ ਜਿਹਨੇ ਲੇਡੀਜ਼ ਦੇ ਵਿੱਚ ਆਉਂਦੀ ਹੈ, ਫਿਰ ਉਹਨਾਂ ਨੂੰ ਉਸ ਦੇ ਅਕੋਰਡਿੰਗ ਚੱਲਣਾ ਪੈਂਦਾ।
1: ਬਿਲਕੁਲ, ਸਮਾਜ ਦੇ ਨਾਲ, ਸੋਸਾਇਟੀ ਦੇ ਨਾਲ ਕਦਮ ਨਾ ਕਦਮ ਮਿਲਾ ਕੇ ਚੱਲਣਾ ਪੈਂਦਾ। ਤੁਸੀਂ ਸਾਡੇ ਨਾਲ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਰੱਖੇ, ਸਾਡੇ ਨੂੰ ਸਮਾਂ ਦਿੱਤਾ ਆਪਣੇ ਸ਼ੋਪਿੰਗ ਦੇ ਸਮੇਂ ਚੋਂ ਸਮਾਂ ਕੱਢ ਕੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
2: ਧੰਨਵਾਦ ਤੁਹਾਡਾ।
0: ਥੈਂਕ ਯੂ, ਥੈਂਕ ਯੂ
1: ਜੀ। ਇੱਕ ਹੋਰ ਸਾਥੀ ਸਾਡੇ ਨਾਲ ਨੇ, ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ। ਸਰ ਕੀ ਨਾਂ ਤੁਹਾਡਾ?
3: ਰਾਜਵਿੰਦਰ ਜੀ।
1: ਰਾਜਵਿੰਦਰ ਜੀ ਨੇ ਇੱਕ ਬੇਬੀ ਵੀ ਚੁੱਕਿਆ ਹੋਇਆ, ਬੱਚੇ ਦੀ ਸ਼ੋਪਿੰਗ ਵੀ ਇਹਨਾਂ ਨੂੰ ਕਰਨੀ ਪੈਂਦੀ ਹੈ, ਤੇ ਸਾਡਾ ਵਿਸ਼ਾ ਜਿਹੜਾ ਉਹ ਵੀ ਸ਼ੋਪਿੰਗ ਦਾ ਹੀ ਹੈ, ਤੇ ਅਸੀਂ ਇਹ ਡਿਸਕਸ਼ਨ ਕਰ ਰਹੇ ਸੀ ਅੱਜ ਪ੍ਰੋਗਰਾਮ ਯੁਵਾ ਮੰਚ ਦੇ ਵਿੱਚ ਕਿ ਸ਼ੋਪਿੰਗ ਦੇ ਵਿੱਚ ਜਾਂ ਸ਼ੋਪਿੰਗ ਕਰਦੇ ਆ ਕੁੜੀਆਂ ਵੱਧ ਖਰਚ ਕਰਦੀਆਂ ਜਾਂ ਮੁੰਡੇ ਖਰਚਦੇ ਆ, ਤੁਸੀਂ ਦੱਸੋ ਤੁਸੀਂ ਕੀ ਵਿਚਾਰ ਰੱਖਦੇ ਹੋ?
3: ਮੇਰੇ ਹਿਸਾਬ ਨਾਲ ਜੀ, ਤੇ ਅਸੀਂ, ਮੈਂ ਖੁਦ ਹੀ ਜਿਆਦਾ ਸ਼ੋਪਿੰਗ ਕਰਦਾ, ਬੱਚਿਆਂ ਦੇ ਲਈ ਵੀ ਕੱਪੜੇ ਵਗੈਰਾ ਜੋ ਵੀ ਹੈ ਸ਼ੋਪਿੰਗ ਮੈਂ ਲੇਡੀਜ਼ ਲਈ ਆਪਣੇ ਬੱਚਿਆਂ ਲਈ ਖੁਦ ਹੀ ਕਰਦਾ, ਉਹਨਾਂ ਨੇ ਕਦੇ ਸ਼ੋਪਿੰਗ ਕੀਤੀ ਨੀ
1: ਜੀ। ਤੇ ਫਿਰ ਜਦੋਂ ਤੁਸੀਂ ਸ਼ੋਪਿੰਗ ਕਰਦੇ ਹੋ ਉੱਥੋਂ ਕੀ ਨਿਕਲ ਕੇ ਆਉਂਦਾ ਵੀ ਪੈਸੇ ਤੁਹਾਡੀ ਚੀਜ਼ਾਂ ਦੇ ਉੱਤੇ, ਤੁਹਾਡੇ ਕੱਪੜਿਆਂ ਉੱਤੇ ਵੱਧ ਲੱਗ ਰਹੇ ਹੁੰਦੇ ਆ ਜਾਂ ਲੇਡੀਜ਼ ਦੇ ਕੱਪੜਿਆਂ ਦੇ ਉੱਤੇ?
3: ਬਰਾਬਰ ਹੀ ਆ ਜੀ, ਕੋਈ ਉਹ ਤਾਂ ਮੈਨੂੰ ਤਾਂ ਕੋਈ ਜਿਆਦਾ ਡਿਫਰੈਂਟ ਲੱਗਿਆ ਨੀ, ਕਿਉਂਕਿ ਮੇਰੀ ਪਹਿਲਾਂ ਹੀ ਮਿਸਿਜ ਬਹੁਤ ਘੱਟ ਖਰਚਾ ਕਰਵਾਉਂਦੇ ਨੇ, ਮੈਂ ਸਗੋਂ ਜਿਆਦਾ ਉਹਨਾਂ ਨੂੰ ਜਿੰਨੀ ਮਹਿੰਗੀ ਚੀਜ਼ ਲੈਦਿਆਂ ਲੈਦਿਆਂ, ਪਰ ਉਹ ਇੰਨੀ ਜਲਦੀ ਕਿਤੇ ਪੈਸਾ ਖਰਚ।
1: ਬਈ ਵਾਹ, ਬੜੇ ਖੁਸ਼ਕਿਸਮਤ ਹੋ। ਤੇ ਫਿਰ ਉਹਨਾਂ ਨੂੰ ਇਹ ਆਦਤ ਕਿਵੇਂ ਪਾਈ, ਸਾਨੂੰ ਵੀ ਕੁਝ ਗੁਰ ਦੱਸ ਕੇ ਜਾਓ।
3: ਗੁਰ ਪਤਾ ਨੀ ਜੀ, ਇਹ ਤਾਂ ਹੁਣ ਰੱਬ ਵੱਲੋਂ ਹੀ ਹੁੰਦਾ, ਇਹ ਤਾਂ ਕੋਈ ਕਿਸੇ ਵੱਲੋਂ ਦਿੱਤਾ ਤਾਂ ਜਾਂਦਾ ਨੀ
1: ਜੀ ਜੀ। ਤੇ ਬੱਚੇ ਦੀ ਸ਼ੋਪਿੰਗ ਕਰਦੇ ਹੋ, ਅੱਜ ਕੱਲ ਤਾਂ ਬੱਚਿਆਂ ਦੇ ਕੱਪੜੇ ਮੈਨੂੰ ਲੱਗਦਾ ਵੀ ਸਾਡੇ ਦੋਨਾਂ ਦੇ ਜੈਂਟਸ ਤੇ ਲੇਡੀਜ਼ ਦੇ ਕੱਪੜਿਆਂ ਨਾਲੋਂ ਜ਼ਿਆਦਾ ਮਹਿੰਗੇ ਹੁੰਦੇ ਆ, ਉਹਨਾਂ ਦੇ ਕੱਪੜਿਆਂ ਬਾਰੇ ਕੀ ਕਹਿਣਾ ਚਾਹੋਗੇ? ਕਿਸ ਤਰ੍ਹਾਂ ਦੇ ਕੱਪੜੇ ਤੁਸੀਂ ਖਰੀਦਦੇ ਹੋ ਤੇ ਕਿਸ ਤਰ੍ਹਾਂ ਦੀ ਸ਼ੋਪਿੰਗ ਬੱਚਿਆਂ ਦੀ ਬਾਕੀਆਂ ਨੂੰ ਕਰਨੀ ਚਾਹੀਦੀ ਹੈ?
3: ਸੇਮ ਹੀ ਹੈ ਜੀ, ਬੱਚਿਆਂ ਦੇ ਵੀ ਬਹੁਤ ਕਾਫੀ ਕੋਸਟਲੀ ਹੁੰਦੇ ਕੱਪੜੇ ਅੱਜ ਕੱਲ ਦੇ, ਪਰ ਇਹਨਾਂ ਦੇ ਵੀ, ਇਹਨਾਂ ਦੇ ਵੀ ਇੱਕ ਸਾਲ ਯੂਜ ਹੋਣ ਤੋਂ ਬਾਅਦ ਫਿਰ ਉਹਨਾਂ ਨੂੰ ਆਪਾਂ ਯੂਜ ਨਹੀਂ ਕਰ ਪਾਉਂਦੇ, ਤੇ ਕਾਫੀ ਮਹਿੰਗੇ ਪੈਂਦੇ ਬੱਚਿਆਂ ਦੇ ਕੱਪੜੇ।
1: ਤੇ ਫਿਰ ਉਸ ਲਿਹਾਜ਼ ਨਾਲ ਸ਼ੋਪਿੰਗ ਜਿਹੜੀ ਹੈ ਕਈ ਵਾਰੀ ਜ਼ਾਇਆ ਨਹੀਂ ਹੋ ਜਾਂਦਾ, ਮਤਲਬ ਬੱਚਿਆਂ ਦੇ ਕੱਪੜਿਆਂ ਦੇ ਉੱਤੇ ਜਾਂ ਬਹੁਤ ਜ਼ਿਆਦਾ ਪੈਸਾ ਲਾਇਆ, ਨਹੀਂ ਲੱਗਦਾ ਕਿ ਕਈ ਵਾਰੀ ਮੰਨ ਲਓ ਸਾਨੂੰ ਜਾਂਦੇ ਸੀਜ਼ਨ ਵੀ ਕੋਈ ਅਸੀਂ ਚੀਜ਼ ਖਰੀਦ ਲੈਂਦੇ ਹਾਂ ਤੇ ਉਹ, ਕਿਉਂਕਿ ਬੱਚਿਆਂ ਦੀ ਗਰੋਥ ਬਹੁਤ ਛੇਤੀ ਹੋ ਰਹੀ ਹੁੰਦੀ ਹੈ?
3: ਹਾਂਜੀ ਹਾਂਜੀ ਬਿਲਕੁਲ ਜੀ, ਇਹ ਗੱਲ ਸਹੀ ਹੈ ਤੁਹਾਡੀ, ਇਸੇ ਕਰਕੇ ਥੋੜੀ ਜਿਹੀ ਇਹਨਾਂ ਬੱਚਿਆਂ ਦੇ ਘੱਟ ਖਰਚਾ ਕਰੀਦਾ, ਕੋਸਟ ਜ਼ਿਆਦਾ। ਜਦੋਂ ਬੱਚੇ ਦਾ ਇੱਕ ਵੀ ਆਪਣੀ ਹਾਈਟ ਪੂਰੀ ਹੋ ਜਾਂਦੀ, ਉਸ ਤੋਂ ਬਾਅਦ ਬੱਚੇ ਦੇ ਕੱਪੜੇ ਜਿੰਨੇ ਮਰਜ਼ੀ ਕੋਸਟਲੀ ਲੈ ਲਈਏ, ਉਹਦਾ ਕੋਈ ਆਪਾਂ ਨੂੰ ਫਰਕ ਨਹੀਂ ਪੈਂਦਾ। ਜੇਕਰ ਆਪਾਂ ਹੁਣੇ ਛੋਟੇ ਦੇ ਲੈ, ਅਗਲੇ ਸਾਲ ਉਹਨੂੰ ਪੂਰੇ ਨਹੀਂ ਆਉਣੇ, ਤੇ ਉਹ ਆਪਣਾ ਫਿਰ ਵੇਸਟ ਜਿਆਦਾ ਹੋ ਜਾਂਦਾ।
1: ਤੁਸੀਂ ਸਹੀ ਕਿਹਾ। ਤੇ ਇੱਕ ਹੋਰ ਗੱਲ ਜੋ ਮੈਨੂੰ ਲੱਗਦੀ ਹੈ ਵੀ ਬੱਚਿਆਂ ਦੇ ਕੱਪੜੇ ਖਰੀਦਦੇ ਹਾਂ ਅਸੀਂ ਕੰਫਰਟ ਜ਼ਿਆਦਾ ਵੇਖਦੇ ਹਾਂ, ਆਪਣੇ ਕੱਪੜੇ ਆਪਣੇ ਖਰੀਦਣ ਲੱਗੇ ਹਾਂ ਅਸੀਂ ਫੈਸ਼ਨ ਜ਼ਿਆਦਾ ਵੇਖ ਲੈਂਦੇ ਹਾਂ।
3: ਨਹੀਂ ਜੀ, ਇਹ ਤਾਂ ਮੈਨੂੰ ਤਾਂ ਵੈਸੇ, ਮੈਂ ਅੱਜ ਪਹਿਲੀ ਵਾਰੀ ਆ ਜੀਨ ਦੀ ਪੈਂਟ ਪਾਈ ਹੈ, ਮੈਂ ਪਾਉਂਦਾ ਨੀ ਬਹੁਤ 2012 ਤੋਂ ਬਾਅਦ, ਉਹ ਵੀ ਮੈਂ ਵੀ ਅਸੀਂ ਵੀ ਆਪਣੇ, ਮੈਂ ਕੱਪੜੇ ਵਗੈਰਾ ਜੋ ਖਰੀਦਦਾ ਮੈਂ ਫਾਰਮਲ ਯੂਜ ਕਰਦਾ ਜ਼ਿਆਦਾਤਰ, ਤੇ ਬੱਚਿਆਂ ਦੇ ਲਈ ਤਾਂ ਰੈਡੀਮੇਡ ਖਰੀਦਣੇ ਹੀ ਪੈਂਦੇ, ਕਿਉਂਕਿ ਕਾਫੀ ਜਿੰਨੇ ਆਪਣਾ ਕੱਪੜੇ ਤੋਂ ਜ਼ਿਆਦਾ ਸਿਲਾਈ ਦਾ ਰੇਟ ਇਹਨਾਂ ਦਾ ਹੋ ਜਾਂਦਾ, ਇਸੇ ਕਰਕੇ ਬੱਚਿਆਂ ਨੂੰ ਅਸੀਂ ਉਹ ਰੈਡੀਮੇਡ ਵਗੈਰਾ ਕਰਕੇ ਦੇਣਾ, ਨਹੀਂ ਤਾਂ ਮੈਂ ਤਾਂ ਫਾਰਮਲ ਕੱਪੜੇ ਯੂਜ ਕਰਦਾ
1: ਜੀ। ਸ਼ੋਪਿੰਗ ਨੂੰ ਲੈ ਕੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਪ੍ਰੋਗਰਾਮ ਯੁਵਾ ਮੰਚ ਦੇ ਤਹਿਤ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
3: ਓਕੇ ਜੀ, ਥੈਂਕ ਯੂ ਸਰ।
1: ਇੱਕ ਹੋਰ ਮੇਰੇ ਸਾਥੀ ਜਿਹੜੇ ਆ, ਮੇਰੇ ਦੋਸਤ ਮੈਨੂੰ ਮਿਲ ਗਏ ਨੇ, ਅਸੀਂ ਇਹਨਾਂ ਨੂੰ ਚਿੰਟੂ ਕਹਿੰਦੇ ਆ। ਚਿੰਟੂ, ਆਪਣਾ ਨਾਂ ਕੀ ਦੱਸਣਾ ਚਾਹੋਗੇ ਰੇਡੀਓ ਤੋਂ, ਉਹ ਦੱਸ ਦਿਓ।

0: ਕੁੜੀਆਂ ਜ਼ਿਆਦਾ ਖਰਚ ਕਰਦੀਆਂ ਜਾਂ ਮੁੰਡੇ, ਫਿਰ ਤੁਸੀਂ ਕੀ ਕਹੋਗੇ?
1: ਕੁੜੀਆਂ ਜ਼ਿਆਦਾ ਖਰਚ ਕਰਦੀਆਂ।
0: ਕਿਉਂ?
1: ਕਿਉਂਕਿ ਉਹਨਾਂ ਦੀ ਡਿਮਾਂਡਸ ਬਹੁਤ ਜ਼ਿਆਦਾ ਹੁੰਦੀਆਂ, ਮੇਕਅਪ, ਕੱਪੜੇ, ਸਭ ਕੁਝ ਹੁੰਦਾ। ਆਪਣੇ ਲਈ ਕੀ ਆਉਂਦਾ? ਪੈਂਟ ਐਂਡ ਸ਼ਰਟ।
0: ਸਾਡੇ ਲਈ ਕੀ ਆਉਂਦਾ? ਪੈਂਟ ਐਂਡ ਸ਼ਰਟ ਤੇ ਇੱਕ ਜਿਹੜੀ ਜੀਨ ਲੈ ਲਈ, ਮੈਨੂੰ ਲੱਗਦਾ ਅਸੀਂ ਉਹ ਸਾਰੀਆਂ ਸ਼ਰਟਾਂ ਤੇ ਧੱਕ ਦਿੰਨੇ
1: ਆ। ਯੈਸ, ਇੱਕੋ ਹੀ ਜੀਨ ਆਪਣੀ ਕਾਫੀ ਟਾਈਮ ਚੱਲ ਜਾਂਦੀ ਹੈ
0: ਤੇ ਇੱਥੇ ਖਰਚਾ ਸਾਡਾ ਬਚ ਜਾਂਦਾ ਹੈ ਨਾ,
1: ਇੱਥੇ ਬਚਦਾ ਸਾਰਾ।
0: ਹੋਰ ਕੀ ਕਹੋਗੇ? ਜਿਹੜਿਆਂ ਤੁਸੀਂ ਗਿਣਾਏ ਉਹਨਾਂ ਦੇ ਮੇਕਅਪ ਦਾ ਖਰਚਾ ਵੀ ਤੁਸੀਂ ਗਿਣਾਇਆ, ਅਸੈਸਰੀਜ਼ ਦਾ ਖਰਚਾ ਉਹਨਾਂ ਦਾ ਵੱਧ ਜਾਂਦਾ ਕਿ ਬੋਇਜ਼ ਦੀਆਂ ਅਸੈਸਰੀਜ਼ ਤੁਹਾਨੂੰ ਨਹੀਂ ਲੱਗਦੀਆਂ ਵੀ ਮਹਿੰਗੀਆਂ ਹੁੰਦੀਆਂ?
1: ਉਹ ਇੱਕ ਵਾਰ ਲੈਣੇ ਆਪਾਂ, ਸਾਲ ਚੱਲਦੀਆਂ ਨੇ ਤੇ ਇਹ ਇਹਨਾਂ ਨੂੰ ਹਰ ਹਫਤੇ ਚਾਹੀਦਾ ਹੁੰਦਾ।
0: ਇੱਕ ਹੋਰ ਸਾਥੀ ਸਾਡੇ ਨਾਲ ਨੇ, ਤੁਹਾਡਾ ਕੀ ਨਾਮ ਹੈ?
2: ਗੁਰਨਵ।
0: ਗੁਰਨੈਬ, ਗੁਰਨਵ, ਗੁਰਨਵ ਕੀ ਕਹੋਗੇ ਤੁਸੀਂ? ਜਦੋਂ ਫੈਸ਼ਨ ਚੇਂਜ ਹੁੰਦਾ ਉਦੋਂ ਕਿਸ ਤਰ੍ਹਾਂ ਦੇ ਖਰਚਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਫਰਕ ਆਉਂਦਾ ਹੈਗਾ ਲੇਡੀਜ਼ ਦਾ ਜਾਂ ਬੋਇਜ਼ ਦਾ ਫੈਸ਼ਨ? ਕਿਉਂਕਿ ਕਈ ਵਾਰੀ ਇਹ ਹੁੰਦਾ ਵੀ ਬੋਇਜ਼ ਦੇ ਫੈਸ਼ਨ ਇੰਨੀ ਛੇਤੀ ਨਹੀਂ ਚੇਂਜ ਹੁੰਦੇ ਜਿੰਨੀ ਛੇਤੀ ਲੜਕੀਆਂ ਦੇ ਚੇਂਜ ਹੋ ਜਾਂਦੇ ਫੈਸ਼ਨ, ਕੀ ਕਹੋਗੇ?
2: ਨਹੀਂ, ਅੱਜ ਕੱਲ ਤਾਂ ਵੈਸੇ ਸੇਮ ਹੀ ਹੋ ਗਿਆ ਜੀ, ਕੋਈ ਇਹ ਨੀ ਹੈਗਾ ਕਿ ਮੁੰਡੇ ਘੱਟ ਪੈਸੇ ਖਰਚ ਕਰਦੇ ਆ, ਮੁੰਡਿਆਂ ਦਾ ਵੀ ਹੁਣ ਸੇਮ ਹੀ ਆ, ਬਸ ਮੰਨ ਕੇ ਚਲੋ ਇੱਕ ਮੰਥ ਦੇ ਅੰਦਰ ਅੰਦਰ ਉਹਨਾਂ ਨੇ ਵੀ ਚੇਂਜ ਹੀ ਕਰਨਾ ਹੁੰਦਾ ਫੈਸ਼ਨ, ਬਹੁਤ ਜਲਦੀ ਉਹਨਾਂ ਦਾ ਵੀ ਚੇਂਜ ਹੋ ਰਿਹਾ ਹੁਣ ਕੁੜੀਆਂ ਦੇ ਕੰਪੇਅਰ।
0: ਜੀ ਜੀ, ਬਾਕੀ ਤੇ ਫਿਰ ਕਿਹੜੀ ਚੀਜ਼ ਤੁਹਾਨੂੰ ਲੱਗਦੀ ਹੈ ਵੀ ਬੋਇਜ਼ ਦੀ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਹੈ ਕੱਪੜਿਆਂ ਲੱਤਿਆਂ ਦੇ ਵਿੱਚੋਂ ਜਾਂ ਅਸੈਸਰੀਜ਼ ਦੇ ਵਿੱਚੋਂ, ਕਿਹੜੀ ਚੀਜ਼ ਉਹ ਮਹਿੰਗੀ ਖਰੀਦਦੇ ਨੇ?
2: ਕੱਪੜੇ ਅਸੈਸਰੀਆਂ ਦਾ ਨਹੀਂ, ਵੈਸੇ ਉਹ ਉਹਨਾਂ ਦੇ ਸ਼ੌਂਕ, ਕੋਈ ਖਾਣ ਪੀਣ ਦਾ ਹੋ ਗਿਆ, ਮਹਿੰਗੇ ਫੋਨ ਹੋ ਗਏ, ਮਹਿੰਗੇ ਗੱਡੀਆਂ ਹੋ ਗਈਆਂ ਨੇ, ਉਹ ਸ਼ੌਂਕ ਵੱਲ ਥੋੜਾ ਜਿਹਾ ਅੱਜ ਕੱਲ ਉਹਨਾਂ ਦਾ ਹੈਗਾ। ਕੱਪੜੇ ਵੀ ਚਲੋ ਪਾਉਂਦੇ ਨੇ ਪਰ ਉਹ ਜਿਆਦਾ ਟਾਈਮ ਚੱਲ ਜਾਂਦੇ ਕੱਪੜੇ ਉਹਨਾਂ ਦੇ। ਕੁੜੀਆਂ ਦਾ ਮੇਕਅਪ ਦਾ ਤੁਸੀਂ ਲਾ ਲਓ ਹਫਤੇ ਹਫਤੇ ਬਾਅਦ ਚਾਹੀਦਾ, ਮਹੀਨੇ ਬਾਅਦ ਉਹਨਾਂ ਦਾ ਮੁੱਕੇ ਹੀ ਰਹਿੰਦਾ ਕੁਛ ਨਾ ਕੁਛ, ਇਹ ਚੱਲਦਾ ਰਹਿੰਦਾ ਜੀ।
0: ਜੀ ਬਿਲਕੁਲ, ਤੁਸੀਂ ਸਹੀ ਕਿਹਾ ਕਿ ਸ਼ੌਂਕ ਦੇ ਮੁਤਾਬਕ, ਆਪਣੀ ਪਰਸਨੈਲਿਟੀ ਦੇ ਮੁਤਾਬਕ ਖਰਚੇ ਜਿਹੜੇ ਆ ਕੁੜੀਆਂ ਦੇ ਤੇ ਮੁੰਡਿਆਂ ਦੇ ਅਸੀਂ ਵੰਡ ਸਕਦੇ ਹਾਂ। ਸਾਡੇ ਨਾਲ ਪ੍ਰੋਗਰਾਮ ਚ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
2: ਥੈਂਕ ਯੂ, ਥੈਂਕ ਯੂ।
3: ਤੇ ਦੋਸਤੋ, ਇਸ ਵਿਸ਼ੇ ਤੇ ਡਿਸਕਸ਼ਨ, ਬਹਿਸ ਜਿਹੜੀ ਹੈ ਉਹ ਜਿੰਨੀ ਮਰਜ਼ੀ ਲੰਮੇ ਖਿੱਚ ਲਈਏ ਅਸੀਂ, ਪਰ ਹੁਣ ਸਮਾਂ ਖਤਮ ਹੁੰਦਾ ਹੈ ਪ੍ਰੋਗਰਾਮ ਖਤਮ ਕਰਨ ਦੀ। ਮੈਨੂੰ ਆਪਣੇ ਦੋਸਤ ਮਨਦੀਪ ਰਜੌਰਾ ਨੂੰ ਦਿਓ ਇਜਾਜ਼ਤ। ਦੱਸ ਦਵਾਂ ਕਿ ਅੱਜ ਦਾ ਪ੍ਰੋਗਰਾਮ ਯੁਵਾ ਮੰਚ ਤੁਸੀਂ ਸੁਣ ਰਹੇ ਸੀ NH7 ਵਿਖੇ ਸਥਿਤ ਫੈਕਟਰੀ ਆਊਟਲੈਟ ਜੋ ਕਿ ਭੁੱਚੋ ਵਿਖੇ ਹੈ ਉੱਥੋਂ, ਤੇ ਵਿਸ਼ਾ ਅਸੀਂ ਰੱਖਿਆ ਹੋਇਆ ਸੀਗਾ ਕਿ ਫੈਸ਼ਨ ਦੇ ਮਾਮਲੇ ਦੇ ਵਿੱਚ ਕੁੜੀਆਂ ਵੱਧ ਖਰਚਾ ਕਰਦੀਆਂ ਜਾਂ ਮੁੰਡੇ ਵੱਧ ਖਰਚਾ ਕਰਦੇ, ਕਈ ਤਰ੍ਹਾਂ ਦੇ ਵਿਚਾਰ ਸਾਨੂੰ ਸੁਣਨ ਨੂੰ ਮਿਲੇ। ਪ੍ਰੋਗਰਾਮ ਦੇ ਅਖੀਰ 'ਚ ਇਹ ਗੀਤ ਸੁਣਦੇ ਹਾਂ, ਧੰਨਵਾਦ।

FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਅਨੁਸਾਰ ਸ਼ਾਮ ਦੇ 7:49 ਹੋ ਰਹੇ ਨੇ ਤੇ ਹੁਣ ਸ਼ਾਮ ਦੇ 7:00 ਪ੍ਰੋਗਰਾਮ ਦਾ ਵੇਲਾ ਹੋ ਰਿਹਾ ਹੈ ਤੁਹਾਡੇ ਫਰਮਾਇਸ਼ੀ ਗੀਤਾਂ ਦੇ ਪ੍ਰੋਗਰਾਮ ਫੋਨ ਕਾਲਾਂ ਤੇ ਆਧਾਰਿਤ ਸ਼ਾਮ ਸੁਹਾਨੀ ਦਾ

0: ਹਾਂਜੀ, ਸਾਡੇ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਵੇਖਦੇ ਹਾਂ ਕੌਣ ਹੈ ਉਹ ਕਾਲਰ ਤੇ ਕਿੱਥੋਂ ਬੋਲਦੇ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਜੀ। ਅਸੀਂ
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ ਤੇ ਕਿੱਥੋਂ ਬੋਲਦੇ ਹੋ?
1: ਬਲਾਰ ਮੈਂਬਰ ਤੋਂ ਬੋਲਦੇ ਹਰਨੇਕ ਸਿੰਘ।
0: ਜੀ, ਸਵਾਗਤ ਹੈ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਤੇ ਹਰਨੇਕ ਸਿੰਘ ਜੀ, ਕਿਹੜਾ ਗੀਤ ਸੁਣੋਗੇ?
1: ਰੱਬ ਨਾਲ ਠੱਗੀਆਂ ਦੇ ਮਾਰੇ ਬੰਦੇ ਆ।

0: ਤੇ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੇ ਹਰਮਨ ਸਿੰਘ ਜੀ ਕਿਹੜਾ ਗੀਤ ਸੁਣੋਗੇ?
1: ਰੱਬ ਨਾ ਠੱਗੀਆਂ ਦੇ ਮਾਰੇ ਬੰਦੇ ਆ
0: ਰੱਬ ਨਾ
1: ਕਰਮਜੀਤ ਪੂਜਾ।
0: ਠੀਕ ਹੈ ਜੀ, ਇਹ ਗਾਣਾ ਸੁਣਨਾ ਤੁਸੀਂ
1: ਹਾਂ ਜੀ ਸਾਰੋਂ ਦੇ ਖਾਂਦੇ
0: ਗਾਣਾ
1: ਇਧਰ ਹੈ ਜੀ।
0: ਕਿੰਨੇ ਦਿਨਾਂ ਬਾਅਦ ਫੋਨ ਲੱਗਿਆ ਤੁਹਾਡਾ?
1: ਫੋਨ ਤਾਂ ਕਈ ਦਿਨ ਹੀ ਹੋ ਗਏ ਜੀ, ਕਦੇ ਕਦੇ ਲੱਗਦਾ ਹੀ ਨਹੀਂ, ਸਾਲ ਸਾਲ ਟੱਪ ਜਾਂਦਾ।
0: ਤੇ ਹੁਣ ਕਿੰਨੇ ਦਿਨਾਂ ਬਾਅਦ ਲੱਗਿਆ?
1: ਹੁਣ ਹੋ ਗਏ ਨਾ 10-15 ਦਿਨ, 15 ਦਿਨ ਹੋ ਗਏ ਨੇ,
0: 15 ਦਿਨ ਹੋ ਗਏ ਨੇ।
1: ਹੋ ਗਏ ਹਾਂ ਜੀ।
0: ਠੀਕ ਹੈ ਜੀ, ਚਲੋ ਸੁਣਦੇ ਹਾਂ ਤੁਹਾਡੀ ਪਸੰਦ ਦਾ ਗੀਤ ਫਿਰ, ਰੱਬ ਨਾਲ ਠੱਗੀਆਂ ਨਾ ਮਾਰ।
1: ਸ਼ੁਕਰੀਆ ਜੀ,
0: ਸ਼ੁਕਰੀਆ ਜੀ, ਬਹੁਤ ਬਹੁਤ ਤੁਹਾਡਾ।
2: ਆਕਾਸ਼ਵਾਣੀ FM ਬਠਿੰਡਾ ਦੇ ਸੂਝਵਾਨ ਤੇ ਸਤਿਕਾਰਯੋਗ ਸਰੋਤਿਓ, 29 ਅਗਸਤ ਦਿਨ ਸ਼ਨੀਵਾਰ ਸ਼ਾਮ 5 ਵਜੇ ਪ੍ਰੋਗਰਾਮ ਕਿਸਾਨਵਾਣੀ ਤਹਿਤ ਝੋਨੇ ਅਤੇ ਬਾਸਮਤੀ ਦੇ ਕੀੜਿਆਂ ਦੀ ਰੋਕਥਾਮ ਵਿਸ਼ੇ ਤੇ ਜਾਣਕਾਰੀ ਦੇਣ ਲਈ ਸਾਡੇ ਸਟੂਡੀਓ ਵਿਖੇ ਮੌਜੂਦ ਹੋਣਗੇ ਮਾਹਿਰ ਡਾਕਟਰ ਜਸਚਿੰਦਰ ਕੌਰ, ਜੋ ਕਿ ਖੇਤਰੀ ਖੋਜ ਕੇਂਦਰ PAU ਬਠਿੰਡਾ ਵਿਖੇ ਕੀਟ ਵਿਗਿਆਨੀ ਵਜੋਂ ਸੇਵਾਵਾਂ ਨਿਭਾ ਰਹੇ ਨੇ, ਅਤੇ ਡਾਕਟਰ ਨਾਲ ਗੱਲਬਾਤ ਕਰਨਗੇ ਵੀਰਪਾਲ ਕੌਰ ਧਾਲੀਵਾਲ। ਸਰੋਤਿਓ, ਅਗਰ ਤੁਸੀਂ ਝੋਨੇ ਅਤੇ ਬਾਸਮਤੀ ਦੇ ਕੀੜਿਆਂ ਦੀ ਰੋਕਥਾਮ ਸੰਬੰਧੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਸਟੂਡੀਓ ਦੇ ਨੰਬਰ 0164-2240-331 ਤੇ ਕਾਲ ਕਰ ਸਕਦੇ ਹੋ। ਸੋ ਸੁਣਨਾ ਜ਼ਰੂਰ 29 ਅਗਸਤ ਦਿਨ ਸ਼ਨੀਵਾਰ ਸ਼ਾਮ 5 ਵਜੇ ਪ੍ਰੋਗਰਾਮ ਕਿਸਾਨ ਵਾਣੀ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਨੇ ਬਲਜੀਤ ਸ਼ਰਮਾ।

0: ਹਾਂਜੀ, ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਆਪਾਂ ਗੱਲ ਕਰਦੇ ਹਾਂ ਉਹਨਾਂ ਨਾਲ। ਕੌਣ ਹੈ ਤੇ ਕਿੱਥੋਂ ਬੋਲਦੇ ਨੇ?
1: ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਮੈਮ
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ ਤੇ ਕਿੱਥੋਂ ਬੋਲਦੇ ਹੋ?
1: ਜੀ। ਮੇਰਾ ਨਾਮ ਕੋਮਲ ਹੈ ਜੀ, ਮੈਂ ਭੁੱਚੇ ਮੰਡੀ ਤੋਂ ਬੋਲ ਰਹੀ ਹਾਂ।
0: ਕੋਮਲ ਜੀ, ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਸਾਡੇ ਪ੍ਰੋਗਰਾਮ 'ਚ ਫੋਨ ਕਰਨ ਦੇ ਲਈ। ਤੇ
1: ਹਾਂਜੀ, ਥੈਂਕ ਯੂ ਜੀ, ਤੁਹਾਡਾ ਧੰਨਵਾਦ।
0: ਕਿਹੜਾ ਗੀਤ ਸੁਣੋਗੇ
1: ਜੀ? ਐਮੀ ਵਿਰਕ ਦੇ ਵਾਸਤੇ ਕੋਈ ਵੀ ਸੌਂਗ ਸੁਣਾ ਦਿਓ ਜੀ।
0: ਐਮੀ ਵਿਰਕ ਪਸੰਦ ਹੈ ਤੁਹਾਨੂੰ? ਐਮੀ ਵਿਰਕ ਪਸੰਦ ਹੈ ਤੁਹਾਨੂੰ ਸਿੰਗਰ?
1: ਹਾਂਜੀ, ਐਮੀ ਵਿਰਕ ਦਾ।
0: ਅੱਛਾ, ਐਮੀ ਵਿਰਕ ਦਾ ਗਾਣਾ ਸੁਣਨਾ ਹੈ?
1: ਹਾਂਜੀ ਮੈਮ, ਹਾਂਜੀ, ਐਮੀ ਵਿਰਕ।
0: ਠੀਕ ਹੈ, ਤਾਂ ਐਮੀ ਵਿਰਕ ਦਾ ਗਾਣਾ ਸੁਣਾ ਦਿੰਦੇ ਹਾਂ ਤੁਹਾਡੇ ਰੇਡੀਓ ਸੈਟ ਤੇ। ਠੀਕ ਹੈ?
1: ਹਾਂਜੀ ਮੈਮ, ਓਕੇ
0: ਓਕੇ ਜੀ।

0: ਕੀਤਾ ਹੈ ਕਿ ਸਰਕਾਰ ਵੱਲੋਂ ਜਨਤਕ ਪ੍ਰੀਖਿਆ ਸੁਧਾਰਾਂ ਲਈ ਗਠਿਤ ਉੱਚ ਪੱਧਰੀ ਟਾਸਕ ਫੋਰਸ ਨੇ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਸਮੇਤ ਸਾਰੇ ਹਿੱਸੇਦਾਰਾਂ ਤੋਂ ਸੁਝਾਅ ਮੰਗੇ। ਹੁਣ ਖਬਰਾਂ ਵਿਸਥਾਰ ਨਾਲ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਨੇਪਾਲ ਵਿਚ ਬੁੱਧਵਾਰ ਨੂੰ ਆਏ ਹੜ੍ਹਾਂ ਤੋਂ ਬਾਅਦ 320 ਭਾਰਤੀ ਨਾਗਰਿਕ ਪਹੁੰਚ ਤੋਂ ਬਾਹਰ ਨੇ ਜਾਂ ਲਾਪਤਾ ਨੇ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਮੂਲ ਦੇ ਕਰੀਬ 100 ਲੋਕ ਜੋ ਦੂਜੇ ਦੇਸ਼ਾਂ ਦੇ ਨਾਗਰਿਕ ਨੇ ਵੀ ਸੰਪਰਕ ਤੋਂ ਬਾਹਰ ਨੇ। ਸ੍ਰੀ ਜੈਸਵਾਲ ਨੇ ਅੱਜ ਨਵੀਂ ਦਿੱਲੀ ਵਿਚ ਮੀਡੀਆ ਨੂੰ ਦੱਸਿਆ ਕਿ ਤ੍ਰਿਸ਼ੂਲੀ ਇਕ ਪਣਬਿਜਲੀ ਪ੍ਰੋਜੈਕਟ ਵਿਚ ਕੰਮ ਕਰਨ ਵਾਲੇ 63 ਭਾਰਤੀ ਨਾਗਰਿਕਾਂ ਨੂੰ ਪ੍ਰਭਾਵਿਤ ਇਲਾਕੇ ਤੋਂ ਬਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਚੀਨ ਵਾਲੇ ਪਾਸੇ ਫਸੇ 96 ਭਾਰਤੀ ਨਾਗਰਿਕ ਜ਼ਮੀਨੀ ਰਸਤੇ ਸੁਰੱਖਿਅਤ ਨੇਪਾਲ ਪਹੁੰਚ ਗਏ ਨੇ ਤੇ ਉਨ੍ਹਾਂ ਨੂੰ ਉਥੋਂ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਨੇ। ਸ੍ਰੀ ਜੈਸਵਾਲ ਨੇ ਦੱਸਿਆ ਕਿ ਤਮਿਲਨਾਡੂ ਦੇ 21 ਭਾਰਤੀ ਨਾਗਰਿਕ ਕੱਲ ਹੜ੍ਹ ਪ੍ਰਭਾਵਿਤ ਖੇਤਰ ਤੋਂ ਕਠਮੰਡੂ ਪਹੁੰਚੇ ਅਤੇ ਅੱਜ ਦੁਪਹਿਰ ਨਵੀਂ ਦਿੱਲੀ ਪਹੁੰਚ ਗਏ।
1: 21 ਭਾਰਤੀ ਨਾਗਰਿਕ ਜੋ ਫਸੇ ਹੋਏ ਥੇ ਕੈਲਾਸ਼ ਮਾਨਸਰੋਵਰ ਕੀ ਯਾਤਰਾ ਪੇ ਗਏ ਥੇ, ਕੱਲ ਕਠਮੰਡੂ ਪਹੁੰਚੇ ਉਸ ਖੇਤਰ ਸੇ ਜਹਾਂ ਪਰ ਇਹ ਹਾਦਸਾ ਹੁਆ, ਔਰ ਕੱਲ ਹਮਾਰੇ ਰਾਜਦੂਤ ਉਨਸੇ ਮਿਲੇ, ਉਨਕਾ ਹਾਲ ਚਾਲ ਪੁੱਛਾ, ਔਰ ਹਮਾਰੀ ਐਮਬੈਸੀ ਨੇ ਉਨਕੇ ਲੀਏ ਯੇ ਟ੍ਰੈਵਲ ਅਰੇਂਜਮੈਂਟ ਬਨਾਇਆ। ਆਜ ਵੋ ਦਿੱਲੀ ਪਹੁੰਚ ਚੁਕੇ ਹੈ। ਉਸਕੇ ਇਲਾਵੇ ਆਪ 63 ਭਾਰਤੀ ਨਾਗਰਿਕ ਜੋ ਤ੍ਰਿਸ਼ੂਲੀ ਹਾਈਡਰੋ ਪਾਵਰ ਮੇ ਕਾਮ ਕਰਤੇ ਹੈ, ਤ੍ਰਿਸ਼ੂਲੀ 1, ਉਨਕੋ ਵੀ ਵਹਾਂ ਸੇ ਬਚਾਇਆ ਗਿਆ ਹੈ। 96 ਭਾਰਤੀ ਨਾਗਰਿਕ ਚੀਨ ਸੇ ਨੇਪਾਲ ਕੀ ਤਰਫ ਆ ਚੁਕੇ ਹੈ, ਔਰ ਯੇ ਸਭੀ ਲੋਕ ਸੁਰਕਸ਼ਿਤ ਹੈ।
0: ਸ੍ਰੀ ਜੈਸਵਾਲ ਨੇ ਦੱਸਿਆ ਕਿ ਚੀਨ ਵਾਲੇ ਪਾਸੇ ਕਰੀਬ 400 ਭਾਰਤੀ ਨਾਗਰਿਕ ਸੁਰੱਖਿਅਤ ਨੇ ਅਤੇ ਆਪਣੇ ਪਰਿਵਾਰਾਂ ਦੇ ਸੰਪਰਕ ਵਿਚ ਨੇ। ਉਨ੍ਹਾਂ ਅੱਗੇ ਕਿਹਾ ਕਿ ਬੇਜਿੰਗ ਵਿਚ ਭਾਰਤੀ ਦੂਤਘਰ ਸਥਾਨਕ ਅਧਿਕਾਰੀਆਂ, ਟੀਮ ਲੀਡਰਾਂ ਅਤੇ ਟਰੈਵਲ ਏਜੰਟਾਂ ਨਾਲ ਉਨ੍ਹਾਂ ਨੂੰ ਕੱਢਣ ਵਿਚ ਸਹਾਇਤਾ ਲਈ ਤਾਲਮੇਲ ਕਰ ਰਿਹਾ ਹੈ। ਇਸ ਦੌਰਾਨ ਭਾਰਤ ਨੇ ਨੇਪਾਲ ਨੂੰ ਮਨੁੱਖੀ ਸਹਾਇਤਾ ਵਧਾ ਦਿੱਤੀ ਏ। ਸ੍ਰੀ ਜੈਸਵਾਲ ਨੇ ਕਿਹਾ ਕਿ ਭਾਰਤ ਨੇ ਨੇਪਾਲ ਵਿਚ ਬਚਾਅ ਤੇ ਰਾਹਤ ਕਾਰਜਾਂ ਵਿਚ ਮਦਦ ਲਈ 47 ਟਨ ਤੋਂ ਵੱਧ ਹੰਗਾਮੀ ਰਾਹਤ ਸਮੱਗਰੀ ਭੇਜੀ ਏ। ਉਨ੍ਹਾਂ ਕਿਹਾ ਕਿ ਅੱਜ ਸ਼ਾਮ ਨੂੰ ਤੀਜੀ ਰਾਹਤ ਉਡਾਣ ਰਵਾਨਾ ਹੋਣ ਦੀ ਉਮੀਦ ਏ, ਜਿਸ ਵਿਚ ਕਰੀਬ 13 ਟਨ ਜ਼ਰੂਰੀ ਸਮਾਨ ਹੋਏਗਾ, ਜਿਸ ਵਿਚ ਪੋਰਟੇਬਲ ਜਨਰੇਟਰ ਸੈੱਟ, ਭੋਜਨ, ਪਾਣੀ ਸਾਫ਼ ਕਰਨ ਦੀਆਂ ਗੋਲੀਆਂ ਤੇ ਦਵਾਈਆਂ ਸ਼ਾਮਿਲ ਨੇ। ਸ੍ਰੀ ਜੈਸਵਾਲ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਵਿਦੇਸ਼ ਮੰਤਰਾਲੇ ਵਿਚ ਇਕ ਕੰਟਰੋਲ ਰੂਮ ਕਾਇਮ ਕੀਤਾ ਹੈ ਜੋ 24 ਘੰਟੇ ਕੰਮ ਕਰ ਰਿਹਾ। ਉਨ੍ਹਾਂ ਕਿਹਾ ਕਿ ਕਠਮੰਡੂ ਅਤੇ ਬੇਜਿੰਗ ਵਿਚ ਭਾਰਤੀ ਦੂਤਘਰਾਂ ਨੇ ਵੀ 24 ਘੰਟੇ ਹੈਲਪਲਾਈਨਾਂ ਸ਼ੁਰੂ ਕੀਤੀਆਂ ਨੇ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਅੱਜ ਨਵੀਂ ਦਿੱਲੀ ਵਿਚ ਤਮਿਲਨਾਡੂ ਦੇ 21 ਸ਼ਰਧਾਲੂਆਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੂੰ ਨੇਪਾਲ ਤੋਂ ਬਚਾਇਆ ਗਿਆ। ਇਕ ਸੋਸ਼ਲ ਮੀਡੀਆ ਪੋਸਟ ਵਿਚ ਡਾ. ਜੈਸ਼ੰਕਰ ਨੇ ਨੇਪਾਲੀ ਫੌਜ ਅਤੇ ਸਰਕਾਰ ਦਾ ਉਨ੍ਹਾਂ ਦੀ ਮਦਦ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਠਮੰਡੂ ਵਿਚ ਭਾਰਤੀ ਦੂਤਘਰ ਦੀ ਵੀ ਭਾਰਤ ਵਿਚ ਉਨ੍ਹਾਂ ਦੀ ਨਿਰਵਿਘਨ ਵਾਪਸੀ ਨੂੰ ਯਕੀਨੀ ਬਣਾਉਣ ਲਈ ਸ਼ਲਾਘਾ ਕੀਤੀ। ਡਾ. ਜੈਸ਼ੰਕਰ ਨੇ ਅੱਜ ਸਵੇਰੇ ਨੇਪਾਲੀ ਵਿਦੇਸ਼ ਮੰਤਰੀ ਨਾਲ ਗੱਲ ਕੀਤੀ ਅਤੇ ਹਰ ਸੰਭਵ ਸਹਾਇਤਾ ਦੀ ਪੇਸ਼ਕਸ਼ ਕੀਤੀ। ਇਸ ਦੌਰਾਨ ਨੇਪਾਲ ਅਤੇ ਤਿੱਬਤ ਵਿਚ ਭਿਆਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 547 ਹੋ ਗਈ ਏ। 1545 ਲੋਕ ਅਜੇ ਵੀ ਲਾਪਤਾ ਨੇ। ਰਾਹਤ ਤੇ ਬਚਾਅ ਟੀਮਾਂ ਹੜ੍ਹ ਦੇ ਪਾਣੀ ਵਿਚ ਰੁੜ ਗਏ ਬਚੇ ਲੋਕਾਂ ਅਤੇ ਲਾਸ਼ਾਂ ਲਈ ਦਰਿਆ ਦੇ ਕਿਨਾਰਿਆਂ ਤੇ ਬਸਤੀਆਂ ਦੀ ਭਾਲ ਕਰ ਰਹੀਆਂ ਨੇ। ਦੱਖਣ ਪੱਛਮੀ ਚੀਨ ਵਿਚ 5.1 ਤੀਬਰਤਾ ਦੇ ਭੂਚਾਲ ਦੇ ਡਰ ਨੇ ਨਵੇਂ ਹੜ੍ਹਾਂ ਦਾ ਖਦਸ਼ਾ ਵਧਾ ਦਿੱਤਾ ਹੈ। ਅਧਿਕਾਰੀਆਂ ਨੇ ਪ੍ਰਭਾਵਿਤ ਜ਼ਿਲ੍ਹਿਆਂ ਤੋਂ 800 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਹੈ। ਫੋਟੇ ਕੋਸ਼ੀ ਦਰਿਆ ਦੇ ਸਰੋਤ ਦੇ ਨੇੜੇ ਇਕ ਹੜ੍ਹ ਡੈਮ ਝੀਲ ਅਤੇ ਤਿੱਬਤ ਵਿਚ ਡੈਮ ਟੁੱਟਣ ਦੀਆਂ ਖ਼ਬਰਾਂ ਨੇ ਨਵੇਂ ਹੜ੍ਹਾਂ ਦਾ ਡਰ ਵਧਾ ਦਿੱਤਾ ਹੈ। ਦਰਿਆ ਦੇ ਪੱਧਰ ਵਧਣ ਕਾਰਨ ਤ੍ਰਿਸ਼ੂਲੀ ਖੇਤਰ ਦੇ ਵਸਨੀਕਾਂ ਨੂੰ ਇਲਾਕਾ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਨੇ। ਤ੍ਰਿਸ਼ੂਲੀ ਅਤੇ ਰਾਸੂਆ ਵਿਚਕਾਰ ਸੜਕ ਨਿਰਮਾਣ ਦਾ ਕੰਮ ਰੋਕ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਜਨ ਧਨ ਯੋਜਨਾ PMJDY ਦੇ ਅੱਜ 12 ਸਾਲ ਪੂਰੇ ਹੋ ਗਏ ਨੇ। ਇਹ ਦੇਸ਼ ਵਿਚ ਮਾਲੀ ਸਮਾਵੇਸ਼ ਦੇ ਦ੍ਰਿਸ਼ ਨੂੰ ਬਦਲਣ ਵਿਚ ਇਕ ਵੱਡਾ ਮੀਲ ਪੱਥਰ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿਚ ਜਨ ਧਨ ਯੋਜਨਾ ਦੇ ਬੇਮਿਸਾਲ ਪਰਿਵਰਤਨਸ਼ੀਲ ਨਤੀਜੇ ਰਹੇ ਨੇ। ਸ੍ਰੀ ਮੋਦੀ ਨੇ ਕਿਹਾ ਕਿ ਜਨ ਧਨ ਯੋਜਨਾ ਮਾਲੀ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਦੇਸ਼ ਦੇ ਲੋਕਾਂ ਨੂੰ ਮਜ਼ਬੂਤ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਏ। ਇਹ ਯੋਜਨਾ 2014 ਵਿਚ ਅੱਜ ਦੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਤਹਿਤ ਹੁਣ ਤੱਕ 59 ਕਰੋੜ ਤੋਂ ਵੱਧ ਖਾਤੇ ਖੋਲੇ ਗਏ ਨੇ। ਯੋਜਨਾ ਸਾਰੇ ਭਾਰਤੀਆਂ ਲਈ ਬੈਂਕਿੰਗ ਪਹੁੰਚ ਯੋਗ ਬਣਾ ਰਹੀ ਏ। ਇਸ ਯੋਜਨਾ ਤਹਿਤ ਖੋਲੇ ਗਏ 78% ਖਾਤੇ ਦਿਹਾਤੀ ਜਾਂ ਨੀਮ ਸ਼ਹਿਰੀ ਇਲਾਕਿਆਂ ਵਿਚ ਨੇ, ਜਿਨ੍ਹਾਂ ਵਿਚੋਂ ਕਰੀਬ 56% ਔਰਤਾਂ ਕੋਲ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNewsਜਲੰਧਰ। ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਤੇ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੰਜਾਬ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗੀ ਅਤੇ ਕਿਸੇ ਵੀ ਦੇਸ਼ ਨਾਲ ਕੀਤੇ ਗਏ ਹਰ ਸਮਝੌਤੇ ਨੂੰ ਉਨ੍ਹਾਂ ਦੀ ਭਲਾਈ ਨੂੰ ਪਹਿਲ ਦੇ ਕੇ ਕੀਤਾ ਜਾਏਗਾ। ਅੱਜ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਸਮਾਗਮ ਦੌਰਾਨ ਕਿਸਾਨਾਂ ਅਤੇ ਹੋਰਨਾਂ ਨੂੰ ਸੰਬੋਧਨ ਕਰਦੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਮੇਤ ਵਿਰੋਧੀ ਪਾਰਟੀਆਂ ਝੂਠੇ ਬਿਰਤਾਂਤ ਫੈਲਾ ਰਹੀਆਂ ਨੇ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਹਿੱਤਾਂ ਦੇ ਵਿਰੁੱਧ ਸਮਝੌਤੇ ਕਰ ਰਹੀ ਏ, ਪਰ ਅਜਿਹਾ ਨਹੀਂ ਏ। ਸ੍ਰੀ

0: ਪ੍ਰਧਾਨ ਨੇ ਕਿਹਾ ਕਿ ਕੇਂਦਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਕਿਸਾਨਾਂ ਨੂੰ ਆਪਣੀਆਂ ਭਲਾਈ ਸਕੀਮਾਂ ਦਾ ਲਾਭ ਮਿਲੇ।
1: ਕਈ ਲੋਕ ਭ੍ਰਮ ਫੈਲਾਣੇ ਕੀ ਕੋਸ਼ਿਸ਼ ਕਰ ਰਹੇ, ਵੋ ਯੇ ਕਹਿ ਰਹੇ ਕਿ ਅਗਰ ਦੂਸਰੇ ਦੇਸ਼ੋਂ ਸੇ ਹਮਾਰੇ ਕੋਈ ਸਮਝੌਤੇ ਹੋ ਰਹੇ ਹੈ ਤੋ ਉਸਮੇ ਕਿਸਾਨੋਂ ਕੋ ਅਹਿਤ ਹੋਗਾ। ਮੈਂ ਆਜ ਪੰਜਾਬ ਕੀ ਇਸ ਪਵਿੱਤਰ ਧਰਾ ਸੇ ਕਿਸਾਨ ਭਾਈਓ ਆਪਕੋ ਯੇ ਸੰਦੇਸ਼ ਦੇਨੇ ਆਇਆ ਹੂੰ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹਮੇਸ਼ਾ ਕਹਤੇ ਹੈ ਦੇਸ਼ ਪ੍ਰਥਮ ਔਰ ਕਿਸਾਨ ਕੇ ਹਿਤ ਸਰਵੋਪਰੀ। ਨਰੇਂਦਰ ਮੋਦੀ ਜੀ ਕੇ ਹੋਤੇ ਹੋਏ ਦੁਨੀਆ ਕੇ ਕਿਸੀ ਦੇਸ਼ ਸੇ ਐਸਾ ਸਮਝੌਤਾ ਨਹੀਂ ਹੋ ਸਕਤਾ ਜੋ ਕਿਸਾਨ ਕੇ ਹਿਤੋਂ ਕੇ ਖਿਲਾਫ ਜਾਏ। ਮੋਦੀ ਜੀ ਨੇ ਕਿਹਾ ਕਿ ਚਾਹੇ ਕਿਤਨੀ ਵੀ ਬੜੀ ਕੀਮਤ ਚੁਕਾਨੀ ਪੜੇ ਲੇਕਿਨ ਕਿਸਾਨ ਕੇ ਹਿਤੋਂ ਕੋ ਕੋਈ ਛੂ ਨਹੀਂ ਪਾਏਗਾ।
0: ਕੇਂਦਰੀ ਮੰਤਰੀ ਨੇ ਖਾਸ ਤੌਰ ਤੇ ਪੰਜਾਬ ਸਰਕਾਰ ਤੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ PMFBY ਲਾਗੂ ਨਾ ਕਰਨ ਦਾ ਇਲਜ਼ਾਮ ਲਾਇਆ ਜਿਸ ਨਾਲ ਪਿਛਲੇ ਸਾਲ ਸੂਬੇ ਵਿਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਮਿਲਦਾ। ਉਨ੍ਹਾਂ ਕਿਹਾ ਕਿ ਦੇਸ਼ ਦੇ 23 ਰਾਜਾਂ ਨੇ ਯੋਜਨਾ ਲਾਗੂ ਕੀਤੀ ਹੈ ਪਰ ਪੰਜਾਬ ਸਰਕਾਰ ਅਜਿਹਾ ਕਰਨ ਵਿਚ ਨਾਕਾਮਯਾਬ ਰਹੀ ਹੈ।
1: ਪੰਜਾਬ ਕੇ ਮੁੱਖ ਮੰਤਰੀ ਕੋ ਚਿੱਠੀ ਲਿਖੀ, ਭਗਵੰਤ ਮਾਨ ਜੀ ਆਪਕੋ ਜਵਾਬ ਦੇਣਾ ਪੜੇਗਾ। ਔਰ ਮੈਨੇ ਕਹਾ ਪੰਜਾਬ ਕੀ ਧਰਤੀ ਪਰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਨਹੀਂ ਕੀ ਹੈ, ਆਪ ਲਾਗੂ ਕੀਜੀਏ ਤਾਕਿ ਕਿਸਾਨ ਕੋ ਉਸਕੇ ਨੁਕਸਾਨ ਕੀ ਭਰਪਾਈ ਕੀ ਜਾ ਸਕੇ। ਭਾਰਤ ਕੇ 23 ਰਾਜਿਓ ਮੇ ਫਸਲ ਬੀਮਾ ਯੋਜਨਾ ਲਾਗੂ ਹੈ ਲੇਕਿਨ ਭਗਵੰਤ ਸਿੰਘ ਮਾਨ ਆਪਨੇ ਆਜ ਤੱਕ ਫਸਲ ਬੀਮਾ ਯੋਜਨਾ ਲਾਗੂ ਨਹੀਂ ਕੀ।
0: ਸ਼੍ਰੀ ਚੌਹਾਨ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਅਤੇ ਇਸ ਦੇ ਕਿਸਾਨਾਂ ਦੀ ਤਰੱਕੀ ਲਈ ਸਭ ਕੁਝ ਕਰ ਰਹੀ ਹੈ।
1: ਭਾਰਤ ਸਰਕਾਰ ਨੇ ਯੋਜਨਾ ਬਣਾਈ ਕਿਸਾਨੋਂ ਕੀ ਆਮਦਨੀ ਬਢਾਨੇ ਕੀ, ਆਏ ਬਢਾਨੇ ਕੀ, ਹਮ ਪੰਜਾਬ ਮੇ ਵੀ ਕੋਸ਼ਿਸ਼ ਕਰ ਰਹੇ ਹੈ ਲੇਕਿਨ ਆਪਕੀ ਭ੍ਰਸ਼ਟ ਸਰਕਾਰ ਕੇ ਕਾਰਨ ਹਮਾਰੀ ਕੋਸ਼ਿਸ਼ ਸਫਲ ਨਹੀਂ ਹੋ ਰਹੀ। ਪੰਜਾਬ ਕੇ ਕ੍ਰਿਸ਼ੀ ਕੇ ਲਿਏ ਇੱਕ ਨਯਾ ਰੋਡ ਮੈਪ ਟਾਪ ਕੇ ਸਾਇੰਟਿਸਟੋਂ ਕੀ ਟੀਮ ਬਣਾਏਗੀ। ਹਮ ਪੰਜਾਬ ਕੀ ਕ੍ਰਿਸ਼ੀ ਕੀ ਦਸ਼ਾ ਬਦਲੇਂਗੇ, ਦਿਸ਼ਾ ਬਦਲੇਂਗੇ ਔਰ ਕਿਸਾਨ ਕੀ ਹਾਲਤ ਬਦਲੇਂਗੇ।
0: ਖੇਤੀਬਾੜੀ ਮੰਤਰੀ ਨੇ ਕਿਹਾ ਕਿ ਦੇਸ਼ ਵਿਕਸਿਤ ਪੰਜਾਬ ਤੋਂ ਬਿਨਾਂ ਵਿਕਸਿਤ ਭਾਰਤ ਨਹੀਂ ਬਣ ਸਕਦਾ।
1: ਮੋਦੀ ਜੀ ਕੇ ਨੇਤ੍ਰਤਵ ਮੈਂ ਇੱਕ ਵੈਭਵਸ਼ਾਲੀ ਭਾਰਤ, ਇੱਕ ਗੌਰਵਸ਼ਾਲੀ ਭਾਰਤ, ਇੱਕ ਸੰਪੰਨ ਭਾਰਤ, ਇੱਕ ਸ਼ਕਤੀਸ਼ਾਲੀ ਭਾਰਤ, ਇੱਕ ਆਤਮਨਿਰਭਰ ਭਾਰਤ, ਇੱਕ ਵਿਕਸਿਤ ਭਾਰਤ ਕਾ ਨਿਰਮਾਣ ਹੋ ਰਹਾ ਹੈ। ਵਿਕਸਿਤ ਭਾਰਤ ਬਿਨਾਂ ਵਿਕਸਿਤ ਪੰਜਾਬ ਕੇ ਬਣ ਨਹੀਂ ਸਕਦਾ।
0: ਉਨ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵਾਂ ਤੇ ਕਿਸਾਨਾਂ ਅਤੇ ਆਮ ਲੋਕਾਂ ਦੀ ਭਲਾਈ ਲਈ ਠੋਸ ਕੰਮ ਕਰਨ ਵਿਚ ਅਸਫਲ ਰਹਿਣ ਦਾ ਇਲਜ਼ਾਮ ਲਾਇਆ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਰੱਖੜ ਪੁੰਨਿਆ ਸਮਾਗਮ ਦੇ ਮੌਕੇ ਤੇ ਰਾਜ ਪੱਧਰੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਵੱਲੋਂ ਵੀ ਇਸ ਮੌਕੇ ਬਾਬਾ ਬਕਾਲਾ ਵਿਖੇ ਰੈਲੀਆਂ ਨੂੰ ਸੰਬੋਧਨ ਕੀਤਾ ਗਿਆ। ਸਰਕਾਰ ਨੇ ਕਿਹਾ ਕਿ ਦੇਸ਼ ਵਿਚ ਖੰਡ ਦੀ ਕੋਈ ਕਮੀ ਨਹੀਂ ਹੈ ਤੇ ਵਾਜਬ ਕੀਮਤਾਂ ਤੇ ਖੰਡ ਦੀ ਉਪਲਬਧਤਾ ਲਈ ਸਾਰੇ ਜ਼ਰੂਰੀ ਉਪਾਅ ਕੀਤੇ ਜਾਣਗੇ। ਸਰਕਾਰ ਨੇ ਖੰਡ ਦੀ ਸਮੇਂਬੱਧ ਉਪਲਬਧਤਾ ਯਕੀਨੀ ਬਣਾਉਣ ਲਈ ਅਗਲੇ ਮਹੀਨੇ ਤੋਂ ਮੌਜੂਦਾ ਮਾਸਿਕ ਕੋਟਾ ਪ੍ਰਣਾਲੀ ਦੀ ਥਾਂ ਤੇ ਖੰਡ ਦੀ ਵੰਡ ਲਈ ਪੰਦਰਵਾੜਾ ਪ੍ਰਣਾਲੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਪੰਦਰਵਾੜਾ ਕੋਟੇ ਤਹਿਤ ਖੰਡ ਮਿਲਾਂ ਨੂੰ ਪਹਿਲੇ ਹਫ਼ਤੇ ਵਿਚ ਵੰਡ ਦਾ ਘੱਟੋ ਘੱਟ 40% ਤੇ ਅਗਲੇ ਹਫ਼ਤੇ ਬਾਕੀ ਮਾਤਰਾ ਵੇਚਣ ਦੀ ਲੋੜ ਹੋਏਗੀ। ਸਰਕਾਰ ਵੱਲੋਂ ਜਨਤਕ ਪ੍ਰੀਖਿਆ ਸੁਧਾਰਨ ਲਈ ਗਠਿਤ ਉੱਚ ਪੱਧਰੀ ਟਾਸਕ ਫੋਰਸ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਸਮੇਤ ਸਾਰੇ ਹਿੱਸੇਦਾਰਾਂ ਤੋਂ ਸੁਝਾਅ ਮੰਗੇ ਨੇ। ਸੁਝਾਅ 13 ਸਤੰਬਰ ਤੱਕ ਵੈਬਸਾਈਟ, ਵਟਸਐਪ ਜਾਂ ਫੋਨ ਨੰਬਰ 1800-1800-4747 ਰਾਹੀਂ ਜਮ੍ਹਾਂ ਕਰਵਾਏ ਜਾ ਸਕਦੇ ਨੇ। ਸੁਝਾਵਾਂ ਨੂੰ ਐਗਜ਼ਾਮ ਰਿਫੋਰਮਸ ਟਾਸਕ ਫੋਰਸ @DOPT.GOV.IN ਤੇ ਈਮੇਲ ਵੀ ਕੀਤਾ ਜਾ ਸਕਦਾ ਹੈ। ਆਖਿਰ ਚ ਖਾਸ ਖ਼ਬਰਾਂ। ਨੇਪਾਲ ਵਿਚ ਤਬਾਹਕੁਨ ਹੜ੍ਹਾਂ ਤੋਂ ਬਾਅਦ ਤਮਿਲਨਾਡੂ ਦੇ 21 ਭਾਰਤੀ ਨਾਗਰਿਕ ਸੁਰੱਖਿਅਤ। ਦੇਸ਼ ਭਰ ਦੇ 320 ਭਾਰਤੀ ਨਾਗਰਿਕਾਂ ਨਾਲ ਕੋਈ ਸੰਪਰਕ ਨਹੀਂ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਬਚਾਅ ਤੇ ਨਿਕਾਸੀ ਦੇ ਯਤਨ ਜਾਰੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਨਧਨ ਯੋਜਨਾ ਦੀ ਮਾਲੀ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਵਿਚ ਅਹਿਮ ਭੂਮਿਕਾ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਦੇਸ਼ ਵਿਕਸਿਤ ਪੰਜਾਬ ਤੋਂ ਬਿਨਾਂ ਵਿਕਸਿਤ ਭਾਰਤ ਨਹੀਂ ਬਣ ਸਕਦਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।
2: ਜੀ, ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸਮਾਂ ਹੋ ਰਿਹਾ ਹੈ ਰਾਤ ਦੇ 8:40 ਤੇ 7:40 ਮਿੰਟ ਦਾ ਅਤੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਬਾਕੀ ਹਿੱਸਾ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਮੈਂ ਸੁਨੀਤਾ। ਅਤੇ ਤੁਸੀਂ ਫਟਾਫਟ ਡਾਇਲ ਕਰੋ 0164-2240-331 ਅਤੇ ਉਸ ਤੋਂ ਪਹਿਲਾਂ ਸੁਣਦੇ ਹਾਂ ਕੁਝ ਸੰਦੇਸ਼ ਅਤੇ ਫਿਰ ਲੈਂਦੇ ਹਾਂ ਕਾਲਰ ਨੂੰ।
3: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा स्लीपवेल फर्नीचर कुशनिंग।
4: हर वड्डा बिजनेस एक वड्डी सोच तो शुरू हुंदा है पर उस सोच नू हकीकत बनाने लई चाहिदा हुंदा।

0: ਸਾਈ ਫਾਈਨੈਂਸ਼ੀਅਲ ਸਪੋਰਟ।
1: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
0: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ। ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
2: ਟੋਲ ਫ੍ਰੀ ਨੰਬਰ 1-800-420-2233।
3: ਪ੍ਰੋਗਰਾਮਾਂ ਸੰਬੰਧੀ ਸੂਚਨਾ। ਮਿਤੀ 30 ਅਗਸਤ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਐਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
4: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
0: हर वड्डा बिजनेस एक वड्डी सोच तो शुरू हुंदा है पर उस सोच नु हकीकत बनाने ले चाहिदा हुंदा है सही फाइनेंशियल सपोर्ट।
1: हुन तुसी भी मन्नापुरम IGL गोल्ड लोन दे नाल पाओ अप टू 85% LTV ते 5 करोड़ रुपए तक दा गोल्ड लोन ते अपने बिजनेस एक्सपेंशन नु बनाओ होर भी आसान।
0: तां अज ही विजिट करो अपनी नजदीकी मन्नापुरम ब्रांच। मन्नापुरम IGL गोल्ड लोन, तुहाडी ग्रोथ साडा विश्वास।
2: टोल फ्री नंबर 1-800-420-2233।
4: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
5: जी साढ़े 0164-42-43-331 नंबर डायल हो चुके हैं, तो देखते हैं अगले श्रोता साढ़े नाल केड़े जुड़े ने।
6: हेलो।
7: ਹੈਲੋ, ਸਤਿ ਸ਼੍ਰੀ ਅਕਾਲ ਜੀ।
6: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ ਤੇ ਕਿੱਥੋਂ ਬੋਲਦੇ ਹੋ?
7: ਮੈਂ ਜਿਹੜਾ ਉਹ ਬਾਬੂ ਸਿੰਘ ਢਿੱਲੋਂ ਬੋਲਦਾ ਭੈਣ ਜੀ, ਢਾਣੀ ਵਾਲ ਰੋਡ ਤੇ ਮੇਰੇ ਨਾਲ ਕੱਢੇ ਨਾਲ ਆਉਂਦਾ ਜੀ।
6: ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ।
7: ਧੰਨਵਾਦ ਭੈਣ ਜੀ।
6: ਤੇ ਕਿਹੜਾ ਗੀਤ ਸੁਣੋਗੇ?
7: ਤੇ ਵੀ ਮਨ ਕੋ ਗਾਣਾ ਸੁਣਾ ਦੇ ਭੈਣ ਜੀ।
6: ਕੁਲਦੀਪ ਮਾਨਕ ਦਾ ਗਾਣਾ ਸੁਣਨਾ ਤੁਸੀਂ?
7: ਹਾਂਜੀ ਭੈਣ ਜੀ,
6: ਕੁਲਦੀਪ ਮਾਨਕ ਦਾ ਗਾਣਾ ਤੁਹਾਡੇ ਰੇਡੀਓ ਸੈਟ ਤੇ ਆ ਰਿਹਾ, ਸੁਣਦੇ ਆ ਮਿਲ ਕੇ ਸਾਰੇ ਜਣੇ, ਠੀਕ ਹੈ? ਹਾਂਜੀ ਹਾਂਜੀ ਹਾਂਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਦੇ ਲਈ ਜੀ।
7: ਧੰਨਵਾਦ ਜੀ।

0: ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਫਟਾਫਟ ਪੁੱਛਦੇ ਹਾਂ ਉਹਨਾਂ ਨੂੰ ਉਹਨਾਂ ਦੀ ਫਰਮਾਇਸ਼ ਕੀ ਹੈ ਤੇ ਕੌਣ ਬੋਲ ਰਹੇ ਹੈ ਤੇ ਕਿੱਥੋਂ ਬੋਲ ਰਹੇ ਹੈ।
1: ਹੈਲੋ।
2: ਹਾਂਜੀ
1: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ, ਕੌਣ ਬੋਲਦੇ ਹੋ ਤੇ ਕਿੱਥੋਂ ਬੋਲਦੇ ਹੋ?
2: ਹਰਦਾਸ
1: ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਫੋਨ ਕਰਨ ਦੇ ਲਈ। ਇੱਕ ਫਟਾਫਟ ਗਾਣਾ ਦੱਸ ਦਿਓ, ਕਿਹੜਾ ਸੁਣਨਾ ਹੈ?
2: ਕੁਲਦੀਪ ਮਾਨਕ ਦਾ ਆਖਿਆ ਸੀਗਾ ਜੀ, ਉਹ ਗੀਤਾ ਲੱਗਾ ਨੀ ਕੋਈ, ਅੱਜ ਮਰਜ਼ੀ ਨਾਲ ਲਾ ਦੇ, ਹੁਣ ਕਿਹੜਾ ਲੱਗਦਾ?
1: ਕੁਲਦੀਪ ਮਾਨਕ ਦਾ ਸੌਂਗ ਸੁਣਨਾ ਤੁਸੀਂ?
2: ਹਾਂ ਹਾਂਜੀ ਹਾਂਜੀ।
1: ਹਾਂਜੀ, ਕੋਈ ਗੱਲ ਨੀ, ਕੁਲਦੀਪ ਮਾਨਕ ਦਾ ਸੌਂਗ ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ, ਸੁਣੋ ਫਿਰ ਤੁਸੀਂ।
2: ਧੰਨਵਾਦ ਜੀ।
1: ਬਹੁਤ ਬਹੁਤ ਸ਼ੁਕਰੀਆ ਜੀ।

ਇਸ ਗੀਤ ਦੇ ਨਾਲ ਹੀ ਮੈਨੂੰ ਯਾਨੀ ਕਿ ਸੁਨੀਤਾ ਨੂੰ ਦਿਓ ਆਗਿਆ ਜਾਣ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਮੁੱਚੀ ਟੈਕਨਿਕ ਟੀਮ ਦਾ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ ਦਾ ਬਹੁਤ ਬਹੁਤ ਸ਼ੁਕਰੀਆ।

नमस्कार, मैं वीरपाल लैके हाजिर हाँ तुहाडा मनपसंद प्रोग्राम पंज पानियां दे गीत, जो कि तुहाडे खतां अते वट्सएप सुनेहां ते आधारित हुंदा है। तां आओ पढ़दे हाँ तुहाडे खत अते वट्सएप सुनेहे जो तुसी सानू लिख के भेजे ने, अते उहदे विच तुसी किहड़े गीत दी फरमाइश कीती है ओह गीत तुहानू सुनावांगे। तां सब तों पहलां सतपाल चौहान ਪੰਨੀ ਵਾਲਾ ਰੁਲਦਾ ਰੁਲਦੂ ਤਹਿਸੀਲ ਮੰਡੀ ਡੱਬ ਵਾਲੀ ਅਤੇ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਅਤੇ ਦੂਸਰਾ ਹੈਗਾ ਜੀ, ਸਾਡੇ ਕੋਲ ਖਤ ਆਇਆ ਪਿੰਡ ਘੁੜਿਆਲਾ ਜ਼ਿਲ੍ਹਾ ਫਜ਼ਿਲਕਾ, ਲਿਖਣ ਵਾਲੇ ਨੇ ਸਰਦਾਰ ਮਲਕੀਤ ਸਿੰਘ, ਮਨਜੀਤ ਕੌਰ, ਦੀਪਿੰਦਰ ਸਿੰਘ ਅਤੇ ਗੁਰਸ਼ਬਦ ਸਿੰਘ। ਅਤੇ ਇਸ ਤੋਂ ਇਲਾਵਾ ਸਾਡੇ ਕੋਲ ਅਗਲਾ ਜਿਹੜਾ ਖਤ

ਆਇਆ ਜੀ, ਉਹ ਆਇਆ ਹੈਗਾ ਗਾ ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਲ ਸ਼੍ਰੀ ਮੁਕਤਸਰ ਸਾਹਿਬ ਤੋਂ, ਸੀਤਾ ਰਾਮ ਕੇਸਰੀ ਸੁੱਖਾ ਸਰਪੰਚ ਦੇਬੀ ਕੋਟਲੀ ਕੁੰਦਾ ਫਾਰਮ ਵਾਲਿਆਂ ਤੋਂ। ਅਤੇ ਇਸ ਦੇ ਨਾਲ ਹੀ ਸਾਡੇ ਕੋਲ ਜੀ ਵਟਸਐਪ ਸੁਨੇਹੇ ਆਏ ਨੇ। ਵਟਸਐਪ ਸੁਨੇਹੇ ਦੇ ਵਿੱਚ ਜੀ ਪਿੰਡ ਫੁੱਲੋ ਮਿੱਠੀ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਸਭ ਤੋਂ ਪਹਿਲਾਂ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਹਰਜਸ ਸਿੰਘ ਢਿੱਲੋਂ, ਉਹਨਾਂ ਦਾ ਪੋਤਰਾ ਦੀਪਇੰਦਰ ਸਿੰਘ ਢਿੱਲੋਂ, ਪੋਤਰਾ ਗੁਰਵਾਰਿਸ ਸਿੰਘ ਢਿੱਲੋਂ, ਅਤੇ ਇਸ ਦੇ ਨਾਲ ਹੀ ਪਟਿਆਲਾ ਤੋਂ ਭੋਲਾ ਸਿੰਘ ਵੈਣੀਵਾਲ, ਬਲਕੌਰ ਸਿੰਘ ਸਿੱਧੂ, ਤਾਰੀ ਪੰਚਰਾਂ ਵਾਲਾ ਜੀਤ ਸਿੰਘ ਕਲੌਦਰ, ਇਹਨਾਂ ਦਾ ਵੀ ਸਾਡੇ ਕੋਲ ਵਟਸਐਪ ਸੁਨੇਹਾ ਆਇਆ। ਇੱਕ ਹੀ ਸਾਡੇ ਕੋਲ ਵਟਸਐਪ ਸੁਨੇਹਾ ਆਇਆ ਜੀ, ਮੋਹਨ ਸਿੰਘ ਸਿੱਧੂ, ਜਬਰਜਨ ਸਿੰਘ, ਹਰਤੇਜ ਸਿੰਘ ਅਤੇ ਉਹਨਾਂ ਦੇ ਦੋਸਤ ਹਰ ਅਹਿਸਾਸ ਦਾ ਡੱਬਾਲੀ ਰੋਡ ਤੋਂ। ਅਤੇ ਇਸ ਦੇ ਨਾਲ ਹੀ ਸਾਡੇ ਕੋਲ ਜੀ ਇੱਕ ਹੋਰ ਸੁਨੇਹਾ ਆਇਆ ਹੈਗਾ ਵਟਸਐਪ, ਜਿਹਦੇ ਵਿੱਚ ਬਲਜਿੰਦਰ ਸਿੰਘ ਟੇਲਰ ਨੇ ਜਿਹੜੇ ਇਹ ਕਿੱਲੀ ਨਿਹਾਲ ਸਿੰਘ ਵਾਲਾ ਤੋਂ, ਅਤੇ ਇਹਨਾਂ ਦੇ ਦੋਸਤ ਗੁਰਤੇਜ ਸਿੰਘ, ਅਤੇ ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ 'ਤੇ ਸਾਡੇ ਪ੍ਰੋਗਰਾਮ ਦਾ ਇਹ ਪਹਿਲਾ ਗੀਤ। ਹਾਂਜੀ, ਆਨੰਦ ਮਾਣੋ ਇਸ ਗੀਤ ਦਾ।

हाँ जी, हुण तुसीं सुन रहे सी के एक रविंदर गरेवाल दी आवाज़ दे विच गीत। ते आओ हुण अगले आपां खत पढ़ लैने आ, जिहदे चों पहला खत लिखिआ जी सतपाल चलाणा ने पन्नीवाल रुलदू तों, गुरजीत कौर सतनाम सिंह ने धनौले तों, सिमरन चमकौर सिंह, जशन खुशप्रीत सिंह पिंड बीर कलां तों इह नमस्ते कहिंदे आ जी सानू। तुहानू वी नमस्ते जी। ਤੁਹਾਨੂੰ ਤੁਹਾਡਾ ਸਾਰਿਆਂ ਦਾ ਹੀ ਇਸ ਪ੍ਰੋਗਰਾਮ ਵਿੱਚ ਖਤ ਲਿਖਣ ਲਈ ਪਹਿਲਾਂ ਤਾਂ ਬਹੁਤ ਬਹੁਤ ਮੈਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਕਿਸ ਜਿਹੜੇ ਹੈਗੇ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ, ਅਤੇ ਸਾਡੇ ਸਾਰੇ ਹੀ ਪ੍ਰੋਗਰਾਮਾਂ ਨੂੰ ਜਿਹੜੇ ਬੜੇ ਹੀ ਗੌਰ ਨਾਲ ਸੁਣਦੇ ਹੋ, ਅਤੇ ਸਾਨੂੰ ਇੰਨੇ ਪਿਆਰੇ ਪਿਆਰੇ ਖਤ ਅਤੇ ਵਟਸਐਪ ਸੁਨੇਹੇ ਲਿਖ ਕੇ ਭੇਜਦੇ ਹੋ। ਅਤੇ ਇਹਦੇ ਨਾਲ ਹੀ ਜੀ ਅਮਰਨਾਥ ਅਤਰਪੁਰਾ ਕਲੋਨੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲਿਖਦੇ ਨੇ, ਅਤੇ ਪਿੰਡ ਮੂਲਿਆਂ ਵਾਲੇ ਜ਼ਿਲ੍ਹਾ ਫਜ਼ਿਲਕਾ ਤੋਂ ਵਿਨੋਦ ਕਾਠਪਾਲ, ਪਰਵੀਨ, ਹਨੀ, ਦੀਕਸ਼ਾ, ਜੰਨਤ ਅਤੇ ਚੌਧਰੀ ਪ੍ਰੇਮ ਸਿੰਘ ਇਹ ਸਾਨੂੰ ਪਹਿਲਾਂ ਨਮਸਕਾਰ ਕਹਿੰਦੇ ਨੇ ਜੀ। ਇਹ ਕਹਿੰਦੇ ਨੇ ਅਸੀਂ ਨਮਸਕਾਰ ਐਂਡ 'ਤੇ ਲਿਖੀ ਹੈ ਜੀ, ਪਰ ਇਹਨੂੰ ਪਹਿਲਾਂ ਸਮਝ ਲੈਣਾ। ਕੋਈ ਗੱਲ ਨਹੀਂ ਜੀ, ਜਦੋਂ ਮਰਜ਼ੀ ਤੁਸੀਂ ਨਮਸਕਾਰ ਲਿਖੋ, ਅਸੀਂ ਤੁਹਾਡੀ ਨਮਸਕਾਰ ਨੂੰ ਪ੍ਰਵਾਨ ਕਰਦੇ ਹਾਂ ਅਤੇ ਤੁਸੀਂ ਸਾਡੀ ਨਮਸਕਾਰ ਨੂੰ ਪ੍ਰਵਾਨ ਕਰੋ। ਗੁਰੂ ਨਾਨਕਪੁਰਾ ਬਠਿੰਡਾ ਤੋਂ ਕਿਸ਼ੋਰ, ਸਵਿਤਰੀ ਅਤੇ ਸੁਮਨ ਅਤੇ ਅੰਸ਼ੂ ਇਹ ਸਾਨੂੰ ਅਗਲੇ ਗੀਤ ਦੀ ਜਿਹੜੀ ਫਰਮਾਇਸ਼ ਕਰ ਰਹੇ ਨੇ, ਇਹਨਾਂ ਸਾਰਿਆਂ ਦੀ ਫਰਮਾਇਸ਼ ਦੇ ਨਾਲ ਨਾਲ ਜਿਹੜਾ ਅਗਲਾ ਗੀਤ ਹੈ ਸਾਡਾ ਜੀ, ਉਹਦੀ ਫਰਮਾਇਸ਼ ਕਈ ਹੋਰ ਸਾਡੇ ਜਿਹੜੇ ਸਰੋਤੇ ਨੇ ਉਹਨਾਂ ਨੇ ਵਟਸਐਪ ਰਾਹੀਂ ਕੀਤੀ ਹੈ, ਜਿਨ੍ਹਾਂ ਵਿੱਚ ਮਲਕੀਤ ਸਿੰਘ ਗੋਨਿਆਣਾ ਮੰਡੀ ਤੋਂ, ਅਤੇ ਇਸ ਦੇ ਨਾਲ ਹੀ ਹੈਗੇ ਜੀ ਕਿਰਨਪਾਲ ਜੀ, ਸਤਿ ਸ਼੍ਰੀ ਅਕਾਲ। ਕਹਿੰਦੇ ਜੀ ਸਾਡੀ ਪਸੰਦ ਦਾ ਕੋਈ ਵੀ ਪੰਜਾਬੀ ਗੀਤ ਚਲਾ ਦਿਓ, ਸਾਡੀ ਪਸੰਦ ਦਾ ਕੋਈ ਵੀ ਗੀਤ, ਪੰਜਾਬੀ ਗੀਤ। ਚਲੋ ਠੀਕ ਹੈ ਜੀ। ਸੁਰਜੀਤ ਸਿੰਘ ਖਿਆਲਾਵਾਲੀ ਤੋਂ, ਰੁਲਦੂ ਸਿੰਘ ਪਿੰਡ ਸਿਵੀਆਂ ਤੋਂ ਅਤੇ ਨਿਹਾਲ ਸਿੰਘ ਗੋਨਿਆਣਾ ਖੁਰਦ ਤੋਂ, ਤਾਂ ਆਓ ਸੁਣਦੇ ਹਾਂ ਇਹਨਾਂ ਦੀ ਪਸੰਦ ਦਾ ਅਗਲਾ ਗੀਤ ਆਪਾਂ। ਹਾਂਜੀ, ਤਾਂ ਤਿਆਰ ਹੋ ਜਾਓ।

0: ਹਾਂਜੀ ਸਰੋਤਿਓ, ਤੁਹਾਡੀ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਹੁਣ ਸੁਣਿਆ ਆਪਾਂ ਇਹ ਅੰਗਰੇਜ਼ ਮੂਵੀ ਦੇ ਵਿੱਚੋਂ ਗੀਤ ਜਿਹਨੂੰ ਅਮਰਿੰਦਰ ਗਿੱਲ ਜੀ ਨੇ ਗਾਇਆ ਸੀਗਾ। ਅਤੇ ਮੈਨੂੰ ਇਹ ਗੀਤ ਵੈਸੇ ਖੁਦ ਨੂੰ ਵੀ ਬਹੁਤ ਪਸੰਦ ਹੈ ਕਿ ਆਪਾਂ ਮਿਲ ਕੇ ਬੈਠਾਂਗੇ, ਤਾਂ ਹੁਣ ਵੀ ਆਪਾਂ ਮਿਲ ਕੇ ਹੀ ਬੈਠੇ ਹਾਂ ਅਤੇ ਤੁਹਾਡੇ ਖਤਾਂ ਦੇ ਰਾਹੀਂ ਤੁਸੀਂ ਮੇਰੇ ਕੋਲ ਪਹੁੰਚ ਚੁੱਕੇ ਹੋ। ਅਤੇ ਮੈਂ ਅਗਲਾ ਖਤ ਪੜ੍ਹਦੀ ਹਾਂ। ਪਿੰਡ ਜਗ੍ਹਾ ਰਾਮ ਤੀਰਥ ਤੋਂ ਲਿਖ ਰਹੇ ਨੇ ਜੀ ਬੱਗਾ ਸਿੰਘ, ਦਿਲਬਰ ਸਿੰਘ, ਹਰਮਨ ਸਿੰਘ, ਅਸ਼ੋਕ ਕੁਮਾਰ ਬਾਂਸਲ, ਅਨੀਤਾ ਰਾਣੀ, ਦੀਪਕ ਬਾਂਸਲ, ਅਜੀਤ। ਅਤੇ ਇਸ ਦੇ ਨਾਲ ਹੀ ਪਿੰਡ ਮਲੋੜ ਤੋਂ ਲਿਖ ਰਹੇ ਨੇ ਜੀ ਕੁਲਵੰਤ ਸਿੰਘ, ਜਸਵੰਤ ਸਿੰਘ, ਰਮਨ। ਅਤੇ ਜ਼ਿਲ੍ਹਾ ਮੁਕਤਸਰ ਪਿੰਡ ਮੌਲਾਂ ਤੋਂ ਪਾਲ ਸਿੰਘ, ਗੁਰਦਿਆਲ ਸਿੰਘ, ਸਾਧੂ ਸਿੰਘ, ਦੀਸ਼ਾ ਮੌਲਾ, ਦਰਸ਼ਨ ਬਰਾੜ ਅਤੇ ਮਲਕੀਤ। ਇਸ ਦੇ ਨਾਲ ਹੀ ਜੀ ਸੰਦੇਸ਼ ਕੁਮਾਰ ਬਲਾਕ ਪਿੰਡ ਸਾਵੰਤ ਖੇੜਾ ਤੋਂ ਲਿਖ ਰਹੇ ਨੇ। ਅਤੇ ਇਸ ਦੇ ਨਾਲ ਹੀ ਕੁਛ ਵਟਸਐਪ ਸੁਨੇਹੇ ਨੇ ਜਿਹੜੇ ਸਾਡੇ ਕੋਲ ਹੁਣੇ ਨਾਲ ਦੀ ਨਾਲ ਆਈ ਜਾ ਰਹੇ ਨੇ ਜੀ। ਇਹਦੇ ਵਿੱਚ ਜਿਹੜਾ ਅਗਲਾ ਗੀਤ ਸਾਡੇ ਵਾਲਾ ਸੇਮ ਹੀ ਉਸਦੀ ਫਰਮਾਇਸ਼ ਕੀਤੀ ਹੋਈ ਹੈ ਪ੍ਰਗਟ ਸਿੰਘ ਢਿੱਲੋਂ, ਉਹਦੇ ਉਹਨਾਂ ਦੇ ਪੋਤਰੇ ਜਸ਼ਨਪ੍ਰੀਤ ਸਿੰਘ ਨੇ, ਰਣਵੀਰ ਸਿੰਘ ਢਿੱਲੋਂ, ਮਨਰਾਜ ਸਿੰਘ ਢਿੱਲੋਂ ਉਹਨਾਂ ਦਾ ਦੋਹਤਾ, ਗੁਰਫਤਿਹ ਸਿੰਘ ਧਾਲੀਵਾਲ ਦੋਹਤੀ, ਗੁਰਨੂਰ ਕੌਰ ਧਾਲੀਵਾਲ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ। ਤੇ ਇਸ ਦੇ ਨਾਲ ਹੀ ਜਿਹੜਾ ਅਗਲਾ ਵਟਸਐਪ ਸੁਨੇਹਾ ਜੀ ਇਹ ਸਾਨੂੰ ਭੇਜਿਆ ਹੈ ਪਿੰਡ ਤੇ ਡਾਕਖਾਨਾ। ਤੇ ਚਲੋ ਜੀ ਹੁਣ ਇਸ ਪ੍ਰੋਗਰਾਮ ਨੂੰ ਸਮਾਪਤ ਕਰਨ ਦੀ ਸਾਨੂੰ ਦਿਓ ਇਜਾਜ਼ਤ, ਸੁਣਦੇ ਹਾਂ ਕੁਝ ਸੁਨੇਹੇ।
1: ਹਰ ਵੱਡਾ ਬਿਜ਼ਨਸ ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ, ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ।
2: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
1: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ, ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
3: ਟੋਲ ਫ੍ਰੀ ਨੰਬਰ 1-800-420-2233।
4: ਕੈਸੇ ਪਤਾ ਚਲਤਾ ਹੈ ਕਿ ਆਪਕੇ ਸੋਫਾ ਮੇਂ ਅਸਲੀ ਸਲੀਪਵੈਲ ਫਰਨੀਚਰ ਕੁਛ ਨਹੀਂ ਹੈ?
0: ਤੇ ਆਓ ਹੁਣ ਸੁਣਦੇ ਹਾਂ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ। ਅਤੇ ਇਸ ਤੋਂ ਬਾਅਦ 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਨਿਊਜ਼ ਐਟ ਲਾਈਨ ਦਿੱਲੀ ਕੇਂਦਰ ਤੋਂ ਹੀ ਰਿਲੀਜ਼ ਕੀਤੇ ਜਾਣਗੇ। ਆਓ ਹੁਣ ਸੁਣਦੇ ਹਾਂ ਨਿਊਜ਼।
5: ਨਮਸਕਾਰ, ਆਕਾਸ਼ਵਾਣੀ ਸੇ ਸਮਾਚਾਰ ਸੰਧਿਆ ਕੇ ਸਾਥ ਮੈਂ ਵਿਸ਼ਾਲ ਸ਼ਰਮਾ। भारत ने बाढ़ प्रभावित नेपाल के लिए तीसरी उड़ान से 10 टन मानवीय सहायता भेजी। विदेश मंत्रालय ने कहा 320 भारतीय नागरिकों से अब भी कोई संपर्क नहीं। नेपाल तिब्बत में विनाशकारी बाढ़ में मृतकों की संख्या बढ़कर 547 हुई। सीमा के दोनों तरफ 1500 से अधिक लोग अब भी लापता। प्रधानमंत्री नरेंद्र मोदी कल उज्बेकिस्तान और किर्गिस्तान की 4 दिवसीय यात्रा पर रवाना होंगे। सरकारी उपायों से बाजार में चीनी की उपलब्धता बढ़ी। मिलों से सीधे प्राप्त चीनी की कीमतों में लगभग 20% की गिरावट। देश के औद्योगिक उत्पादन की वृद्धि दर इस वर्ष जुलाई में 6.7% रही। और बुडापेस्ट स्क्वाश ओपन के फाइनल में आज रात भारत के वेलवन सेंथिल कुमार का सामना हंगरी के बालाज फारकश से। अब समाचार विस्तार से। विदेश मंत्रालय के प्रवक्ता रणधीर जायसवाल ने

ਸਰੋਤਿਓ, ਤੁਸੀਂ ਆਨੰਦ ਮਾਰ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾ ਦਾ, ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਅਨੁਸਾਰ ਰਾਤ ਦੇ 11 ਵੱਜ ਰਹੇ ਨੇ। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ ਸਵੇਰੇ 5:53 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਫਿਰ ਤੋਂ ਹਾਜ਼ਰ ਹੋਵੇਗਾ ਆਪਣੇ ਪ੍ਰਸਾਰਣ ਲੈ ਕੇ। ਤਦ ਤੱਕ ਲਈ ਦਿਓ ਆਗਿਆ, ਜੈ ਹਿੰਦ।